ਤੇ ਖੇਪ ਸੰਤਾਂ ਸੰਗ ਚਾਲ। ਇਹ ਖੇਪ ਰੂਪ ਧੰਨ ਇਕੱਠਾ ਹੋ ਜਾਂਦਾ ਤੁਹਾਡਾ ਜਦੋਂ ਸਾਰੇ ਬੋਲਦੇ ਹੋ, ਤੁਹਾਨੂੰ ਸੰਤ ਕਿਹਾ। ਅਵਰ ਤਿਆਗ ਸਗ ਜੰਜਾਲ, ਕਹਿੰਦੇ ਧੰਨ ਧੰਨ ਕਹੇ ਸਭ ਕੋਏ, ਮੁੱਖ ਊਜਲ ਹਰ ਦਰਗਾਹ ਸੋਏ। ਕਹਿੰਦੇ ਜੇ ਇਹ ਕਰੇਗਾ ਨਾ ਤੇ ਮੁੱਖ ਉਜਲਾ ਲੈ ਕੇ ਜਾਏਗਾ ਦਰਗਾਹ ਚ। ਪਰ ਕਹਿੰਦੇ ਇਹ ਵਪਾਰ ਵਿਰਲਾ ਵਪਾਰੇ, ਕਹਿੰਦੇ ਕੋਈ ਨੀ ਕਰਦਾ ਏ। ਦਰਿਆਵੀ ਤਾਂ ਭਾਵੇਂ ਦਿਨ ਰਾਤ ਲੱਗਾ ਰਹੇ, ਉਧਰ ਢਿੱਲ ਨਹੀਂ ਕਰਦਾ, ਪਰ ਇੱਧਰ ਕੋਈ ਘੱਟ ਨਹੀਂ ਬਹੁਤ। ਕਹਿੰਦੇ ਇਹ ਵਪਾਰ ਵਿਰਲਾ ਵਪਾਰੇ, ਤੇ ਕਹਿੰਦੇ ਜਿਹੜੇ ਕਰਦੇ ਨੇ ਨਾਨਕ ਤਾਂ ਕਹਿ ਸਦ ਵਰਹਾਰੇ। ਆ ਸਾਰਿਆਂ ਨੂੰ ਆਉਂਦਾ ਸੁਖਮਨੀ ਸਾਹਿਬ, ਸਤਿਗੁਰੂ ਪੰਜਵੇਂ ਪਾਤਸ਼ਾਹ ਤੁਹਾਡੇ ਤੋਂ ਬਲਹਾਰ ਜਾਂਦੇ ਨੇ। ਜਿਹੜੇ ਇਹ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਵੇ, ਐ ਨਾਲ ਜਾਣਾ ਤੁਹਾਡੇ, ਉਹ ਦੂਜਾ ਧਨ ਤਾਂ ਇੱਥੇ ਛੱਡ ਜਾਣਾ, ਸਗੋਂ ਬਾਅਦ 'ਚ ਲੜਾਈ ਪੈ ਜਾਣੀ। ਕਿਤੇ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਵੇ, ਨਾਲ ਅੱਗੇ ਸ਼ਾਹ ਸੁਜਾਨ ਹੈ। ਬੜਾ ਸਿਆਣਾ ਸ਼ਾਹ ਜਿਹਦੇ ਕੋਲ ਜਾਣਾ ਆਪਾਂ, ਕਿਤੇ ਲੈਸੀ ਵਸ ਸੰਭਾਲ। ਤੇ ਫਿਰ ਕਰਨਾ ਕੀ, ਭਾਈ ਰੇ ਰਾਮ ਕਹੋ ਚਿੱਤ ਲਾਏ, ਭਾਈ ਰੇ ਵਾਹਿਗੁਰੂ ਕਹਿਣਾ ਵਾ ਚਿੱਤ ਲਾ ਕੇ। ਚਿੱਤ ਹੁੰਦਾ ਮਨ, ਜਦੋਂ ਅੱਖਾਂ ਬੰਦ ਕਰਦੇ ਹੋ ਨਾ, ਇਹ ਕੰਨਾਂ 'ਚ ਆ ਜਾਂਦਾ, ਉਹਨੂੰ ਚਿੱਤ ਕਹਿੰਦੇ ਆ। ਤੇ ਚਿੱਤ ਦੇ ਨਾਲ ਜੋੜਨਾ ਵਾਹਿਗੁਰੂ ਬੋਲ ਕੇ। ਰਾਮ ਵਾਹਿਗੁਰੂ ਨੂੰ ਕਿਹਾ, ਕਹਿੰਦੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ਹੁ ਦੇਖੇ ਪਤੇ ਆਏ। ਕਿਤੇ ਖੁਸ਼ ਹੋ ਜਾਏਗਾ ਵਾਹਿਗੁਰੂ ਜਦੋਂ ਇਹ ਧਨ ਲੈ ਕੇ ਜਾਓਗੇ। ਤਾਂ ਹੀ ਕਿਹਾ ਨਾ, ਕਿੰਨੀ ਵਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਤੇ ਸੰਤਨ ਵਣਜਿਆ ਨਾਮ ਗੋਬਿੰਦ ਕਾ, ਹਜੜਾ ਵਣਜ ਕਰ ਰਹੇ ਐਸੀ ਖੇਪ ਹਮਾਰੀ। ਆਹ ਆਪਾਂ ਵਣਜ ਕਰਨਾ, ਇਹ ਇੱਕ ਜਦੋਂ ਤੁਸੀਂ ਸਾਰੇ ਬੋਲਦੇ ਹੋ ਨਾ, ਤੇ ਜਿੰਨੇ ਬੈਠੇ ਉਨੇ ਗੁਣਾ ਮਿਲਦਾ ਇੱਕ ਜਣੇ ਨੂੰ, ਇੰਨਾ ਧਨ ਇਕੱਠਾ ਹੋ ਜਾਂਦਾ। ਇੱਕਦੋਂ ਜੀਪੋ ਲੱਖ ਹੋਏ, ਲੱਖ ਹੋਏ 20 ਲੱਖ ਹੋ ਜਾਣਾ, ਪਰ ਤੁਸੀਂ ਬੋਲੀ ਜਾਣਾ ਵਾ ਲੱਖ ਲੱਖ ਗੇੜਾ ਆ ਕੀ। ਬਾਰੰਗ ਬਾਰ ਬਾਰ ਪ੍ਰਭ ਜਪੀਏ, ਲੱਖ ਲੱਖ ਗੇੜਾ ਆਖੀਏ, ਕੀ ਆਖੀਏ, ਇੱਕ ਨਾਮ ਵਾਹਿਗੁਰੂ ਜਗਦੀਸ਼ ਵਾਹਿਗੁਰੂ। ਆਪਾਂ ਵੀ ਆਓ ਹਾਂ ਸਾਰੇ ਜਾਣੇ, ਆਖੀਏ ਪਹਿਲਾਂ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਅਗੰਮ ਕੌਣ ਆ ਵਾਹਿਗੁਰੂ, ਅਗਾਧ ਕੌਣ ਆ ਵਾਹਿਗੁਰੂ, ਪਾਰ ਬ੍ਰਹਮ ਕੌਣ ਆ, ਸੋਏ ਕਿਹਨੂੰ ਕਿਹਾ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ, ਜੋ ਜੋ ਕਹੇ ਉਹ ਜੀਵਨ ਮੁਕਤ ਹੋ ਜਾਣਗੇ ਜਿਹਨਾਂ ਨੇ, ਜਿਹੜਾ ਕਹਿਣਗੇ। ਪਰ ਕਹਿਣਾ ਪੈਣਾ, ਬੋਲਣਾ ਰਾਮ ਰਾਮ ਬੋਲ ਬੋਲ, ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ, ਮਨ ਸਾਧੂ ਬਣ ਜਾਏਗਾ ਫਿਰ ਇਹਦੀ ਕਥਾ ਆਪਾਂ ਸੁਣਾਂਗੇ। ਆਓ ਸਾਰੇ ਆਓ, ਪਹਿਲਾਂ ਆਪਾਂ ਨੂੰ ਸਾਰੇ ਕਹੀਏ, ਹੈ ਨਾ। ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਤਿੰਨ ਤੂਟੀ ਜਮਕੀ, ਹਾਂ ਜਮਾਂ ਦੀ ਫਾਹੀ ਤਾਂ ਹੀ ਕੱਟੀ ਜਾਣੀ ਆ ਜੇ ਤੁਸੀਂ ਧਿਆਓਗੇ। ਧਿਆਨ ਨਾਲ ਧਿਆਉਣਾ ਹੁੰਦਾ, ਧਿਆਨ ਨਾਲ ਬੋਲ ਕੇ ਸੁਣਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅੱਖਾਂ ਬੰਦ ਕਰਕੇ ਬੋਲ ਕੇ ਸੁਣਨਾ, ਜੁੜਨਾ ਮਨ ਨੂੰ, ਜੋੜਨਾ ਮਨ ਅੱਖਾਂ ਚ, ਗੁਰੂ ਰਾਮ, ਗੁਰੂ ਰਾਮ, ਗੁਰੂ ਰਾਮ, ਗੁਰੂ। ਇਹ ਗੁਣ ਗਾਉਣ ਨਾਲ ਹੀ ਸੁੱਖ ਮਿਲਣਾ। ਗੁਣ ਗਾਵਤ ਅਤੁਲ ਸੁੱਖ ਪਾਇਆ। ਗੁਰੂ

ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਇਸ ਤਰ੍ਹਾਂ ਜਦੋਂ ਤੁਸੀਂ ਮਨ ਨੂੰ ਨਿਰਮਲ ਕਰ ਲੈਂਦੇ ਹੋ ਨਾ, ਗੁਣ ਗਾਉਣ ਨਾਲ ਕੀ ਹੁੰਦਾ, ਮਨ ਦੀ ਮੈਲ ਉੱਤਰ ਜਾਂਦੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਗੁਣ ਗਾਵਤ ਤੇਰੀ ਉੱਤਰ ਸਮੈਲ। ਮੈਲ ਕਿਹੜੀ ਆ? ਹਉਮੈ ਬਿਨ ਸਜਾਏ ਬੋਲੋ ਹਾਂ ਆਉਂਦਾ ਸ਼ਬਦ। ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ, ਹਉਮੈ ਬਿਖਫੈਲ ਹੋਏ ਅਚਿੰਤ ਬਸੇ। ਅਚਿੰਤ ਹੁੰਦਾ ਸੋਚਾਂ ਤੋਂ ਰਹਿਤ ਹੋ ਜਾਣਾ, ਅਫੁਰ ਨਿਰਮਲ, ਸੋਚਾਂ ਹੀ ਮੈਲ ਆ ਮਨ ਦੀ। ਹੋਏ ਅਚਿੰਤ ਬਸੇ ਸੁਖ ਨਾਲ, ਇਹਨੇ ਵਾਹਿਗੁਰੂ ਦੇ ਨਾਲ ਵਸਣਾ ਸ਼ੁਰੂ ਕਰ ਦੇਣਾ। ਸਵਾਸ ਗ੍ਰਾਸ ਹਰ ਨਾਮ ਸਮਾਨ, ਆ ਜਿਹੜਾ ਸਵਾਸ ਗ੍ਰਾਸ ਤੁਸੀਂ ਜਪਦੇ ਹੋ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਹ ਮੰਨਿਆ ਕਰੋ ਬਚਨ ਸਤਿਗੁਰਾਂ ਦੇ। ਗੁਰੂ ਰਾਮਦਾਸ ਜੀ ਕੀ ਕਹਿੰਦੇ ਆ, ਜੇ ਕੋਈ ਆਪਾਂ ਨੂੰ ਇੱਥੇ ਗੋਰੇ ਪੁੱਛਦੇ ਆ ਵੀ ਤੁਸੀਂ ਕੌਣ ਹੋ, ਅਸੀਂ ਕਹਿੰਦੇ ਸਿੱਖ ਹਾਂ। ਅਤੇ ਗੁਰੂ ਰਾਮਦਾਸ ਜੀ ਕਹਿੰਦੇ ਜੇ ਤਾਂ ਆਹ ਕੰਮ ਕਰਦੇ ਹੋ ਤਾਂ ਤੁਸੀਂ ਸਿੱਖ ਹੋ, ਨਹੀਂ ਤਾਂ ਤੁਸੀਂ ਐਵੇਂ ਹੀ ਕਹਿੰਦੇ ਹੋ ਸਿੱਖ ਹਾਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਕੀ ਕਰੇ, ਸੋ ਭਲ ਕੇ ਉੱਠ ਹਰ ਧਿਆਉਣਾ ਹੁੰਦਾ, ਬੜੇ ਧਿਆਨ ਨਾਲ ਉੱਠ ਕੇ ਉੱਠਦਿਆਂ ਸਾਰੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਤੇ ਆਪਾਂ ਜਪਦੇ ਹਾਂ ਸਾਰੇ ਵੀ ਉੱਠ ਕੇ, ਆਪਾਂ ਕਹਿ ਦਿੰਦੇ ਸਿੱਖ ਹਾਂ ਆਪਾਂ। ਵੇਖੋ ਕਿੱਡੀ ਵਧੀਆ ਡੈਫੀਨੇਸ਼ਨ ਆ ਸਿੱਖ ਦੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਕੀ ਕਰੇ। ਸਾਰੇ ਬੁੱਲ ਤੁਹਾਨੂੰ ਆਉਂਦਾ ਸਾਰਿਆਂ ਨੂੰ ਸ਼ਬਦ, ਸੋ ਭਲ ਕੇ ਉੱਠ ਹਰ ਨਾਮ ਧਿਆਏ। ਅਤੇ ਉੱਦਮ ਤੋਂ ਬਿਨਾਂ ਉੱਠਿਆ ਨਹੀਂ ਜਾਂਦਾ, ਗੁਰੂ ਸਾਹਿਬ ਨੂੰ ਪਤਾ ਸੀ ਨਾ ਉੱਦਮ ਨਹੀਂ ਕਰਨਾ। ਫਿਰ ਕਹਿੰਦੇ ਉੱਦਮ ਕਰੇ ਭਲ ਕੇ ਪ੍ਰਭਾਤੀ, ਪ੍ਰਭਾਤ ਹੁੰਦੀ ਅੰਮ੍ਰਿਤ ਵੇਲਾ, ਇਸ਼ਨਾਨ ਕਰੇ। ਤਨ ਦਾ ਇਸ਼ਨਾਨ ਤਾਂ ਕਰਨਾ ਹੀ ਪੈਣਾ ਸਾਰਿਆਂ ਨੂੰ, ਨਹੀਂ ਤਾਂ ਕਿਸੇ ਦੇ ਲਾਗੇ ਨਹੀਂ ਬਹਿਣ ਦੇਣਾ। ਇਹ ਮਨ ਦੀ ਗੱਲ ਕਰ ਰਿਹਾ, ਕਰ ਇਸ਼ਨਾਨ ਸਿਮਰ ਪ੍ਰਭੇ, ਆਪਣਾ ਮਨ ਦਾ ਵੀ ਇਸ਼ਨਾਨ ਕਰਾਉਣਾ ਆਪਾਂ। ਉਹ ਧੁੱਪ ਹੈ ਨਾਵੇਂ ਕੇ ਰੰਗ, ਅੱਖਾਂ ਬੰਦ ਕਰਕੇ ਉੱਠਦੇ ਤੁਸੀਂ ਕਰਨਾ ਇਸ਼ਨਾਨ। ਇਸ਼ਨਾਨ ਕਰੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਮ, ਨਾਮ ਨੂੰ ਅੰਮ੍ਰਿਤ ਵੀ ਕਿਹਾ, ਇਹਦੇ ਚੁੱਭੀਆਂ ਲਾਵੇ। ਵਾਹ,

ਜੋ ਜਨ ਪਾਰ ਬ੍ਰਹਮ ਆਪਣੇ ਕੀਨੀ ਤਿਨਕਾ ਬਹੁੜ ਕਛ ਨਾ ਵਿਚਾਰੇ। ਜਿਹੜੇ ਇਸ ਤਰ੍ਹਾਂ ਸਤਿਗੁਰ ਦੀ ਹਜ਼ੂਰੀ 'ਚ ਬੈਠ ਕੇ ਸੰਗਤ ਕਰਦੇ ਨੇ ਅਤੇ ਹੁਕਮ ਮੰਨ ਲੈਂਦੇ ਨੇ, ਹੁਕਮਨਾਮਾ ਕੀ ਪੜ੍ਹ ਕੇ ਆਏ ਹੋ, ਹਰ ਹਰ ਨਾ ਚਰਨ ਰਿਧੇ ਉਰਤਾਰ, ਹਰ ਹਰ ਚਰਨ ਵਾਹਿਗੁਰੂ ਵਾਹਿਗੁਰੂ। ਅਤੇ ਤੁਸੀਂ ਇਹ 2 ਘੰਟੇ ਲਗਾਤਾਰ ਕੀਤਾ ਹੈ, ਹੁਕਮ ਮੰਨ ਲਿਆ, ਉਹਨਾਂ ਨੂੰ ਫਿਰ ਸਤਿਗੁਰੂ ਅਕਾਲ ਪੁਰਖ ਆਪਣੇ ਬਣਾ ਲੈਂਦਾ, ਉਹ ਵਾਹਿਗੁਰੂ ਜੀ ਨੂੰ ਵਸ ਕਰ ਲੈਂਦੇ ਆ। ਜਿਹੜੇ ਆਪਣੇ ਮਨ 'ਚ ਵਾਹਿਗੁਰੂ ਦਾ ਨੂੰ ਵਸਾ ਲੈਂਦੇ ਆ, ਉਹਨਾਂ ਨੂੰ ਕਿਹਾ ਹੈ ਸੋਹਣੇ, ਵਾਹੋ ਵਾਹੋ ਕਰੇ ਸੇ ਜਨ ਸੋਹਣੇ, ਵਾਹੋ ਵਾਹੋ ਕਰੇ ਸੇ ਜਨ ਸੋਹਣੇ, ਤਿਨਕੋ ਪਰਜਾ ਪੂਜਣਾ ਹੈ। ਗੁਰਬਾਣੀ 'ਚ ਲਿਖਿਆ ਸੇਈ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ। ਅਤੇ ਸੰਗਤ 'ਚ ਬਹਿ ਕੇ ਕਰਨਾ ਕੀ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕਿਉਂ। ਇਹ 5ਵੇਂ ਪਾਤਸ਼ਾਹ ਦੇ ਬਚਨ। ਅਤੇ ਹੁਕਮ ਮੰਨਣਾ ਆਪਾਂ ਜੋ ਸਤਿਗੁਰੂ ਗੁਰਬਾਣੀ ਰਾਹੀਂ ਸਾਨੂੰ ਕਰ ਰਹੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸੇ ਤਰ੍ਹਾਂ ਕੀਤਾ ਸੀਗਾ, ਗੁਰਪ੍ਰਸਾਦ ਲਿਆ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਤੋਂ, ਗੁਰਮੰਤਰ ਗੁਰੂ ਪੰਜ, ਹੁਣ ਤਾਂ 5 ਪਿਆਰੇ ਬਖਸ਼ਿਸ਼ ਦਿੰਦੇ, ਗੁਰਪ੍ਰਸਾਦ ਵਾਹਿਗੁਰੂ ਗੁਰਮੰਤਰ। ਅਤੇ ਹੁਕਮ ਕੀ ਕਰਦੇ ਆ, ਜਪ, ਗੁਰਪ੍ਰਸਾਦ ਲੈ ਕੇ ਕੀ ਕਰ, ਜਪ। ਜਪਣਾ ਕਿਹਨੂੰ, ਉਹ ਸੱਚ ਨੂੰ, ਵਾਹਿਗੁਰੂ ਨੂੰ। ਜੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਹੁਕਮ ਹੈ ਸਾਨੂੰ ਪਹਿਲੇ ਅੰਗ 'ਤੇ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮੈਲ ਪਾਇਸ। ਜਿਹੜੇ ਹੁਕਮ ਮੰਨ ਕੇ ਚੱਲ ਪਏ ਉਹਨੂੰ ਵਾਹਿਗੁਰੂ ਜੀ, ਇੱਦਾਂ ਗੁਰੂ ਅਮਰਦਾਸ ਜੀ ਨੇ ਬੜੀ ਮੁਸ਼ਕਤ ਘਾਲੀ, ਜਿਹਨੇ ਇਨਾਮ 'ਤੇ ਆਇਆ, ਗਏ ਮੁਸ਼ਕਤ ਘਾਲ ਨਾਨਕ 'ਤੇ ਮੁੱਖ ਉਜਲੇ, ਉਹ ਪ੍ਰਵਾਨ ਹੋ ਗਏ। ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰਤਿਆ। ਅਤੇ ਸਾਨੂੰ ਫਿਰ ਲਿਖ ਕੇ ਦੇ ਗਏ, ਕਹਿੰਦੇ ਵਾਹੋ ਵਾਹੋ ਗੁਰਸਿੱਖ ਨਿੱਤ ਕਰੋ, ਵਾਹੋ ਵਾਹੋ ਗੁਰਸਿੱਖ ਨਿੱਤ ਕਰੋ, ਪੂਰੇ ਸਤਿਗੁਰੂ ਵਾਹੋ ਵਾਹੋ ਭਾਵੇ। ਅਤੇ ਤੁਸੀਂ ਸਿੱਖ ਗਏ ਹੋ ਕਿ ਚਿੱਤ ਕਿੱਦਾਂ ਕਰਨਾ, ਜੋ ਵਾਹੋ ਵਾਹੋ ਇੱਕ ਮਨ ਚਿੱਤ ਕਰੇ 3 ਜਮ ਕੰਕਰ ਨੇੜਨਾ। ਇੰਨੀ ਗਰੰਟੀ ਦਿੱਤੀ ਸਤਿਗੁਰੂ ਨੇ ਕਿ ਇੰਨਾ ਪ੍ਰਤਾਪ ਆ ਸਿਮਰਨ ਦਾ, ਜਮ ਕੰਕਰ ਵੀ ਪ੍ਰਭ ਕਹਿ ਸਿਮਰਨ ਗਰਭ ਨਾ ਵਸੇ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸ। ਕਿਤੇ ਜੋ ਜਨ ਪਾਰ ਬ੍ਰਹਮ ਆਪਣੇ ਕਿੰਨੇ, ਤਿਨਕਾ ਬਹੁੜ ਕਛੂ ਨਾ ਵਿਚਾਰੇ, ਫਿਰ ਉਹਨਾਂ ਦਾ ਲੇਖਾ ਸਾਫ਼ ਕਰ ਦਿੰਦਾ ਮਹਾਰਾਜ। ਨਾਨਕ ਜਿਨਕੋ ਸਤਿਗੁਰੂ ਮਿਲਿਆ ਤਿਨਕਾ ਲੇਖਾ ਨਿਬੜਿਆ, ਕਿਉਂਕਿ ਉਹਨਾਂ ਨੇ ਆਪਣਾ ਜਿਉਂਦੇ ਜੀ ਬੰਧਨਾਂ ਤੋਂ ਮੁਕਤ ਕਰ ਲਿਆ ਮਨ ਨੂੰ, ਅਤੇ ਉਹ ਨਾਮ ਨੂੰ ਅੰਦਰੋਂ ਸੁਣਨ ਲੱਗ ਪਏ। ਨਾਮ ਰਤਨ ਸੁਣ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਉਹਨੂੰ ਕਹਿੰਦੇ ਆ, ਹਰ ਹਰ ਨਾਮ ਰਿਧੇ, ਹਰ ਹਰ ਹਰ ਚਰਨ ਰਿਧੇ ਉਰਤਾਰੇ, ਉਹ ਚਰਨ ਨਾਮ ਨੂੰ ਗਿਆ, ਉਹ ਨਾਮ ਫਿਰ ਪ੍ਰਗਟ ਹੋ ਜਾਂਦਾ। ਜਦੋਂ ਤੁਸੀਂ ਇਹ ਸਿਮਰਨ ਕਰਦੇ ਹੋ ਮਨ ਨਿਰਮਲ ਹੋ ਜਾਂਦਾ। ਉਹਨੂੰ ਚਰਨ ਕਿਹਾ, ਉਹਨੂੰ ਰਤਨ ਵੀ ਕਿਹਾ, ਜਿਹੜਾ ਗੁਪਤ ਸੀ ਨਾ ਸਾਰਿਆਂ ਦੇ ਅੰਦਰ, ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘੱਟ ਘੱਟ ਹਰ ਭਰਪੂਰ ਰਿਹਾ, ਘੱਟ ਗਿਆ ਸਾਡੇ ਸਰੀਰਾਂ ਨੂੰ, ਕਿਤੇ ਨਾਮ ਰਤਨ ਤਿੰਨਾਂ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨਾਈ ਭੱਜ ਪਏ, ਜਿਹੜੇ ਸਾਰੇ ਸਤਿਗੁਰ ਦੀ ਸ਼ਰਨ 'ਚ ਆ ਗਏ, ਗੁਰਬਾਣੀ ਗੁਰੂ ਨੂੰ ਜੋ ਪੜ੍ਹਿਆ ਸੁਣਿਆ ਨੂੰ ਮੰਨ ਕੇ ਕਮਾ ਲਿਆ, ਉਹਨਾਂ ਦੀ ਗੱਲ ਕਰ ਰਹੇ ਨੇ। ਕਿਤੇ ਨਾਮ ਰਤਨ ਸੁਣ, ਜਪ ਜਪ ਜੀਵਾਂ, ਹਰ ਨਾਨਕ ਕੰਠ ਮਜਾਰੇ। ਗੱਲ ਕੰਠ ਤੋਂ ਸ਼ੁਰੂ ਹੋਣੀ ਹੈ, ਅਤੇ ਕੰਠ ਦਾ ਇਸਤੇਮਾਲ ਕਰਿਆ ਕਰੋ। ਗੱਲਾਂ ਜੇ ਆਪਾਂ ਕਰਨ ਲੱਗ ਪਈਏ ਤਾਂ ਚੁੱਪ ਹੀ ਨਹੀਂ ਕਰਦੇ, ਅਤੇ ਜੇ ਵਾਹਿਗੁਰੂ ਬੋਲਣਾ ਹੋਵੇ ਫਿਰ ਬੋਲਦੇ ਨਹੀਂ। ਤਾਂ ਉਹਨਾਂ ਕਹਿ ਰਹੇ, ਕਹਿੰਦੇ ਤੁਹਾਡਾ ਜੀਵਨ ਆ ਜੇ ਬੋਲੋਗੇ ਤਾਂ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਕਹਿੰਦੇ ਔਖਾ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਆਖਣ ਔਖਾ
ਪਰ ਜੇ ਤੁਸੀਂ ਲੱਗ ਪਏ ਨਾ ਆਖਣ ਤਾਂ ਤੁਹਾਨੂੰ ਭੁੱਖ ਲੱਗ ਜਾਣੀ ਹੈ। ਸੱਚੇ ਨਾਮ ਕੀ ਲੱਗ ਹੈ ਭੁੱਖ, ਅਤੇ ਜੇ ਭੁੱਖ ਲੱਗਦੀ ਹੈ ਤਾਂ ਫਿਰ ਹੀ ਜਪਦੇ ਨਾਮ ਦੀ, ਦੂਜੀ ਭੁੱਖ ਨਹੀਂ। ਉਹ ਤਾਂ ਤੁਸੀਂ ਭੁੱਖਾ ਰਹਿਣ ਹੀ ਨਹੀਂ ਦਿੰਦੇ ਸਰੀਰ ਨੂੰ, ਉਹ ਨਹੀਂ ਆਪਾਂ ਭੁੱਖਾ ਕਦੀ ਰਹਿਣ ਦਿੱਤਾ। ਪਰ ਆਹ ਜਿਹੜੀ ਸੱਚੇ ਨਾਮ ਕੀ ਲੱਗ ਗਏ ਭੁੱਖ, ਜੇ ਭੁੱਖਾ ਰਹਿ ਗਿਆ ਤਾਂ ਫਿਰ ਇਹਨੂੰ ਦੁੱਖ ਜਮਾਂ ਦੇ ਖਾਣੇ ਪੈਣੇ, ਉਹ ਤਾਂ ਭੁੱਖੇ ਖਾਏ ਚੱਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾ, ਆਓ ਮਨ 'ਚ ਵਸਾਈਏ। ਇਹੋ ਹੀ ਕਿਹਾ ਅੱਜ ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ, ਜਿਹੜਾ ਤੁਸੀਂ ਟੋਡੀ ਰਾਗ 'ਚ ਪੜ੍ਹ ਕੇ ਆਏ ਹੋ। ਅਸੀਂ ਪੜ੍ਹ ਲੈਂਦੇ ਹਾਂ ਫਿਰ ਭੁੱਲ ਜਾਂਦੇ, ਉਹਨੂੰ ਕਮਾਉਂਦੇ ਨਹੀਂ। ਹਰ ਹਰ ਚਰਨ ਰਿਧੇ ਉਰਤਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲਾਂ ਵੱਲ। ਆਓ ਸਿਮਰਨ ਕਰੀਏ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਮਿੰਟ ਪੰਜ ਕੇ ਰਹਿ ਗਏ ਹੋਰ, ਆਓ ਜਿਹੜੇ ਨਹੀਂ ਬੋਲੇ ਉਹ ਵੀ ਬੋਲੋ ਨਾਲ। ਵਾਹਿਗੁਰੂ।

ਇਸ ਤਰ੍ਹਾਂ ਗੁਰੂ ਪਿਆਰਿਓ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇਹਦੇ ਜਿਹੜੇ ਇਸ ਤਰ੍ਹਾਂ, ਜੇ ਜੇ ਹਰ ਕੋ ਨਾਮ ਸੰਭਾਰ ਤੇ ਭਵ ਸਾਗਰ ਉਤਰੇ ਪਾਰ। ਭਵ ਸਾਗਰ ਇਹ ਸੋਚਾਂ ਨੂੰ ਕਿਹਾ ਹੈ ਜਿਨ੍ਹਾਂ 'ਚ ਮਨ ਫਸਿਆ ਹੋਇਆ, ਮਾਇਆ ਗਿਆ, ਮਨ ਮਾਇਆ ਮੈਂ ਰਮ ਰਹੇ। ਅਤੇ ਭਵਜਲ ਵੀ ਕਿਹਾ ਹੈ, ਇਹ ਗੁਰੂ ਦੇ ਸ਼ਬਦ ਰਾਹੀਂ ਪਾਰ ਹੁੰਦਾ। ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਰ। ਵਾਹਿਗੁਰੂ ਬੋਲ ਕੇ ਬੜੇ ਧਿਆਨ ਨਾਲ ਜਦੋਂ ਸੁਣਦੇ ਹਨ ਤਾਂ ਸਤਿਗੁਰ ਨੌਵੇਂ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਇਹ ਬੋਲ ਕੇ ਮਨ 'ਚ ਵਸਾ ਲਿਆ, ਹਰ ਹਰ ਚਰਨ ਰਿਧੇ ਉਰ ਤਾਰੇ ਸਿਮਰ ਸਵਾਮੀ ਸਤਿਗੁਰ, ਆਪਣਾ ਕਾਰਜ ਸਫਲ ਮਾਰ। ਜਿਹੜੇ ਕੰਮ ਲਈ ਆਏ ਸੀਗੇ ਵਾਹਿਗੁਰੂ ਨੂੰ ਮਿਲਾਪ ਕਰਨ ਲਈ, ਹੋ ਜਾਣਾ ਭਵ ਸਾਗਰ ਤੋਂ ਪਾਰ ਹੋ ਕੇ ਅਤੇ ਅੱਗੇ ਵਾਹਿਗੁਰੂ। ਅਤੇ ਭਵ ਸਾਗਰ ਉਤਰੇ ਪਾਰ, ਜਨ ਨਾਨਕ ਹਰ ਕੀ ਸ਼ਰਨ ਆਏ। ਇਹ ਮਨ ਨੇ ਉਹਦੀ ਸ਼ਰਨ 'ਚ ਚੱਲ ਜਾਣਾ, ਜਿਵੇਂ ਜੁੜ ਗਿਆ ਨਾ। ਦੀਜੇ ਨਾਮ ਰਹੇ ਗੁਣ ਗਾਏ, ਫਿਰ ਸਤਿਗੁਰੂ ਖੁਸ਼ ਹੋ ਕੇ ਸਾਨੂੰ ਟੁੱਟੀ ਗੱਢ ਦਿੰਦੇ ਆ, ਉਹ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦੇ ਆ, ਜਿਸ ਨੂੰ ਆਪਾਂ ਪੜ੍ਹਦੇ ਵੀ ਹਾਂ। ਟੂਟੀ ਗਾਂਢਣ ਹਾਰ ਗੋਪਾਲ, ਸਾਰਿਆਂ ਦੀ ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ। ਪਰ ਕੰਮ ਕਿਹੜਾ ਗਿਆ, ਰੇ ਮਨ ਮੇਰੇ ਸਦਾ ਹਰ ਜਪਿਆ ਕਰੋ। ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਬੋਲ ਕੇ ਸੁਣਨਾ ਵਾ। ਅਵਿਨਾਸੀ ਪ੍ਰਭ ਆਪੇ, ਉਹ ਫਿਰ ਅਵਿਨਾਸੀ ਦੇ ਨਾਲ ਮਨ ਵੀ ਅਵਿਨਾਸੀ ਹੋ ਜਾਂਦਾ। ਜਿਹਨੂੰ ਆਪਾਂ ਪੜ੍ਹਦੇ ਹਾਂ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਿਮੰਡ। ਇਹਦਾ ਫਿਰ ਪੱਕਾ ਹੀ ਵਾਸਾ ਜਿਹੜਾ ਹੈ ਨਿੱਜ ਘਰ ਤੋਂ ਵੀ ਅੱਗੇ, ਸਹਿਜ ਘਰ, ਨਿੱਜ ਘਰ ਬੈ ਸਹਿਜ ਘਰ, ਜਿਹਨੂੰ ਸੱਚਖੰਡ ਕਿਹਾ, ਜਿੱਥੇ ਸਾਡਾ ਮਾਤਾ ਪਿਤਾ ਵੱਸਦਾ। ਸੱਚਖੰਡ ਵਸੇ ਨਿਰੰਕਾਰ, ਹਰ ਜੀ ਮਾਤਾ ਹਰ ਜੀ ਪਿਤਾ। ਇਹ ਫਿਰ ਜੰਮਣ ਮਰਨ ਖੰਡਨ ਹੋ ਜਾਂਦਾ। ਜੋ ਜਨ ਹਰ ਪ੍ਰਭ ਹਰ ਹਰ ਸ਼ਰਨ, ਤੇ ਦਰਗਾਹ ਹਰ ਹਰ ਦੇ ਵਡਿਆਈ, ਧੰਨ ਧੰਨ ਸ਼ਾਬਾਸ਼ ਕਹੇ ਪ੍ਰਭ ਜਨ ਕੋ, ਜਾਂ ਨਾਨਕ ਮੇਲ ਲੈ ਗੱਲ ਆਏ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ, ਸੱਚ ਸੱਚਾ ਜਿਨੀ ਅਰਾਧਿਆ ਸੇ ਜਾਏ ਰਲੇ ਸੱਚ ਨਾਲ, ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਓ, ਨਾਨਕ ਪੂਰਾ ਪਾਇਆ। ਪਰ ਆ ਗੁਣ ਗਾਉਣੇ ਪੈਣੇ, ਅੱਧਾ ਨਹੀਂ, ਪੂਰੇ ਕੇ ਗੁਣ ਗਾਓ। ਅਤੇ ਗੁਣ ਗਾਉਣ ਨਾਲ ਹੀ ਨਿਰਮਲ ਹੋਣਾ ਮਨ, ਅਤੇ ਨਿਰਮਲ ਹੀ ਵਾਹਿਗੁਰੂ ਹੈ। ਸਾਹਿਬ ਮੇਰਾ ਸਦਾ ਨਿਰਮਲ ਆ, ਮਨ ਨੂੰ ਨਿਰਮਲ ਕਰ ਲਓ, ਮਿਲਾਪ ਹੋ ਜਾਂਦਾ। ਮਨ ਨਿਰਮਲ ਪਾਇਆ ਜਾਏ, ਅਤੇ ਸਾਰੀ ਗੁਰਬਾਣੀ ਮਨ ਨੂੰ ਧੋਣ ਲਈ, ਨਿਰਮਲ ਕਰਨ ਲਈ। ਮਨ ਧੋਵੋ ਸ਼ਬਦ ਲਾਗੋ, ਹਰ ਸਿਉਂ ਰਹੋ

ਵਾਹਿਗੁਰੂ। ਸੋ ਗੁਰਮ ਪਿਆਰਿਓ, ਅੱਜ ਦਾ ਜਿਹੜਾ ਸਿਮਰਨ ਦਾ ਸਮਾਂ ਸੀ 4 ਤੋਂ 6, ਉਹ ਸਮਾਪਤ ਹੈ। ਆਪਾਂ ਵੀਰਵਾਰ ਵੀ 4 ਤੋਂ 6 ਸਿਮਰਨ ਇੱਥੇ ਕਰਦੇ ਹਾਂ ਸੰਗਤੀ ਰੂਪ ਦੇ ਵਿੱਚ, ਸੈਟਰਡੇ ਵੀ ਅਤੇ ਸੰਡੇ ਵੀ। ਆਇਆ ਕਰੋ ਜਿੰਨਾ ਕੋਲ ਸਮਾਂ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਇਹ ਕਰਿਆ ਕਰੀਏ ਉੱਚਾ ਕੰਮ। ਸੋ ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਦਾ ਸਮਾਂ ਹੋ ਗਿਆ। ਆਓ, ਜਿੰਨਾ ਚਿਰ ਗੁਰਮੁਖ ਆਉਂਦੇ ਆ ਉਨ੍ਹਾਂ ਚਿਰ ਆਪਾਂ ਥੋੜ੍ਹਾ ਜਿਹਾ ਹੋਰ

ਸੋ ਇੰਨੇ ਹੀ ਵਿਚਾਰ ਕਰਦਿਆਂ ਸਿਮਰਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਹੁਣ ਪਾਵਨ ਸ੍ਰੀ ਰਹਿਰਾਸ ਸਾਹਿਬ ਦੇ ਜਾਪ ਗੁਰਮੁਖਾਂ ਪਾਸੋਂ ਸਰਵਣ ਕਰੋ, ਹੋਈਆਂ ਭੁੱਲਾਂ ਦੀ ਖਿਮਾ ਜੀ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪਹਿਲਾ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੁਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੂਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਨੋ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਨਿਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨਮੋਹਣ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਵਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ

ਸਭ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰਹਾਏ, ਕਹਿਣ ਨਾ ਜਾਏ ਤੇਰੀ ਤਿਲ ਵਡਿਆਏ, ਸਭ ਸਤ ਸਭ ਤਪ ਸਭ ਚੰਗਿਆਈਆਂ।

ਹੋਰ ਨਾ ਕੋਏ ਨਾ ਕੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਤ ਸੁਨਾਤ ਰਾਗੂ ਸ੍ਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਕਿਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੁਖੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾਮ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ ਪੰਜਵਾ ਕਾਹੇ ਰੇ ਮਨ ਚਿੱਤਵੈ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਮੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਪਉ ਕਰਿਆ ਊੜੇ ਊੜਾ ਵੈਸਾ ਕੋਸਾ ਤਿਸ ਪਾਸੇ ਵਿਚਰੇ ਸ਼ਰਿਆ ਤਿਨ ਕਵਣ ਖੁਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸ੍ਰਸ਼ਟ ਸਿਧਾਨ ਠਾਕਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਪਾਰਾ

ਹਾਰ ਤਿਆ ਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਤੇਰੇ ਭਗਤ ਸਲਾਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਵੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸਚਿਆਰ ਮਿੰਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਹ ਪਾਇ ਰਹੋ

ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦਿਆ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ।

ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੈ ਅਰਗੁਣ ਸਦੀ ਆਵ ਵਖਾਣੇ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧਵੇਂ ਦੂਜਾ ਹੋਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗਨੇ ਚੱਲੇ ਹਮ ਦੇਖਾ ਤਾਂ ਡੂਬੀ ਵਾਲੇ

ਜਨਮ ਪਿਆ ਪ੍ਰਣਵਤ ਨਾਨਕ ਤਿਨਕੀ ਸਰਨਾ ਜਿੰਤੂ ਨਾਇ ਵਿਸੁਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਵਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ।

ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸਿਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਉ ਪੁਨ ਬ੍ਰਿਸ਼ਟ ਗਗਨ ਤੇ ਭਈ ਸਭ ਨਿਆਨ ਵਧਾਈ ਦੇਈ ਧੰਨ ਧੰਨ ਲੋਕਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਪਵਨ ਕੇ ਸਿਰਜਣਹਾਰੇ ਦਾ ਜਾਨ ਮੋਲਿਓ ਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਆਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਦਬਾਰਾ।

ਚੋਪ ਸੰਮਤ ਸਤਰਾ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰੋ ਸੁਧੀ ਅਸ਼ਟਮ ਰਵਿਵਾਰਾ ਤੀਰਸਤਦ੍ਰਹੁ ਗ੍ਰੰਥ ਸਦਾਰਾ ਇਸ ਸ੍ਰੀ ਚਰਿਤ੍ਰੋਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਬੰਧੇ 405 ਚਰਿਤ੍ਰ ਸਮਾਪਤ ਮਸਤ ਸ਼ੁਭ ਮਸਤ ਅੰਫਯੂ

तुम हो सब राजन के राजा, आपे आप गरीब निवाजा दास।

ਜੋ ਏ ਕਦਾ ਸੁਨੇ ਅਰ ਗਾਵੇ ਦੁਖ ਭਾਵ ਤੇ ਨਿਕਟ ਨਾ ਆਵੇ ਬਿਸ਼ਨ ਭਗਤ ਕੀ ਏ ਫਲ ਹੋਏ ਆਦਿ ਵਿਆਸ ਸਹਿ ਸਕੇ ਨਾ ਕੋਈ ਸੰਮਤ ਸਤਰਾ ਸਹਿਜ ਪਚਾਵਨ ਹਾੜ ਬਧੀ ਪ੍ਰਥਮ ਸੁਖ ਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤਦ੍ਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਵਰ ਕਥਾ ਪ੍ਰਸੰਗ ਦੋਹਰਾ ਸਾਧ ਸਾਧ ਜਾਨੋ ਨਹੀਂ ਬਾਤ ਸੁਬਾਤ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੋਈਐ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਏਕੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ

ਵਾਂ ਤਨ ਮਨ ਥੀ ਵੈ ਹਰਿਆ ਪੌੜੀ ਜਿੱਥੇ ਤੂੰ ਸਮਰਾਥ ਜਿੱਥੇ ਕੋਇ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੈ ਦੂਤ ਨਾਏ ਤੇਰੇ ਛੱਡ ਜਾਹੇ ਭਉ

ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸੁਰਵਨੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈ ਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹੇ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾ।

ਦੁਖ ਜਾਹੇ। ਤੇ ਸਾਹਿਬ ਕੀ ਟੇਕ ਨਾਨਕ ਮਣੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ।

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣੇ ਵਾਹ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਦੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਪਾਹਵਾਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਜਹ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹਮਲਾ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

ਸਤਿਗੁਰਾਂ ਦੀ ਪਾਵਰ ਬਖਸ਼ਿਸ਼ ਰਹਿਮਦਾਸ ਸਦਕਾ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ, ਸਾਹਿਬਾਨ ਦਾ ਫਰਮਾਨ ਸਰਵਣ ਕੀਤਾ ਹੈ ਰਹਿ ਰਸ ਤੋਂ ਉਪਰੰਤ। ਸਤਿਗੁਰ ਕਿਰਪਾ ਕਰਨ, ਐ ਰਹਿਮਤ ਭਰਿਆ ਹਰ ਸਥਿਤੇ ਰੱਖਣ, ਐਸਾ ਨਾਮ ਰਤਨ ਨਿਰਮੋਲਕ, ਇਹ ਨਿਰਮੋਲਕ ਹੀਰਾ ਜੋ ਆਪਾਂ ਨੂੰ ਮਿਲਿਆ ਹੈ ਉਸ ਦੀ ਕਮਾਈ ਕਰੀਏ। ਵੱਧ ਤੋਂ ਵੱਧ ਆ ਕਰਕੇ ਹਾਜ਼ਰੀ ਭਰੋ। ਆਪ ਸਾਰੇ ਜਾਣਦੇ ਹੋ ਕਿ ਕੱਲ੍ਹ ਅਖੰਡ ਪਾਠ ਪ੍ਰਕਾਸ਼ ਹੋਏ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਸਵੇਰੇ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ। ਸੋ ਬੇਨਤੀ ਕਰਾਂਗਾ ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ, ਖਾਸ ਕਰਕੇ ਬੇਰੀ ਦੀਆਂ ਸੰਗਤਾਂ, ਵੱਧ ਚੜ੍ਹ ਕੇ ਆ ਕਰਕੇ ਹਾਜ਼ਰੀ ਲਵਾਓ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਵੀ ਅਤੇ ਉਸ ਤੋਂ ਉਪਰੰਤ ਬਾਅਦ ਦੇ ਵਿੱਚ ਵੀ ਦਿਨ ਦੇ ਦੀਵਾਨ ਦੇ ਵਿੱਚ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਦੇ ਨਾਲ ਹੀ 4 ਅਖੰਡ ਪਾਠ ਹੋਰ ਚੱਲ ਰਹੇ ਨੇ, ਉਹ ਸ਼ਹੀਦਾਂ ਦੀ ਯਾਦ ਦੇ ਵਿੱਚ ਚੱਲ ਰਹੇ ਨੇ। ਉਹ ਮਹਾਨ ਸ਼ਹੀਦ ਜਿਨ੍ਹਾਂ ਦੀ ਆਪ ਰੋਜ਼ ਫੋਟੋ ਦੇਖਦੇ ਹੋ ਲੰਗਰ ਦੇ ਵਿੱਚ, ਸੁੱਖਾ ਅਤੇ ਜਿੰਦਾ, ਜਿਨ੍ਹਾਂ ਨੇ ਪੰਥ ਵਾਸਤੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਭਾਈ ਗੁਰਦੇਵ ਸਿੰਘ ਜੀ ਹੋਰੀ ਕਰਵਾ ਰਹੇ ਨੇ। ਅਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਭਾਈ ਬਹਾਦਰ ਸਿੰਘ ਜੀ ਹਰ ਸਾਲ ਕਰਵਾਉਂਦੇ ਰਹੇ। ਸਤਿਗੁਰੂ ਮਿਹਰ ਕਰਨ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕਰਦੇ ਨੇ, ਗਰੀਬ ਨਿਵਾਜ ਮਨੋਕਾਮਨਾਵਾਂ ਪੂਰੀਆਂ ਕਰਨ। ਆਹ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦਾ ਜਥਾ ਆਪ ਜੀ ਨੂੰ ਕੀਰਤਨ ਨਾਲ ਜੋੜੇਗਾ। ਉਸ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਮਹਾਨ ਕਥਾਵਾਚਕ, ਉਹ ਆਪ ਜੀ ਨੂੰ ਅੱਜ ਦਾ ਇਤਿਹਾਸ ਸਰਵਣ ਕਰਵਾਉਣਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲਚੁਕ ਦੀ ਖੇਮਾ ਸਵਾ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ 7:30 ਵਜੇ ਤੀਕਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਉਹਨਾਂ ਤੋਂ ਬਾਅਦ ਰਾਗੀ ਭਾਈ ਬਲਜੀਤ ਸਿੰਘ ਅਲਵਰ ਵਾਲੇ ਆਪ ਸੰਗਤਾਂ ਨੂੰ 7:15 ਵਜੇ ਤੀਕਰ ਕੀਰਤਨ ਸਰਵਣ ਕਰਾਉਣਗੇ। ਉਸ ਤੋਂ ਬਾਅਦ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਆਪ ਸੰਗਤਾਂ ਨੂੰ 8:15 ਤੋਂ 9:15 ਵਜੇ ਤੀਕਰ ਕਥਾ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਇੱਕ ਓਅੰਕਾਰ ਸਤਿ

साध संगत सपरंपरा अवगत अलख अभेव अगामित अपरंपरा।

तू सुन हरना कालिया की वाड़ी राता राम।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਆਸਾ ਰਾਗ ਦੇ ਵਿੱਚ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਸ ਫਜੀਰ, ਮਕੀਨੋ ਮਕਾਂ, ਜ਼ਮੀਨੋ ਜਮਾਂ, ਦਾਨਸ ਫਜੀਰ, ਦਸਤਗੀਰ, ਮੁਰਸ਼ਦ ਉਲ ਆਲਮੀਨ, ਆਦਿ ਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਮਾਂ ਤੋਂ ਫਰਮਾਏ ਹੋਏ ਇਲਾਹੀ ਫਰਮਾਨ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਇਸ ਫਰਮਾਨ ਦੀ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਵਿੱਚ ਮੂਲ ਮੰਤਰ ਨਾਲ ਮੰਗਲਾਚਾਰ ਕੀਤਾ। ਸਭ ਤੋਂ ਵੱਧ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਬਾਣੀ ਚ ਕਿ ਇੱਕ ਨਾਲ ਜੁੜੀ ਇੱਕ ਇੱਕ ਤੋਂ ਬਿਨਾਂ ਦੂਜਾ ਨਹੀਂ, ਇੱਕ ਓਅੰਕਾਰ, ਉਹ ਤੇਰੇ ਅੰਗ ਸੰਗ ਸਹਾਇਤਾ ਕਰ ਸਕਦਾ, ਉਹਦੇ ਤੋਂ ਬਿਨਾਂ ਤੇਰਾ ਕੋਈ ਅੰਗ ਸੰਗ ਸਾਥੀ ਨਹੀਂ ਹੋ ਸਕਦਾ। ਉਹ ਪਰਮਤ ਪੋਤੇ ਕਾਰ ਜਿਹੜੀ ਹੈ ਕਾਰ ਅਤੇ ਕਾਰ ਬੇਅੰਤਤਾ ਦੀ ਸੂਚਕ ਵੀ ਹੁੰਦੀ ਹੈ। ਸਦੀਵ ਕਾਲ ਹੋਣ ਵਾਲਾ ਹੈ, ਉਹ ਸਦਾ ਇੱਕ ਰਸ ਰਹਿਣ ਵਾਲਾ ਹੈ। ਗੁਰਪ੍ਰਸਾਦ ਉਹਦੀ ਗੁਰੂ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ, ਉਹਦੀ ਰਹਿਮਤ ਜੋੜੀ ਹੁੰਦੀ ਹੈ, ਉਹ ਵੀ ਗੁਰੂ ਕਿਰਪਾ ਨਾਲ ਹੁੰਦੀ, ਗੁਰੂ ਕਿਰਪਾ ਤੋਂ ਬਿਨਾਂ ਉਸ ਦੀ ਰਹਿਮਤ ਨਹੀਂ। ਕਾਰ ਤੀਜਾ, ਤੀਜੇ ਘਰ ਸੁਰਤਾਲ ਚੁਕਾਉਣ ਵਾਲਾ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਸੰਸਾਰ ਦੇ ਵਿੱਚੋਂ ਕੁਛ ਉਦਾਹਰਣਾਂ ਵਰਤੀਆਂ। ਉਹਦਾ ਇੱਕ ਪੱਖ ਹੁੰਦਾ ਹੈ, ਉਹਨੂੰ ਸੰਪੂਰਨ ਨਹੀਂ ਗਿਣਿਆ ਜਾ ਸਕਦਾ। ਜਿਵੇਂ ਇੱਕ ਪਾਸੇ ਆਪਾਂ ਸਤਿਗੁਰੂ ਸਾਹਿਬ ਵਚਨ ਪੜ੍ਹਦੇ ਹਾਂ, ਸੁਆਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤਨੀ ਨਿਤ, ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਹੁਣ ਸਵਾਨ ਕਹਿੰਦੇ ਕੁੱਤੇ, ਹੁਣ ਕੁੱਤੇ ਦਾ ਪੱਖ ਦਿੱਤਾ ਵੀ ਜਿਵੇਂ ਉਹ ਮਾਲਕ ਦਾ ਦਾਰ ਛੱਡ ਕੇ ਨਹੀਂ ਜਾਂਦਾ, ਇਵੇਂ ਦ੍ਰਿੜ ਵਿਸ਼ਵਾਸ ਨਾਲ ਆਪਣੇ ਮਾਲਕ ਦੇ ਦਰ ਤੇ ਰਹਿ ਦੀ ਭਗਤੀ ਕਰ। ਆਪਣੇ ਸੁਖਮਨੀ ਸਾਹਿਬ ਦੀ ਬਾਣੀ ਚ ਪੜ੍ਹਨ, ਜਿਸ ਕਹਿ ਅੰਤਰ ਰਾਜ ਅਵਮਾਨ ਸੋ ਨਰਕ ਪਾਤੀ ਹੋਵਤ ਸਵਾਨ। ਹੁਣ ਕੁੱਤੇ ਦਾ ਦੂਜਾ ਪੱਖ ਲੈ ਲਿਆ। ਇਵੇਂ ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਚ ਹੋਰ ਮਿਸਾਲਾਂ ਦਿੱਤੀਆਂ। ਅੱਜ ਸਤਿਗੁਰੂ ਸਾਹਿਬ ਜੀ ਨੇ ਹਿਰਨ ਦੀ ਮਿਸਾਲ ਦਿੱਤੀ, ਉਹ ਵੀ ਕਾਲੇ ਹਿਰਨ। ਵਿਦਵਾਨਾਂ ਨੇ ਲਿਖਿਆ ਹੈ ਕਿ ਜਿਹੜੀ ਕਸਤੂਰੀ ਪੈਦਾ ਹੁੰਦੀ ਹੈ ਨਾ, ਉਹ ਕਾਲੇ ਹਿਰਨ ਦੇ ਪੈਦਾ ਹੁੰਦੀ ਹੈ, ਲੇਕਿਨ ਉਹਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਕੋਲ ਕਸਤੂਰੀ ਹੈਗੀ। ਗੱਲ ਹਿਰਨ ਦੀ ਨਹੀਂ, ਗੱਲ ਸਾਡੀ ਹੈ ਕਿ ਸਾਡੇ ਅੰਦਰ ਨਾਮ ਹੈਗਾ, ਲੇਕਿਨ ਸਾਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਲੱਲਾ ਲਾ ਔਖਦ ਲਾਹੋ ਜਾਹੂ ਦੁੱਖ ਦਰਦ ਤੇ ਮਿਟੇ ਖਣਾ। ਨਾਮ ਔਖਦ ਜੇ ਰਿਹਦੇ ਹਿਤਾਵੇ ਤਾਂ ਹੀ ਰੋਗ ਸੁਪਨੇ ਨਾ ਆਵੇ। ਹਰ ਔਖਦ ਸਭ ਘੱਟ ਹੈ, ਪਰ ਜਿਹੜਾ ਵਾਹਿਗੁਰੂ ਦਾ ਨਾਮ ਦਵਾਈ ਏ ਉਹ ਹਰੇਕ ਦੇ ਅੰਦਰ ਹੈਗਾ।
ਪਰ ਗੁਰ ਪੂਰੇ ਬਿਨ ਵਿੱਧ ਨਾ ਬਣਾਏ। ਉਹਦੀ ਆਪਣੇ ਆਪ ਨੂੰ ਸਾਨੂੰ ਸਮਝ ਨਹੀਂ ਆਉਂਦੀ ਹੈਗੀ। ਹਿਰਨ ਉਸ ਕਸਤੂਰੀ ਦੇ ਵਿੱਚ ਭੱਜਿਆ ਫਿਰਦਾ ਹੈ, ਦੂਜਾ ਕਾਲੇ ਤੋਂ ਭਾਵ ਕਿ ਹੇ ਮਨੁੱਖ ਤੂੰ ਬਹੁਤ ਚੁੰਗੀਆਂ ਮਾਰਨ ਬਹੁਤ ਭੱਜਣ ਵਾਲਾ ਹੈ, ਲੇਕਿਨ ਤੇਰਾ ਮਨ ਕਾਲਾ ਤੂੰ ਹੰਕਾਰੀ ਏ, ਜਿਹੜੀ ਵਾਹਿਗੁਰੂ ਅਕਾਲ ਪੁਰਖ ਨੇ ਤੈਨੂੰ ਇੱਥੇ ਦੌਲਤ ਬਖਸ਼ੀ ਏ ਨਾ, ਤੈਨੂੰ ਇਹ ਵਾੜੀ ਬਖਸ਼ੀ ਏ, ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆ। ਲੇਕਿਨ ਸਾਡੇ ਕੋਲ ਗੁਰੂ ਕੋਈ ਸਿੱਖ ਹੀ ਨਹੀਂ, ਅਸੀਂ ਕਹਿ ਦਿੰਦੇ ਮੇਰੀ ਇੱਥੇ ਤੱਕ ਲੱਗਦੀ ਹੈ, ਇੰਨੀ ਹੈ ਮੇਰੇ ਕੋਲ। ਸਾਹਿਬ ਜੀ ਕਹਿੰਦੇ ਇਹ ਤੇਰੇ ਕੋਲ ਕੁਛ ਦਿਨ ਦਾ ਮਹਿਮਾਨ ਸੀ, ਇੱਥੇ ਉਹਦੀ ਬਖਸ਼ੀ ਹੋਈ ਸੀ, ਲੇਕਿਨ ਤੂੰ ਹੰਕਾਰ ਕਰੀ ਬੈਠਾ। ਕਬੀਰ ਸਾਹਿਬ ਨੇ ਤਾਂ ਹੀ ਫਰਮਾਇਆ, ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਘਰ ਬਹੁਤ ਵੱਡਾ ਬਣਾ ਲਿਆ ਫਿਰ ਹੰਕਾਰ ਹੋ ਜਾਂਦਾ ਹੈ, ਫਿਰ ਉਹ ਕਿਸੇ ਨੂੰ ਦਿਖਾਉਂਦਾ ਵੀ ਹੈ। ਇਸ ਕਰਕੇ ਨਹੀਂ ਦਿਖਾਉਂਦਾ ਕਿ ਵਾਹਿਗੁਰੂ ਦਾ ਸ਼ੁਕਰਾਨਾ ਹੈ ਕਿ ਮੈਂ ਦਿਖਾਵਾਂ ਕਿ ਮੈਂ ਏਡਾ ਵੱਡਾ ਘਰ ਬਣਾਇਆ, ਆਹ ਦੇਖ ਮੇਰਾ ਇੰਜ। ਕਬੀਰ ਸਾਹਿਬ ਕਹਿੰਦੇ ਬੜੇ ਬੜੇ ਮਹਿਲਾਂ ਵਾਲੇ ਹੋਏ, ਲੰਕਾ ਗੱਡ ਸੋਨੇ ਕਾ ਪਿਆ ਭਇਆ, ਮੂਰਖ ਰਾਵਣ ਕਿਆ ਲੈ ਗਿਆ।

ਅੱਜ ਨੀ ਕੱਲ ਜਦੋਂ ਤੇਰੀ ਇਹ ਦੇਹੀ ਖਤਮ ਹੋਈ ਕਿਸੇ ਨੇ ਸੰਸਕਾਰ ਤੇ ਕਿਸੇ ਨੇ ਨਾਪਤੀ ਉੱਤੇ ਘਾਹ ਹੀ ਉੱਗਣਾ ਮੁੜ ਕੇ ਤੇਰਾ ਇਹ ਵੱਡਾ ਕੰਮ ਨੇ ਕਿਹਦਾ ਹੰਕਾਰ ਕਰੀ ਸ਼ੁਕਰ ਕਰਨਾ ਸੀ ਦਾਤਿਆ ਤੂੰ ਮੈਨੂੰ ਰਹਿਣ ਨੂੰ ਸੋਹਣਾ ਮਹਿਲ ਬਖਸ਼ਿਆ ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ ਅਸੀਂ ਆਪਣੇ ਸਰੀਰ ਦੇ ਉੱਤੇ ਹੀ ਇਸ ਰੂਪ ਦਾ ਹੀ ਹੰਕਾਰ ਵੀ ਮੇਰੀ ਦੇਹੀ ਬਹੁਤ ਸੋਹਣੀ ਹੈ ਮੈਨੂੰ ਮਾਫ ਕਰੋ ਜੀ ਹੁਣ ਚੰਮ ਨੂੰ ਦੇਖਣ ਵਾਲੇ ਬਹੁਤੇ ਆ ਪਰ ਅਕਲ ਨੂੰ ਵੇਖਣ ਵਾਲੇ ਬਹੁਤ ਘੱਟ ਆਜ ਕੱਲ ਤਦ ਜਾਓਗੇ ਜਿਉਂ ਕਾਂਚਰੀ ਪੂਜਾਂਗੇ ਕਿਆ ਜਿਹੜੀ ਦੇਹੀ ਹੈ ਬਹੁਤ ਸੋਹਣੀ ਜਿਹੜੀ ਇਹ ਅੱਜ ਨੀ ਕੱਲ ਜਿਹਦਾ ਹੰਕਾਰ ਕਰੀ ਬੈਠਾ ਹੈ ਜਿਵੇਂ ਸੱਪ ਨੇ ਕੁੰਝ ਛੱਡ ਦਿੱਤੀ ਹੈ ਇਸ ਦੇਹੀ ਨੇ ਇੱਥੇ ਰਹਿ ਜਾਣਾ ਮੁੜ ਕੇ ਇਹਨੂੰ ਕਿਸੇ ਨੇ ਨਹੀਂ ਰੱਖਣਾ ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾੜ ਤੂੰ ਇਹਨਾਂ ਹੱਡੀਆਂ ਦਾ ਮਾਣ ਕਰਦਾ ਚਾਮੜੀ ਦੇ ਵਿੱਚ ਲਪੇਟੇ ਹੋਏ ਨੇ ਹੈਵਰ ਉੱਪਰ ਛਤਰ ਤੇ ਫੁਣ ਧਰਨੀ ਗਾੜ ਜਿਨ੍ਹਾਂ ਦੇ ਬੜੇ ਬੜੇ ਹਾਥੀ ਸੀ ਜਿਨ੍ਹਾਂ ਦੇ ਬੜੇ ਬੜੇ ਘੋੜੇ ਚੱਲਦੇ ਰੱਥ ਚੱਲਦੇ ਸੀਗੇ ਉਹ ਵੀ ਇਸ ਦੁਨੀਆਂ ਤੋਂ ਗਏ ਪਾਂਦਾਨ ਸੰਸਾਰ ਗਰਭ ਅਟਿਆ ਹੁਣ ਜੇ ਤਾਂ ਰਾਹੀ ਹੁੰਦਾ ਤਾਂ ਸਾਹਿਬ ਜੀ ਨੇ ਇਕੱਲਾ ਫਰਮਾਉਣਾ ਸੀ ਪਾਂਦਾ ਅਗਲੇ ਪਾਸੇ ਧੱਦੇ ਨੂੰ ਕੰਨਾਂ ਲਾ ਕੇ ਤੇ ਨਾਣੇ ਨੂੰ ਦੁਲੰਕੜ ਲਾਈ ਅਣੂ ਵੀ ਤੂੰ ਬਹੁਤ ਸੋੜ ਰਿਹਾ ਜਿਹੜਾ ਦਿਸਦਾ ਵੀ ਨਹੀਂ ਸੀਗਾ ਇੱਥੋਂ ਕਿ ਤੇਰੀ ਹੋਂਦ ਸ਼ੁਰੂ ਹੋਈ ਹੈ ਕਈ ਸੱਜਣਾਂ ਲਿਖਿਆ ਹੈ ਕਿ ਤੁਸੀਂ ਜਦੋਂ ਤੇਰਾ ਜਨਮ ਸੀ ਨਾ ਆਉਣ ਵਾਲੇ ਜੀਅ ਕਿੰਨੇ ਹੀ ਸੈੱਲ ਕਿੰਨੇ ਸੀ ਉਹ ਕਹਿੰਦੇ ਲੱਖਾਂ ਸੈੱਲ ਸੀ ਕਿਸੇ ਨੇ ਹਜ਼ਾਰਾਂ ਚ ਆਖਿਆ ਕਿ ਤੂੰ ਹੀ ਸੀ ਨਿੱਕਾ ਜਿਹੜਾ ਬਚਿਆ ਹੁਣ ਇੰਨਾ ਕੁ ਹੋਣ ਦੀ ਬਾਤ ਤੂੰ ਅਹੰਕਾਰ ਬਹੁਤ ਕਰੀ ਬੈਠਾ ਵੇ ਇੱਥੇ ਆ ਕੇ ਮੇਰਾ ਘਰ ਏ ਮੇਰੇ ਧੀਆਂ ਪੁੱਤਰ ਏ ਮੇਰਾ ਇੰਨਾ ਧਨ ਦੌਲਤ ਏ ਮੇਰਾ ਇੰਨਾ ਕਾਰੋਬਾਰ ਏ ਗਰਵ ਹੰਕਾਰ ਤੇ ਉਸ ਹੰਕਾਰ ਚ ਪਾਪ ਵੀ ਕਰਤਾ ਪਾਪ ਅਨੇਕ ਮਾਇਆ ਰੰਗ ਰੱਖਿਆ ਆ ਜਿਹੜੀ ਤੈਨੂੰ ਵਾਹਿਗੁਰੂ ਦੌਲਤ ਬਖਸ਼ੀ ਏ ਇਹਨੂੰ ਕਰਨੀ ਤੇ ਸਫਲ ਸੀ ਵੀ ਸ਼ੁਕਰ ਏ ਤੇਰਾ ਦਾਤਿਆ ਤੇ ਤੂੰ ਉਹਦੇ ਵਿੱਚ ਹੰਕਾਰ ਕਰੀ ਬੈਠਾ ਵੀ ਇੰਨੀ ਹੈ ਮੇਰੇ ਕੋਲ ਲੋਭ ਮੋਹ ਅਭਿਮਾਨ ਬੂਡੇ ਮਰਨ ਚੀਤ ਨਾ ਆ ਲੋਭ ਦੇ ਵਿੱਚ ਲਾਲਚ ਦੇ ਵਿੱਚ ਤੈਨੂੰ ਮੌਤ ਭੁੱਲ ਗਈ ਕਿ ਆਉਣਾ ਪੁੱਤਰ ਮਿੱਤਰ ਵਿਵਹਾਰ ਕਰਤਾ ਕਰਤ ਇਹ ਬੇਹਾਲ ਤੇ ਸਾਹਿਬ ਜੀ ਕਹਿੰਦੇ ਫਿਰ ਕਿਰਤ ਕਰਮ ਮਿਟੇ ਨਾਹੀ ਹਰ ਨਾਮ ਧੰਨ ਨਾ ਖੱਟਿਆ ਤੂੰ ਜਿਹੜਾ ਕਰਮ ਕਰਨਾ ਸੀ ਉਹ ਤੂੰ ਕੀਤਾ ਨਹੀਂ ਤੂੰ ਜਿਹਨੂੰ ਤੂੰ ਵਾਹਿਗੁਰੂ ਨੇ ਬਖਸ਼ਿਆ ਉਸ ਵਾੜੀ ਚ ਹੀ ਰੱਤਾ ਗੱਲ ਵਾੜੀ ਕਾਕੀ ਵੀ ਨਹੀਂ ਤੂੰ ਵਕਾਰਾਂ ਦੇ ਵਿੱਚ ਪੈ ਗਿਆ ਬਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾਰਾ ਜਿਹੜਾ ਤੈਨੂੰ ਫਲ ਬਹੁਤ ਮਿੱਠਾ ਲੱਗਦਾ ਨਾ ਇਹ ਯਾਦ ਰੱਖੀ ਇਹ ਤੈਨੂੰ ਅੱਗ ਦੀ ਨਿਆਈ ਸਾੜਨ ਦੇ ਹੋਵੇਗਾ ਜਿਹੜੇ ਤੂੰ ਵਿਕਾਰਾਂ ਦੇ ਵਿੱਚ ਪੈ ਗਏ ਤੇ ਕਈਆਂ ਦੀ ਇੱਛੇ ਹੀ ਵਾਪਰਿਆ ਹੈ ਕਿ ਜਦੋਂ ਇਹੋ ਜਿਹੇ ਹੋ ਗਏ ਉਦੋਂ ਇੱਥੇ ਹੀ ਦੇਹੀ ਨੂੰ ਇਹੋ ਜਿਹੇ ਰੋਗ ਲੈ ਗਏ ਜਿਹੜੇ ਘਰ ਦੇ ਕਹਿੰਦੇ ਸੀ ਆਪਣਾ ਘਰੋਂ ਬਾਹਰ ਕੱਢ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਪ੍ਰੇਮੇ ਖੱਤਰੀ ਦੀ ਕਿਰਪਾ ਕੀਤੀ ਸੀ ਲੇਕਿਨ ਕਦੋਂ ਜਦੋਂ ਉਹਦੇ ਕੋਈ ਧਨ ਦੌਲਤ ਸੀ ਉਦੋਂ ਸ਼ਰਾਬ ਕਬਾਬ ਸ਼ਬਾਬ ਚ ਭੁੱਲਿਆ ਹੋਇਆ ਸੀ ਜਦੋਂ ਕੋਹੜ ਹੋ ਗਿਆ ਤੇ ਘਰਦਿਆਂ ਨੇ ਘਰੋਂ ਕੱਢ ਦਿੱਤਾ ਜੰਗਲ ਚ ਬਿਠਾ ਦਿੱਤਾ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਕੋਲ ਸੰਗਤ ਆ ਰਹੀ ਸੀ ਉਹਨਾਂ ਤਰਸ ਕਰਕੇ ਲੈ ਆਂਦਾ ਤੇ ਉਸ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਹਰ ਬਿਠਾ ਹੁਣ ਜਿਨ੍ਹਾਂ ਦੇ ਨਾਲ ਸ਼ਰਾਬ ਕਬਾਬ ਸ਼ਬਾਬ ਸਾਂਝੀ ਕਰ ਰਹੇ ਕੋਈ ਨਹੀਂ ਸੀ ਨੇੜੇ ਆਏ ਤੇ ਹੁਣ ਬੋਲਦਾ ਵੀ ਕੀ ਸੀ ਹੁਣ ਗੁਰੂ ਕੀ ਸੰਗਤ ਆਉਂਦੀ ਕੋਈ ਖਾਣ ਨੂੰ ਦੇ ਜਾਂਦੀ ਕੁਛ ਕਰਦੀ ਏ ਤੇ ਬੋਲਦਾ ਵੀ ਸੀ ਮੇਰਾ ਗਿਆ

0: ਛੋਟਾ ਅਲਾਦਾ, ਮੇਰਾ ਗਿਆਕ ਛੋਟਾ ਅਲਾਦਾ, ਗੁਰੂ ਯਾਦ ਆਉਣ ਲੱਗ ਪਿਆ। ਸੰਗਤਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੂੰ ਕਿਰਪਾ ਕੀਤੀ, ਕਹਿੰਦੇ ਲਿਆਓ ਉਹਨੂੰ ਇਸ਼ਨਾਨ ਕਰਾਈਏ ਸਾਡੇ ਚੁੱਲ੍ਹੇ 'ਚ। ਸਾਹਿਬ ਜੀ ਨੇ ਸੋਹਣੇ ਵਸਤਰ ਪੁਆਏ, ਕਹਿੰਦੇ ਹੁਣ ਤਾਂ ਲਾੜੇ ਵਰਗਾ ਹੋ ਗਿਆ। ਭਾਈ ਉੱਪਲ ਨੇ ਆਖਿਆ ਭਾਈ ਨੂੰ ਰਿਸ਼ਤਾ ਕਰੋ, ਆਪਣੀ ਲੜਕੀ ਦਾ ਰਿਸ਼ਤਾ ਕੀਤਾ ਔਰ 22 ਮੰਜੀਆਂ 'ਚੋਂ ਇੱਕ ਮੰਜੀ ਥਾਪੀ ਗਈ ਮੱਥੋ ਮਰਾਰੀ ਨਾਂ ਰੱਖੀ। ਸਾਹਿਬ ਜੀ ਕਹਿੰਦੇ ਵੇਖੀ ਜੇ ਗੁਰੂ ਕੋਲ ਨਾਂ ਆਇਆ ਤੇ ਤੇਰਾ ਹਾਲ ਜਿਹੜਾ ਇਹ ਹੋ ਗਿਆ। ਔਰ ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ 'ਚ ਫਰਮਾਇਆ ਕਿ ਜਿਹੜੇ ਤੂੰ ਪਾਪ ਕਰਦਾ ਇਹਨਾਂ ਦੀ ਸਜ਼ਾ ਕਿਹੋ ਜਿਹੀ। ਲੈ ਵਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੂੰ ਰਾਤ ਨੂੰ ਕਿਸੇ ਨੂੰ ਲੁੱਟਣ ਵਾਸਤੇ ਤੁਰ ਪਿਆ, ਉਹ ਵਾਹਿਗੁਰੂ ਜਾਣਦਾ ਹੈ। ਤੱਕੇ ਨਾਰ ਪਰਾਈਆਂ ਲੁੱਕ ਅੰਦਰ ਠਾਣੇ, ਜਿਹੜੀਆਂ ਅੱਖਾਂ ਨਾਲ ਕਿਸੇ ਨੂੰ ਮਾੜਾ ਤੱਕਦਾ ਹੈ ਤੇ ਲੁਕੋਲੇਗਾ, ਉਹ ਵਾਹਿਗੁਰੂ ਤੇਰੀਆਂ ਅੱਖਾਂ 'ਚ ਬੈਠਾ, ਉਹ ਤੈਨੂੰ ਜਾਣਦਾ। ਸੰਨੀ ਦੇ ਵਿਖਾ ਮਿਠਾਏ ਮਿੱਠਾ ਮਦਮਾਣੀ, ਤੂੰ ਬੜੇ ਔਖੇ ਤਰੀਕਿਆਂ ਨਾਲ ਸੰਨ ਲਾ ਕਰ ਲੈਣਾ ਹੈ, ਹੁਣ ਤੈਨੂੰ ਫੋਨ ਦੇ ਤਰੀਕੇ ਆਉਂਦੇ ਤੂੰ ਪਤਾ ਨਹੀਂ ਲੱਗਦਾ ਕਿਸੇ ਦੇ ਫੋਨ 'ਚੋਂ ਪੈਸੇ ਕੱਢ ਕੇ ਲੈ। ਪਰ ਸਾਹਿਬ ਜੀ ਕਹਿੰਦੇ ਖੁਸ਼ੀ ਕਰ ਇਹਦਾ ਲੇਖਾ ਦੇਣਾ ਪੈਣਾ। ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ, ਜਿਵੇਂ ਕਹਿੰਦੇ ਤੇਰੇ ਸਾਹਮਣੇ ਤਿਲ ਪੀੜੇ ਗਏ ਨਾ, ਤੈਨੂੰ ਉੱਥੇ ਦਾ ਪਤਾ ਨਹੀਂ, ਮੈਂ ਤੈਨੂੰ ਇੱਥੋਂ ਦੀ ਮਿਸਾਲ ਦੇ ਦਿੰਦਾ ਤੈਨੂੰ ਕਿਉਂ ਪੀੜਿਆ ਜਾਣਾ, ਤੇ ਫਿਰ ਤੈਨੂੰ ਆਪਣੀ ਕਮੀ ਤੇ ਪਛਤਾਵੇ, ਕਰਮੀ ਆਪੋ ਆਪਣੀ ਆਪੇ ਪਛਤਾਵੇ। ਗੁਪਤ ਕਰਤਾ ਸੰਗ ਸੋ ਪ੍ਰਭ ਡਹਿਕਾਵੇ ਮਨੁੱਖਾਏ, ਜੇ ਤੂੰ ਵਿਕਾਰ ਭੋਗਦਾ ਗੁਪਤ ਫਿਰ ਬਾਹਰ ਆ ਕੇ ਲੋਕਾਂ ਕੋਲ ਚੰਗਾ ਬਣਦਾ, ਲੋਕਾਂ ਨੂੰ ਭਟਕਾ ਸਕਦਾ। ਵਿਸਾਰ ਹਾਰਜੀਓ ਵਿਖੇ ਭੋਗੇ, ਵਿਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਵਿਸਾਰ ਹਾਰਜੀਓ ਵਿਖੇ ਭੋਗੇ, ਤਪ ਸਮ ਗਲਣਾ, ਕਹਿੰਦੇ ਤੈਨੂੰ ਨਹੀਂ ਪਤਾ, ਮੈਂ ਤੈਨੂੰ ਉਦਾਹਰਣ ਕੇ ਦੱਸ ਦਿੰਦਾ ਕਿ ਇਹਦੀ ਸਜ਼ਾ ਇਹੋ ਜਿਹੀ ਹੋਣੀ ਹੈ ਜਿਵੇਂ ਲੋਹੇ ਦੇ ਥੰਮ ਤੱਤੇ ਕੀਤੇ ਹੋਣ, ਅੱਗ ਲਾਲ ਹੋਣ, ਤੇ ਉਹਦੇ ਨਾਲ ਸਾੜਿਆ ਜਾਵੇ, ਤੈਨੂੰ ਇਉਂ ਸਾੜਿਆ ਜਾਊਗਾ ਜੇ ਤੂੰ ਇਹਨਾਂ 'ਚ ਲੱਗਾ ਰਿਹਾ। ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨਾ ਪ੍ਰਤਾਪ, ਫਿਰ ਤੂੰ ਮਾਤਾ ਮਸਤ ਗਿਆ, ਤੂੰ ਇਹਦੇ ਵਿੱਚ ਇੰਨਾ ਮਸਤ ਗਿਆ ਕਿ ਤੂੰ ਆਪਣਾ ਜੀਵਨ ਜਿਹੜਾ ਉਹ ਗਵਾਤਾ, ਤੇ ਨਾਮ ਤੋਂ ਬਿਨਾ ਪ੍ਰਵਾ ਕੋਈ ਪ੍ਰਤਾਪ ਨਹੀਂ ਹੋ ਸਕਦਾ। ਉਹ ਜੇਬ ਸਾਇਰ ਦੇਹ ਲਹਿਰੀ ਬਿਜਲ ਜਿਵੇਂ ਚਮਕੀ, ਕਹਿੰਦੇ ਜਿਵੇਂ ਸਮੁੰਦਰ ਦੀਆਂ ਲਹਿਰਾਂ, ਲਹਿਰਾਂ ਸੱਚ ਨਹੀਂ ਹੈ, ਜਿਵੇਂ ਬਿਜਲੀ ਚਮਕਦੀ ਹੈ ਨਾ, ਇੰਨਾ ਕੁ ਸਮਾਂ ਆਈਏ ਤੇਰਾ, ਇਸ ਤੋਂ ਵਾਧਾ ਜਿਹੜਾ ਤੇਰਾ ਉਹ ਨਹੀਂ ਹੈਗਾ, ਤੂੰ ਇੰਨੇ ਕੁ ਪਿੱਛੇ ਆਪਣੇ ਇਸ ਕੀਮਤੀ ਜੀਵਨ ਨੂੰ, ਆਪਣੇ ਮਨੁੱਖਾ ਜਨਮ ਨੂੰ, ਜਿਹੜਾ ਤੈਨੂੰ ਪਤਾ ਨਹੀਂ ਕਿੰਨੇ ਚਿਰ ਬਾਅਦ ਮਿਲੇਗਾ। ਤੇ ਕਬੀਰ ਸਾਹਿਬ ਨੇ ਹੋਰ ਵੀ ਵਾਰਨਿੰਗ ਦਿੱਤੀ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਣ ਫਲ ਪਾਕੇ ਭੋਏ ਗਿਰੇ ਬੋਹਰ ਨਾ ਲਾਗੇਗਾ। ਸਾਹਿਬ ਜੀ ਨੇ ਆਖਿਆ ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵਹੇ, ਗੁਣ ਗੋਪਾਲ ਨਾ ਜਪੇ ਰਸਨਾ ਫੇਰ ਕਦੋਂ ਸੇ ਦਿਆ। ਹੁਣ ਤੇਰੇ ਕੋਲ ਮੌਕਾ ਹੈ, ਹੁਣ ਤੂੰ ਜਪਦਾ ਨਹੀਂ, ਫਿਰ ਕਦੋਂ ਇਹ ਦਿਨ ਮਿਲਣਗੇ, ਭਾਵ ਮਨੁੱਖਾ ਜਨਮ ਨਹੀਂ ਤੈਨੂੰ ਫੇਰ ਇਹ ਮਨੁੱਖਾ ਜਨਮ ਨਹੀਂ ਮਿਲਣਾ ਹੈ, ਕਿਵੇਂ ਨਹੀਂ ਮਿਲਣਾ। ਧਰਵਰ ਵਿਛੂਨੇ ਨਹਿ ਪਾਤ ਜੁੜਤੇ ਜਮ ਮਗ ਗਾਉਣ ਅੱਗੇ, ਜੇ ਦਰਖਤਾਂ ਨਾਲ ਟੁੱਟੇ ਹੋਏ ਪੱਤਰ ਵੇਖੀ ਉਹ ਕਦੀ ਦੁਬਾਰਾ ਦਰਖਤ ਨਾਲ ਜੁੜਦੇ ਨੇ, ਰੁੜ ਜਾਂਦੇ ਨੇ, ਸੁੱਕ ਜਾਂਦੇ ਨੇ, ਸੜ ਜਾਂਦੇ ਨੇ, ਪਰ ਦੁਬਾਰਾ ਦਰਖਤ ਦੇ ਨਾਲ ਜੁੜਦੇ ਨੇ। तू यूं कला कटिया फिरेगा उस रस्ते ते तू कला होएगा दुख पाएगा। तरवर छुने न पात टुटते जमवा गौण अकेली बिनवंत नानक बिन नाम हर के सदा फिरत दुहेली। हर बाज राखा कोई नाही उस वाहेगुरु तो बिना आखें भी तेरा कि उथे राखा हो जावे। साहब जी कहते नहीं तू इतना भलेखा है तू इतने किसी पीर फकीर मनी जावे इत बड़िया मसाणा मनी जावे इत गुगे पूजी जावे तेरा को राखा हो जाएगा। उथे केवल तो केवल जे वह वाहेगुरु अकाल पुरख उसका नाम हो रखा तू बिना रखने वाला कोई तू याद नहीं किया। हर बाज राखा कोई नाई सोए तुझे विसारिया। साहब जी कहते फिर हूं मौका है मैं तेन वार नहीं देना अजे भी समझ। सच कहे नानक विश्राम नानक जी चेत रे मन हे मन अपने चेते वे याद कर। तो बड़ा सौखा है जो चेतर का महीना आता आप पढ़ते हैं चेत गोविंद आराध्य होवे नंद घना संत जना मिल पाइए रसना नाम। जे तू अपने चित दे चेतन लग पिया ना फिर तेन बड़ा आनंद होगा। साहब जी कहते मैं इस दुनिया के चेतन बारे बहुत घट वेख्या चिंता च वेखे जबकि चिंता नहीं सी करनी चेतन च रहना है। चिंतत ही दीसे सब कोए कहते मैं जिन्हू वेख्या उन्हें चिंता च वेख्या। चिंतत ही दीसे सब कोए चेते एक तही सुख होए। जे वो चेता ना तो उन्हू फिर तेन यह सुख होना सी तो जिथे भी चित नाला बैठ जाना चित च बैठ जाए ना सच जाण्यो सतगुरु साहब जी का तुम इतिहास पढ़ोगे उस मिलेगा भी एक चेतन च बैठ गया तो वो अंदर दया आवाजा सुन सुनू कई सतगुरु साहब जी उ गए रस्ते च पता नहीं किन्निया का पार उतारा होया। ता ही साहब हरका नाम हृदय न त्याई संगी साथी सगल तराई। सच कहे नानक चेत रे मन मरे हरना कालिया एक दिन आना इथे नहीं रहना जाना है। अज नहीं कल जो आया सो चल सी सब को आई वारी है जिसके जी प्राण है क्यों साहिब मनो विसारी है आपन हथी आपना आपे ही काज सुहारी। असी एक सोचने साडे मगरों पाठ करेगा साडे मगरों कोई पहुंचेगा सतगुरु साहब इन्हें कृपा की है शरीर तू सारी भाई गुरदास जी की बाणी का भोग पाया दसम की बाणी का भोग भी पाया सतगुर की अलाही बाणी का सहज पाठ भी होया भाई नंद लाल की बाणी सारी सच्चे पातशाह ने कृपा कर दिती पर एक भी शब्द नहीं मिलाई ते एक भी शब्द किते लिखिया होवे कि तेरे मरण तो बाद तेनू कुछ मिल जाएगा एक भी फरमान है नहीं इहोजा हैगा। हाँ एक वक्री है कि सिखी की मर्यादा है कि तुसी जिहड़ा सिख चढ़ाई करते ते गुरु अगे चरणा च अरदास करनी है भी सच्चे पातशाह तेरा एक एक सिख सीगा बिरत बाणे की लाज रखी यात्रा करदिया भुल गया होएगा तू भुलण हार है इस वास्ते बख्श ली। पर यह नहीं है कि तेरे मगरों को करे तेनू पहुंचूगा नहीं वो यही है कि तू इत्थे कमा के की जा रहा तू आप करके की जा रहा। जे तू इत्थे कमा के जा रहा जपजी साहब की तीन वारी फरमाता तो तीजी वारी श्लोक दे विच भी अनपढ़ बंदा भी होवे ना तो चार पंक्तियां बार बार पढ़ के तेनू जबानी याद हो जाएगी कि करमी आपो अपनी के नेड़ा के दूर भी करमी अपनी है की तू कमाना है जिन्हें कमाया है उन्हें अपना मन हरन जेड़ा है ना वो चिट्टा कर लिया उदा मन हिरन नहीं रहा उदा मन उस वाहेगुरु दे चरणां विच टिक गया उहदे ए लोक सुखी है परलोक सुहेले नानक हर प्रभ आपे मिले। सतगुरु साहिब जी ने ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ ਜੇ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਅਤੇ ਉਹਨਾਂ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਕੱਲ੍ਹ ਨੂੰ ਜੋ ਪੰਜ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ, ਅਤੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ, ਜਿਨ੍ਹਾਂ ਦੇ ਨਾਵੇਂ ਮਹੱਲੇ ਦੇ ਸਲੋਕ 9 ਵਜੇ ਆਰੰਭ ਹੋ ਜਾਣੇ ਹਨ, 10:30 ਵਜੇ ਤੱਕ ਸਮਾਪਤੀ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ, ਅਤੇ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਜੋ ਬੰਦੀ ਛੋੜ ਦੀਵਾਲੀ ਦੇ ਪੁਰਬ ਆ ਰਹੇ ਹਨ 8 ਤਰੀਕ ਨੂੰ, ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆਉਣੇ ਹਨ। ਇਸੇ ਸੰਬੰਧ ਵਿੱਚ ਜੋ ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ, ਉੱਥੇ 21 ਤਰੀਕ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ, ਉਹ ਵੀ ਆਪਣੇ ਨਾਮ ਲਿਖਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

0: ਸੋ ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਆਓ ਅਗਲਾ ਪ੍ਰੋਗਰਾਮ ਸ਼ਰਮਨ ਕਰੀਏ ਜੀ। ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਬਾਰੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਣੇ ਕੋਲ ਜੋ 14 ਤਰੀਕ ਤੀਕਰ ਉਚੇਚੇ ਤੌਰ ਤੇ ਪਹੁੰਚੇ ਹਨ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ, ਆਪ ਸੰਗਤਾਂ ਨੂੰ ਜੋ 9:15 ਵਜੇ ਤੀਕਰ ਕਥਾ ਗੁਰਮਤਿ ਵਿਚਾਰਾਂ ਦੌਰਾਨ ਨਿਹਾਲ ਕਰਨਗੇ ਜੀ। ਕੱਲ ਨੂੰ ਜੋ ਭਾਈ ਸਾਹਿਬ ਜੀ ਦਾ ਦੁਪਹਿਰ ਦਾ ਦੀਵਾਨ ਸਮਾਂ ਹੈ, ਉਹ 1:30 ਤੋਂ 2:30 ਵਜੇ ਤੀਕਰ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਦ ਡਿੱਠੇ ਸੱਚੇ ਪਾਤਸ਼ਾਹ ਮਦ ਜਨਮ ਜਨਮ ਦੀ ਕੱਟੀ ਐ ਸਤਨਾਮ।

ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਪਾਤਸ਼ਾਹ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਸਬਾਏ ਮਾਨ ਸਮੂਹ ਮਾਈ ਭਾਈ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਆਪਣੇ ਚਰਨਾਂ ਵਿੱਚ ਸਮਾਂ ਬਖਸ਼ਿਆ, ਸਮਤ ਬਖਸ਼ਿਸ਼ ਕੀਤੀ ਹੈ ਆਪ ਦੀ ਇਲਾਹੀ ਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਤੋਂ ਸਰਵਣ ਕਰ ਰਹੇ ਸੀ। ਜਿਵੇਂ ਕਿ ਕੱਲ੍ਹ ਬੇਨਤੀ ਕੀਤੀ ਸੀ ਕਿ ਪੰਜ ਸ਼ਬਦ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ, ਬੇਨਤੀ ਕਰਾਂਗਾ ਵੀ ਆਹ ਜਿਹੜਾ ਦਰਵਾਜ਼ਾ ਹੈ ਇਹਨੂੰ ਘੱਟੋ ਘੱਟ ਕਥਾ ਦੇ ਟਾਈਮ ਬੰਦ ਕਰ ਦਿਆ ਕਰੋ, ਬਹੁਤ ਇਕਾਗਰਤਾ ਦੀ ਲੋੜ ਹੁੰਦੀ ਹੈ ਅਤੇ ਇੱਥੇ ਆਵਾਜਾਈ ਚੱਲਦੀ ਰਹਿੰਦੀ ਹੈ। ਇਸ ਦਰਵਾਜ਼ੇ ਦਾ ਬੜਾ ਪੁਰਾਣਾ ਇਤਿਹਾਸ ਹੈ, ਮੈਂ ਜਾਣ ਕਈ ਵਾਰੀ ਪਹਿਲੀ ਵਾਰ ਕਿਹਾ, ਸ਼ਾਇਦ ਤੁਹਾਨੂੰ ਪਤਾ ਹੋਵੇ ਕਥਾ ਜਦੋਂ ਹੁੰਦੀ ਹੈ ਉਦੋਂ ਸੁਰਤ ਕਿਵੇਂ ਇਕਾਗਰ ਕਰਨੀ ਪੈਂਦੀ ਹੈ। ਉੱਥੋਂ ਕੋਈ ਆ ਗਿਆ, ਕੋਈ ਤੁਰ ਗਿਆ, ਅਤੇ ਮੈਂ ਤਾਂ ਬੇਨਤੀ ਕਰਾਂਗਾ ਵੀ ਜੇ ਉਹ ਪਿਛਲੀ ਕੋਣੇ ਵਿੱਚ ਨਿਕਲ ਜਾਏ ਸਾਰਿਆਂ ਦੇ ਹੱਲ ਹੋ ਜਾਏ, ਤੁਹਾਨੂੰ ਕਹਿਣਾ ਨਹੀਂ ਕਿਸੇ ਨੇ ਕਿਉਂਕਿ ਅਗਲੀ ਵਾਰ ਦਾ ਫਿਕਰ ਹੁੰਦਾ। ਪਰ ਇਹ ਥਾਂ ਐਵੇਂ ਦੀ ਹੈ, ਇੱਥੇ ਹਰੀ ਜਸ ਕੀਰਤਨ ਹੁੰਦਾ, ਇਕੱਲੀ ਕਥਾ ਨਹੀਂ, ਕੀਰਤਨ ਵੀ ਹੁੰਦਾ, ਕਥਾ ਵੀ ਹੁੰਦੀ ਹੈ। ਇਹਦੇ ਵਿੱਚ ਬੜੀ ਇਕਾਗਰਤਾ ਦੀ ਲੋੜ ਹੁੰਦੀ ਹੈ। ਸੋ ਇਹਦਾ

ਸਥਾਈ ਹੱਲ ਇਹ ਹੈ ਵੀ ਜੇ ਹੋ ਸਕੇ ਤਾਂ ਮੈਂ ਤੇ ਦੋ ਦਿਨ ਕੱਢ ਜਾਂਗਾ, ਕੋਈ ਗੱਲ ਨਹੀਂ, ਪਰ ਇਹ ਗੁਰੂ ਦੇ ਸ਼ਬਦ ਦਾ ਆਦਰ ਨਹੀਂ ਹੈ। ਇਹ ਕੋਈ ਉਧਰ ਦਰਵਾਜ਼ਾ ਨਿਕਲ ਜਾਏ ਤਾਂ ਬਹੁਤ ਵਧੀਆ। ਸੋ ਆਓ, ਮੈਂ ਇੱਕੋ ਵਾਰੀ ਕਹਿਣਾ ਸੀ, ਹੁਣ ਆਪਾਂ ਆਪਣੇ ਪੰਧ ਵੱਲ ਅੱਗੇ ਤੁਰਦੇ ਹਾਂ। ਇਹ ਸਾਧ ਸੰਗਤ ਜੀ ਜੋ ਰਾਤ ਨੂੰ ਬਾਣੀ ਆਪ ਜੀ ਪੜ੍ਹਦੇ ਹੋ, ਬਾਣੀ ਪੜ੍ਹਨ ਵਾਲੇ ਜਾਣਦੇ ਵੀ ਰਾਤ ਦੇ ਸੌਣ ਦੇ ਸਮੇਂ ਇਹ ਬਾਣੀ ਪੜ੍ਹੀ ਜਾਂਦੀ। ਸੋਹਿਲਾ ਸਾਹਿਬ ਆਪਾਂ ਕੌਮ ਦੇ ਵਿੱਚ ਇਹ ਨਾਂ ਪ੍ਰਚਲਿਤ ਹੈ, ਕੀਰਤਨ ਸੋਹਿਲੇ ਦੀ ਬਾਣੀ। ਕੱਲ੍ਹ ਇੱਕ ਸ਼ਬਦ ਆਪਾਂ ਵਿਚਾਰਿਆ ਸੀ, ਅੱਜ ਦੂਜਾ ਸ਼ਬਦ ਹੈ, ਤਿੰਨ ਸ਼ਬਦ ਹੋਰ ਨੇ। ਇਹ ਪਹਿਲੇ ਤਿੰਨੇ ਸ਼ਬਦ ਜਿਹੜੇ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰੇ ਨੇ। ਕੱਲ੍ਹ ਦੇ ਸ਼ਬਦ ਦਾ ਜੋ ਸਾਖੀ ਸਿਧਾਂਤ ਸੀ ਉਹਦੇ ਵਿੱਚ ਪਾਤਸ਼ਾਹ ਨੇ ਇੱਕ ਚੰਗੇ ਧਰਮ ਦੀ ਜਿਹੜਾ ਉਹਦਾ ਸਰੂਪ ਦੱਸਿਆ ਵੀ ਕਿਹੜਾ ਧਰਮ ਚੰਗਾ। ਬਹੁਤ ਧਰਮ ਨੇ ਦੁਨੀਆਂ ਵਿੱਚ, ਬਹੁਤ ਮਜ਼ਹਬ ਨੇ, ਹਰ ਇੱਕ ਨੂੰ ਆਪਣਾ ਮਜ਼ਹਬ ਪਿਆਰਾ ਲੱਗਦਾ, ਉਹਦੇ ਆਪਣੇ ਆਪਣੇ ਨਿਯਮ ਉਹਦੇ ਪੈਗੰਬਰਾਂ ਨੇ ਬਣਾਏ ਨੇ। ਪਰ ਧਰਮ ਕਿਹੜਾ ਚੰਗਾ ਹੈ, ਗੁਰੂ ਗ੍ਰੰਥ ਸਾਹਿਬ ਕਿਹੜੇ ਧਰਮ ਨੂੰ, ਮੈਂ ਧਰਮ ਸ਼ਬਦ ਵਰਤਣਾ ਪੈਣਾ ਕਿਉਂਕਿ ਪ੍ਰਚਲਿਤ ਹੋ ਗਿਆ। ਵੈਸੇ ਧਰਮ ਇੱਕੋ ਹੀ ਹੈ, ਪੰਥ ਜ਼ਿਆਦੇ ਨੇ, ਮਜ਼ਹਬ ਜ਼ਿਆਦੇ ਨੇ, ਇਹਨੂੰ ਆਪਾਂ ਹੁਣ ਇਹ ਸ਼ਬਦ ਵਰਤਿਆ ਜਾਣ ਲੱਗ ਪਿਆ। ਹਿੰਦੂ ਧਰਮ, ਮੁਸਲਮਾਨ ਧਰਮ, ਈਸਾਈ ਧਰਮ, ਸਿੱਖ ਧਰਮ, ਪਰ ਧਰਮ ਇੱਕੋ ਹੀ ਹੈ ਬਸ। ਇਹ ਸਾਰੇ ਮਜ਼ਹਬ ਨੇ ਅਤੇ ਗੁਰੂ ਸਾਹਿਬ ਨੇ ਇਹਨੂੰ ਮਜ਼ਹਬ ਦੀ ਥਾਂ 'ਤੇ ਨਾਂ ਦਿੱਤਾ ਪੰਥ, ਪੰਥ ਖਾਲਸਾ ਜਾਂ ਸਿੱਖ ਪੰਥ ਇਹ ਸ਼ਬਦ ਵਰਤੇ ਜਾਂਦੇ। ਇਹ ਸਾਰਿਆਂ ਦੇ ਮਨਾਂ ਵਿੱਚ ਸਵਾਲ ਹੁੰਦਾ ਕਿਉਂਕਿ ਇੱਕ ਬੜਾ ਮਹਿੰਗਾ ਕੰਮ ਹੈ, ਬਹੁਤ ਦੁਨੀਆ ਦੀ ਮਹਿੰਗੀ ਹੈ ਪੂੰਜੀ ਹੈ ਜਿਹੜਾ ਧਰਮ ਹੈ, ਅਤੇ ਇਹਦੇ ਵਾਸਤੇ ਮਿਹਨਤ ਵੀ ਬੜੀ ਕਰਨੀ ਪੈਂਦੀ ਹੈ ਅਤੇ ਦੁਨੀਆਦਾਰੀ ਵਿੱਚੋਂ ਨਿਕਲ ਕੇ ਸਮਾਂ ਵੀ ਕੱਢਣਾ ਪੈਂਦਾ, ਅਤੇ ਫਿਰ ਇਹਦੇ ਵਾਸਤੇ ਬੰਦੇ ਕੋਲ ਸਮਝ ਹੋਣੀ ਬੜੀ ਜ਼ਰੂਰੀ ਹੈ ਵੀ ਇਹ ਚੀਜ਼ ਕੀ ਹੈ ਜਿਹਦੇ ਤੋਂ ਦੁਨੀਆ ਦਾ ਕੋਈ ਵੀ ਬੰਦਾ ਭਾਵੇਂ ਕਿੰਨਾ ਕਿਨਾਰਾ ਕਰੇ ਉਹਨੂੰ ਫਿਰ ਰੱਬ ਦਾ ਚੇਤਾ ਆਉਂਦਾ ਕਿਤੇ ਨਾ ਕਿਤੇ ਕਿਸੇ ਢੰਗ ਦੇ ਨਾਲ। ਇਹ ਅੰਦਰ ਹੀ ਬਣਿਆ ਹੋਇਆ ਸਾਰਿਆਂ ਦੇ ਅੰਦਰ ਧਰਮ ਹੈ, ਕੋਈ ਵੀ ਸਰੀਰ ਧਰਮ ਤੋਂ ਖਾਲੀ ਨਹੀਂ ਹੈ, ਸਾਰਿਆਂ ਦੇ ਵਿੱਚ ਧਰਮ ਦਾ ਵਾਸਾ ਹੈ। ਉਹ ਧਰਮ ਕੀ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ। ਥੋੜੀਆਂ ਥੋੜੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਧਰਮ ਦੀ ਪਰਿਭਾਸ਼ਾ ਬੜੇ ਸੌਖੇ ਢੰਗ ਨਾਲ ਦੱਸ ਦਿੱਤੀ ਹੈ ਵੀ ਗੁਰੂ ਸਾਹਿਬ ਦੀ ਕੋਸ਼ਿਸ਼ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਕਠਿਨ ਮਾਰਗ ਹੈ ਅਤੇ ਗੁੰਝਲਦਾਰ ਮਾਰਗ ਹੈ, ਸੁਰਤੀ ਦਾ ਮਾਰਗ ਹੈ, ਅਤੇ ਮੇਰਾ ਸਿੱਖ ਇਹਨੂੰ ਸੌਖਾ ਸਮਝ ਹੈ, ਜਲਦੀ ਸਮਝ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਈ ਉਦਾਹਰਨਾਂ, ਕਈ ਸਾਖੀਆਂ, ਕਈ ਕਹਾਣੀਆਂ ਵੀ ਇਹਦੇ ਵਿੱਚ ਪਾ ਕੇ ਦੱਸੀਆਂ ਤਾਂ ਕਿ ਸਾਨੂੰ ਸਮਝ ਸੌਖੀ ਆ ਜਾਵੇ, ਕਿ ਪਤਾ ਲੱਗ ਜਾਵੇ ਵੀ ਇਹਦਾ ਤੱਤ ਕੀ ਹੈ, ਕਿਉਂਕਿ ਕਹਾਣੀਆਂ ਦੇ ਵਿੱਚ ਵੀ ਸੁਰਤ ਫਸ ਜਾਂਦੀ ਹੈ। ਅਸੀਂ ਗੱਲਾਂ ਬਾਤਾਂ ਵਿੱਚ ਗੱਲਾਂ ਯਾਦ ਕਰ ਲੈਂਦੇ ਹਾਂ, ਇੱਥੇ ਵੀ ਜਦੋਂ ਕਥਾ ਕਰੀਦੀ ਹੈ, ਜਦੋਂ ਜਾ ਕੇ ਬਹਿ ਕੇ ਗੱਲਬਾਤ ਕਰੀਦੀ ਹੈ, ਉਹਦੇ ਤੋਂ ਪਤਾ ਲੱਗਦਾ ਵੀ ਕਹਾਣੀਆਂ ਸਾਰਿਆਂ ਨੂੰ ਚੇਤੇ ਨੇ ਅਤੇ ਜੋ ਤੱਤ ਕਿਹਾ ਗਿਆ ਸੀ ਉਹ ਨਹੀਂ ਯਾਦ ਰਿਹਾ, ਕਿਉਂਕਿ ਕਹਾਣੀਆਂ ਇਕੱਲੀਆਂ ਸੁਣਾ ਦਿੱਤੀਆਂ ਜਾਂਦੀਆਂ, ਕਹਾਣੀਆਂ ਨੂੰ ਇਕੱਲੀਆਂ ਨੂੰ ਸੁਣਾ ਕੇ ਉਹਨਾਂ 'ਤੇ ਜ਼ਿਆਦਾ ਟਾਈਮ ਲਾ ਦਿੱਤਾ ਜਾਂਦਾ। ਕਹਾਣੀ ਤਾਂ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਵੇਂ ਸੂਈ ਹੁੰਦੀ ਹੈ, ਸੂਈ ਦਾ ਕੰਮ ਧਾਗੇ ਨੂੰ ਖਿੱਚਣਾ ਹੁੰਦਾ ਬਸ, ਅਤੇ ਆਪ ਪਾਸੇ ਹੋ ਜਾਣਾ ਹੁੰਦਾ। ਕਹਾਣੀਆਂ ਹੈਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਪਰ ਉਹਨਾਂ ਦਾ ਸੁਣਾਉਣ ਵਾਲੇ ਨੇ ਇਹ ਧਿਆਨ ਰੱਖਣਾ ਹੁੰਦਾ ਵੀ ਕਿਤੇ ਸਰੋਤਿਆਂ ਨੂੰ ਕਹਾਣੀਆਂ ਨਾ ਚੇਤੇ ਰਹਿ ਜਾਣ, ਉਹਨਾਂ ਨੂੰ ਉਸ ਕਹਾਣੀ ਦਾ ਤਾਤਪਰਜ ਭਾਵ ਅਰਥ ਵੀ ਪਤਾ ਲੱਗ ਜਾਏ ਵੀ ਕਹਾਣੀ ਕਿੱਧਰ ਨੂੰ ਸੰਕੇਤ ਕਰ ਰਹੀ ਹੈ, ਇਹ ਕਿਸ ਚੀਜ਼ ਦਾ ਸਿੰਬਲ ਹੈ। ਕਿਉਂਕਿ
ਆਪ ਜੀ ਨੂੰ ਮੈਂ ਇਹ ਬੇਨਤੀ ਕਰ ਦੇਣੀ ਚਾਹੁੰਦਾ, ਭਾਵੇਂ ਅਸੀਂ ਕਿੰਨੀਆਂ ਗਿਆਨ ਦੀਆਂ ਗੱਲਾਂ ਕਰੀਏ, ਬੰਦੇ ਦਾ ਜਿਹੜਾ ਮਨ ਹੈ ਜਿਸ ਨੂੰ ਅਚੇਤਨ ਮਨ ਕਹਿੰਦੇ ਨੇ, ਉਹ ਸਿੰਬਲ ਤੋਂ ਹੀ ਪ੍ਰਭਾਵਿਤ ਹੁੰਦਾ ਹੈ। ਭਾਵੇਂ ਅਸੀਂ ਕਿੰਨਾ ਕਹਿ ਦਈਏ ਕਿ ਅਸੀਂ ਫੋਟੋ ਨਹੀਂ ਆਉਣ ਦੇਣੀ ਧਰਮ ਦੇ ਵਿੱਚ, ਇਸਲਾਮ ਕੋਲ ਕਿਹੜੀ ਫੋਟੋ ਹੈ, ਇਸਲਾਮ ਦਾ ਵੀ ਆਪਣਾ ਸਿੰਬਲ ਹੈ, ਉਸ ਸਿੰਬਲ ਦਾ ਧਿਆਨ ਕੀਤਾ ਜਾਂਦਾ, ਉਹਦਾ ਵੀ ਆਪਣਾ ਮੱਕਾ ਹੈ, ਉਹਦਾ ਵੀ ਆਪਣਾ ਕਾਬਾ ਹੈ, ਲੱਖਾਂ ਲੋਕ ਉਸ ਕਾਬੇ ਨੂੰ ਚੁੰਮਦੇ ਨੇ, ਉਹਨਾਂ ਦੇ ਧਿਆਨ ਵਿੱਚ ਤਾਂ ਚਲਾ ਗਿਆ ਆਕਾਰ ਤੇ ਫਿਰ ਆ ਗਿਆ। ਮੰਨ ਲਓ ਉਹਨਾਂ ਦੇ ਪੈਗੰਬਰਾਂ ਦੀਆਂ ਫੋਟੋਆਂ ਨਹੀਂ, ਇਹ ਮੰਨ ਲੈਂਦੇ ਹਾਂ ਵੀ ਉਹਨਾਂ ਦੀਆਂ ਫੋਟੋਆਂ ਨਹੀਂ ਹਨ, ਪਰ ਉਹ ਪੱਥਰ ਤੇ ਫਿਰ ਆ ਗਿਆ ਵਿੱਚ, ਕਾਲਾ ਪੱਥਰ ਜੋ ਮੱਕੇ ਵਿੱਚ, ਜੋ ਕਾਬਾ ਨਾਂ ਦਾ ਪੱਥਰ ਜਿਹਨੂੰ ਸਾਰੇ ਮੁਸਲਮਾਨ ਸੱਜਣ ਜਦੋਂ ਉੱਥੇ ਜ਼ਿਆਰਤ ਕਰਦੇ ਨੇ, ਯਾਤਰਾ ਕਰਦੇ ਨੇ, ਉਹ ਚੁੰਮਦੇ ਨੇ ਸਾਰੇ, ਅਤੇ ਫਿਰ ਇੱਕੋ ਥਾਂ 'ਤੇ ਚੁੰਮਦੇ ਨੇ। ਸੋ ਆਕਾਰ ਤਾਂ ਉੱਥੇ ਵੀ ਆ ਗਿਆ, ਕਿਉਂਕਿ ਗੁਰੂ ਸਾਹਿਬ ਨੇ ਫਿਰ ਵੇਖਿਆ ਵੀ ਇੱਧਰ ਹਿੰਦੂ ਧਰਮ, ਇੱਧਰ ਮੁਸਲਮਾਨ ਬਿਲਕੁਲ ਇਨਕਾਰੀ ਹੋ ਗਿਆ, ਅਤੇ ਇੱਧਰਲਾ ਜਿਹੜਾ ਉਹ ਹੈ ਹੀ, ਉਹ ਕਹਿੰਦੇ 33 ਕਰੋੜ ਨੇ ਦੇਵਤੇ, ਹੁਣ 33 ਕਰੋੜ ਵਿੱਚੋਂ ਕਿਹੜਾ ਪੂਜੋਗੇ ਅਤੇ ਕਿਹੜਾ ਛੱਡੋਗੇ? ਆਹ ਬੰਦ ਕਰ, ਇੱਕ ਨੂੰ ਪੂਜੋਗੇ ਦੂਜਾ ਨਾਰਾਜ਼ ਹੋ ਜਾਣਾ, ਦੂਜੇ ਨੂੰ ਪੂਜੋਗੇ ਤੀਜਾ, ਹਰ ਇੱਕ ਦੀ ਆਪਣੀ ਆਪਣੀ ਹੋਂਦ ਹੈ, ਕਿਤੇ ਕਿਤੇ ਮਗਰ ਭੱਜੋਗੇ। 33 ਕਰੋੜ ਅਤੇ 33 ਜਨਮਾਂ ਵਿੱਚ ਵੀ ਨਹੀਂ ਪੂਜੇ ਜਾਣੇ। ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਉਹਦਾ ਹੱਲ ਦੱਸਿਆ। ਅਨੇਕਤਾ ਦਾ ਸਿਧਾਂਤ ਸਿੱਖੀ ਦੇ ਵਿੱਚ ਵੀ ਹੈ, ਆਕਾਰ ਦਾ ਸਿਧਾਂਤ ਹੈ। ਗੁਰੂ ਸਾਹਿਬ ਨੇ ਤਕਰੀਬਨ ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਤੇ ਦਸਮ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਆਕਾਰਾਂ ਵਾਲੇ ਬੰਦਿਆਂ ਦੇ ਵਰਤੇ ਨੇ, ਜਿਨ੍ਹਾਂ ਨੂੰ ਲੋਕ ਆਕਾਰ ਬਣਾ ਕੇ ਪੂਜਦੇ ਸੀ। ਉਹ ਕਦੋਂ ਹੋਏ ਨੇ, ਕਦੋਂ ਨਹੀਂ ਹੋਏ, ਇਹਦੇ ਨਾਲ ਗੁਰੂ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕਈ ਕਹਿੰਦੇ ਵੀ ਇਹ ਹੋਏ ਵੀ ਨੇ ਕਿ ਨਹੀਂ, ਮਹਾਰਾਜ ਤੇ ਹਵਾਲਾ ਦਿੰਦੇ ਨੇ, ਉਹਨਾਂ ਦਾ ਮਤਲਬ ਕੋਈ ਇਤਿਹਾਸ ਦੇ ਨਾਲ ਨਹੀਂ ਹੈ ਕਿ ਫਲਾਣਾ ਅਵਤਾਰ ਕਦੋਂ ਹੋਇਆ ਅਤੇ ਕਦੋਂ ਨਹੀਂ ਹੋਇਆ, ਕਿੱਥੇ ਹੋਇਆ ਅਤੇ ਕਿੱਥੇ ਨਹੀਂ ਹੋਇਆ। ਜਿੰਨਾ ਕੋਈ ਲੋਕ ਜਾਣਦੇ ਸੀ ਉਹਨਾਂ ਕੋਈ ਕਿਹਾ ਮਹਾਰਾਜ। ਗੁਰੂ ਸਾਹਿਬ ਨੇ ਦੋਵਾਂ ਨੂੰ ਇਕੱਠੇ ਕਰ ਦਿੱਤਾ, ਆਕਾਰ ਨੂੰ ਵੀ ਅਤੇ ਨਿਰਾਕਾਰ ਨੂੰ, ਦੋਵਾਂ ਨੂੰ ਇਕੱਠੇ ਕਰਤਾ ਕਿ ਇਹ ਦੋਵੇਂ ਬੰਦੇ ਦੀ ਲੋੜ ਨੇ। ਆਦਮੀ ਸਿੰਬਲ ਤੋਂ ਪ੍ਰਭਾਵਿਤ ਹੁੰਦਾ, ਜਿਵੇਂ ਪਿਛਲੇ ਦਿਨਾਂ ਵਿੱਚ ਇੱਕ ਰੋਜ਼ਵੇਲ ਵਿੱਚ ਕਥਾ ਚੱਲੀ ਸੀ, ਜਿਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਜਿਹੜਾ ਨਿਸ਼ਾਨ ਹੁੰਦਾ ਜਾਂ ਸਿੰਬਲ ਹੁੰਦਾ, ਉਹ ਬਹੁਤ ਸਾਰੀਆਂ ਗੱਲਾਂ ਨੂੰ ਇਕੱਠੀਆਂ ਕਰਕੇ ਇੱਕ ਥਾਂ 'ਤੇ, ਇੱਕੋ ਥਾਂ 'ਤੇ ਉਹ ਬਣ ਜਾਂਦਾ ਆਕਾਰ ਵਿੱਚ, ਬਹੁਤ ਸਾਰੇ ਵਿਚਾਰਾਂ ਨੂੰ ਇੱਕੋ ਥਾਂ 'ਤੇ ਇਕੱਠੇ ਕਰ ਦਿੰਦਾ। ਜਿਵੇਂ ਸਾਡਾ ਨਿਸ਼ਾਨ ਸਾਹਿਬ, ਨਿਸ਼ਾਨ ਸਾਹਿਬ ਸਾਡਾ ਸਿੰਬਲ ਹੈ। ਇਹਨੂੰ ਪੰਜਾਬੀ ਵਿੱਚ ਮੈਂ ਤਾਂ ਇਹ ਲਫ਼ਜ਼ ਵਰਤ ਰਿਹਾ, ਮੇਰਾ ਕੋਈ ਮਕਸਦ ਨਹੀਂ ਵੀ ਤੁਹਾਨੂੰ ਦੱਸਣਾ ਵੀ ਮੈਨੂੰ ਅੰਗਰੇਜ਼ੀ ਮਾੜੀ ਮੋਟੀ ਆਉਂਦੀ ਹੈ, ਇਹ ਤੁਸੀਂ ਜ਼ਿਆਦਾ ਜਾਣਦੇ ਹੋ ਸਿੰਬਲਾਈਜ਼ ਕੀਤਾ ਜਾਂਦਾ ਚੀਜ਼ਾਂ ਨੂੰ, ਯਾਨੀ ਕਿ ਇੱਕ ਝੰਡਾ ਦਿੱਤਾ ਜਾਂਦਾ, ਇੱਕ ਨਿਸ਼ਾਨ, ਪੰਜਾਬੀ ਵਿੱਚ ਇਹਨੂੰ ਨਿਸ਼ਾਨ ਕਹਿੰਦੇ ਨੇ, ਇੱਕ ਹੋਰ ਲਫ਼ਜ਼ ਵਿੱਚ ਇਹਨੂੰ ਮੋਹਰ ਵੀ ਕਹਿੰਦੇ ਨੇ। ਇਹ ਨਿਸ਼ਾਨ ਸਾਹਿਬ ਕਿਉਂ ਹੈ? ਅਤੇ ਗੁਰੂ ਸਾਹਿਬ ਨੇ ਸਿੱਖੀ ਨੂੰ ਇੰਜ ਲੋਕਾਂ ਦੇ ਸਾਹਮਣੇ ਲਿਆਉਣ ਵਾਸਤੇ ਇੱਕ ਦੀ ਥਾਂ 'ਤੇ 5 ਸਿੰਬਲ ਦੇ ਦਿੱਤੇ, 5 ਨਿਸ਼ਾਨ। ਇਹ ਸਿੱਖੀ 5 ਹਰਫ ਕਾਫ, 5 ਕਕਾਰ, ਬਈ ਜਦੋਂ ਕਿਸੇ ਬੰਦੇ ਨੇ 5 ਕਕਾਰ ਪਾਏ ਹੋਣਗੇ ਉਹ ਤਾਂ ਅਗਲੀ ਗੱਲ ਹੈ ਕਿ ਉਹਦੇ ਅੰਦਰ ਕੀ ਹੈ ਅਤੇ ਕੀ ਨਹੀਂ ਹੈ, ਉਹ ਗੱਲ ਅਗਲੀ ਹੈ। ਜਿਹੜੀ ਮੁੱਢਲੀ ਸਮੱਸਿਆ ਹੈ ਵੀ ਕਿਸੇ ਬੰਦੇ ਨੂੰ ਸਮਝਾਉਣਾ ਹੋਵੇ ਸਿੱਖੀ ਕੀ ਹੈ ਅਤੇ ਉਹਨੂੰ ਕਹਿ ਦਈਏ ਉਹ ਬੰਦਾ ਤੁਰਿਆ ਹੁੰਦਾ, ਉਹਦੇ ਵੱਲ ਵੇਖ ਲੈ, ਉਹਨੂੰ ਸਿੱਖੀ ਕਹਿੰਦੇ ਨੇ, ਉਹ ਖਾਲਸਾ, ਉਹਨੇ ਕਿਰਪਾਨ ਪਾਈ ਹੋਈ ਹੈ, ਉਹਨੇ ਪੱਗ ਬੰਨ੍ਹੀ ਹੋਈ ਹੈ, ਉਹਨੇ ਕੇਸ ਰੱਖੇ ਹੋਏ ਨੇ, ਕੜਾ ਪਾਇਆ, ਖਹਿਰਾ, ਉਹਦੇ ਸਾਰੇ ਕਕਾਰ ਨੇ, ਅਤੇ ਉਹ ਬਾਹਰੋਂ ਇੱਕ ਰੂਪ ਬਣ ਗਿਆ। ਹੁਣ ਵਹਿੰਦਿਆਂ ਸਾਰ ਪਤਾ ਲੱਗਦਾ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਆਉਂਦਾ ਅਤੇ ਉਹ ਸਾਰਾ 10 ਗੁਰੂ ਸਾਹਿਬਾਨ ਦਾ 239 ਸਾਲਾਂ ਦਾ ਸਿਧਾਂਤ ਇੱਕਦਮ ਬੰਦੇ ਦੇ ਅੰਦਰ ਉਤਰ ਜਾਂਦਾ ਹੈ। ਪ੍ਰਚਾਰ ਦਾ ਇੱਕ
ਹਰ ਇੱਕ ਪੈਗੰਬਰ ਨੇ ਹਰ ਇੱਕ ਅਵਤਾਰ ਨੇ ਆਪਣੇ ਵਾਸਤੇ ਸਿੰਬਲ ਚੁਣੇ ਨੇ ਤਾਂ ਕਿ ਲੋਕਾਂ ਨੂੰ ਉਹਨਾਂ ਦਾ ਜੋ ਸਿਧਾਂਤ ਹੈ ਉਹ ਕਿਸੇ ਰੂਪ ਦੇ ਵਿੱਚ ਇੱਕਦਮ ਪਹੁੰਚਾਇਆ ਜਾ ਸਕੇ। ਅਤੇ ਹਰ ਇੱਕ ਦੇਸ਼ ਦਾ ਇੱਕ ਸਿੰਬਲ ਵੀ ਹੁੰਦਾ, ਹਰ ਇੱਕ ਦੇਸ਼ ਦਾ ਇੱਕ ਝੰਡਾ ਹੁੰਦਾ, ਤੁਸੀਂ ਜਾਣਦੇ ਹੋ ਨਾ, ਇੱਥੋਂ ਦਾ ਇੱਕ ਝੰਡਾ ਇਸ ਦੇਸ਼ ਦਾ, ਅਲੱਗ ਅਲੱਗ ਸਟੇਟਾਂ ਦੇ ਵੀ ਇੱਥੇ ਝੰਡੇ ਨੇ। ਉਹ ਝੰਡਾ ਜਦੋਂ ਸਾਹਮਣੇ ਆਉਂਦਾ ਤੁਸੀਂ ਵੇਖਿਆ ਹੋਣਾ ਨਾ ਵੀ ਆਪਣੇ ਵੀ ਸਿੰਘ ਕਈ ਕੀਰਤਨ ਵਾਲੇ ਜਾਂ ਕਥਾ ਵਾਲੇ ਜਦੋਂ ਆਉਂਦੇ ਨੇ ਤੇ ਜਦੋਂ ਉਹ ਆਪਣਾ ਪੋਸਟਰ ਪਾਉਂਦੇ ਤੇ ਉਹਦੇ ਉਹਨਾਂ ਅਮੈਰੀਕਾ ਆਉਣਾ ਹੁੰਦਾ ਨਾ, ਉਹ ਅਮੈਰੀਕਾ ਲਿਖਦੇ ਨਹੀਂ, ਉਹ ਪਿੱਛੇ ਅਮਰੀਕਾ ਦਾ ਝੰਡਾ ਲਾ ਦਿੰਦੇ ਫੋਟੋ 'ਤੇ। ਉੱਥੋਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਅਮਰੀਕਾ ਚੱਲੇ ਨੇ। ਜਿਹੜੇ ਇਹ ਨਿਸ਼ਾਨ ਨੇ ਇਹਨਾਂ ਬਾਰੇ ਬੜਾ ਭਰਮ ਚੱਕਰ ਪਾਇਆ ਗਿਆ ਵੀ ਇਹ ਕਿਉਂ ਨੇ ਸਾਡੇ ਵਿੱਚ। ਬੜੇ ਲੋਕ ਕਹਿੰਦੇ ਸਿੱਖੀ ਤੇ ਅੰਦਰ ਦਾ ਹੀ ਇੱਕ ਹਿੱਸਾ ਹੈ, ਇਹਦੇ ਵਾਸਤੇ ਬਾਹਰਲੇ ਸਰੂਪ ਦੀ ਕੀ ਲੋੜ ਹੈ, ਇਹਦੇ ਵਾਸਤੇ ਦਸਤਾਰ ਦੀ ਕੀ ਲੋੜ ਹੈ, ਇਹਦੇ ਵਾਸਤੇ ਕੇਸਾਂ ਦੀ ਕੀ ਲੋੜ ਹੈ, ਇਹਦੇ ਵਾਸਤੇ ਇਹ ਸਾਰਾ ਬਾਹਰਲਾ ਸਰੂਪ ਕਾਹਦੇ ਵਾਸਤੇ ਬਣਾਇਆ, ਇਹਦੀ ਕੀ ਲੋੜ ਹੈ, ਤਾਂ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ। ਇਹ ਗੁਰੂ ਸਾਹਿਬ ਨੇ ਲੋੜ ਹੈ ਇਸ ਚੀਜ਼ ਦੀ। ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਹਰ ਇੱਕ ਚੀਜ਼ ਦੇ ਦੋ ਰੂਪ ਹੁੰਦੇ ਨੇ ਹਰ ਇੱਕ ਧਰਮ ਦੇ। ਇੱਕ ਧਰਮ ਦੀ ਆਤਮਾ ਹੁੰਦੀ ਹੈ, ਇੱਕ ਧਰਮ ਦਾ ਸਰੀਰ ਹੁੰਦਾ, ਇੱਕ ਧਰਮ ਦਾ ਖਜ਼ਾਨਾ ਹੁੰਦਾ ਅਤੇ ਇੱਕ ਉਸ ਖਜ਼ਾਨੇ ਨੂੰ ਰਾਖੀ ਕਰਨ ਵਾਲੀ ਸ਼ਕਤੀ ਚਾਹੀਦੀ ਹੁੰਦੀ ਹੈ, ਨਹੀਂ ਤਾਂ ਉਹ ਧਰਮ ਨਸ਼ਟ ਹੋ ਜਾਇਆ ਕਰਦਾ ਜੇ ਉਹਨੂੰ ਰਾਖੀ ਕਰਨ ਵਾਲੀ ਸ਼ਕਤੀ ਨਾ ਹੋਵੇ। ਜਿੰਨਾ ਮਹਿੰਗਾ ਧਰਮ ਹੋਵੇਗਾ ਓਨੀ ਸਿਕਿਉਰਿਟੀ ਉਹਦੇ ਪੈਗੰਬਰ ਨੇ ਓਨੀ ਬਹੁਤ ਸਖਤ ਕੀਤੀ ਹੋਵੇਗੀ, ਜਿੰਨਾ ਉਹ ਧਰਮ ਅਮੀਰ ਹੈ ਓਨੀ ਸਿਕਿਉਰਿਟੀ ਉਹਦੀ ਸਖਤ ਹੋਵੇਗੀ ਬਹੁਤ ਜ਼ਿਆਦਾ, ਇਹ ਨਿਸ਼ਾਨੀ ਹੈ ਉਹਦੀ। ਉਦਾਹਰਣ ਫਿਰ ਮੈਂ ਦੇ ਦਿਆਂ, ਇੱਕ ਦੇਸ਼ ਹੁੰਦਾ ਹੈ, ਦੇਸ਼ ਦੀ ਅਰਥ ਵਿਵਸਥਾ ਹੁੰਦੀ ਹੈ ਵੀ ਇਹਦੇ ਕੋਲ ਕੁੱਲ ਕਿੰਨਾ ਕੁ ਸਮਾਨ ਹੈ, ਉਹ ਉਹਦੀ ਆਰਥਿਕ ਸ਼ਕਤੀ ਹੈ ਵੀ ਇਹਦੇ ਕੋਲ ਸੋਨਾ ਕਿੰਨਾ ਹੈ, ਉਹਦੇ ਹਿਸਾਬ ਨਾਲ ਉਹਦੇ ਨੋਟ ਛਪਦੇ ਨੇ। ਉਹ ਦੇਸ਼ ਦਾ ਅੰਦਰੂਨੀ ਸਰੂਪ ਹੈ, ਉਹਦੀ ਅੰਦਰੂਨੀ ਖਜ਼ਾਨਾ, ਅੰਦਰੂਨੀ ਸੱਤਾ ਹੈ ਉਹਦੀ, ਪਰ ਉਸ ਸੱਤਾ ਨੂੰ ਉਸ ਖਜ਼ਾਨੇ ਨੂੰ ਬਚਾਉਣ ਵਾਸਤੇ ਇੱਕ ਸਪੈਸ਼ਲ ਡਿਫੈਂਸ ਸਿਸਟਮ ਲਾਇਆ ਜਾਂਦਾ ਹੈ, ਫੌਜ ਜਿਹੜੀ ਉਹਦੀ ਰਾਖੀ ਵਾਸਤੇ ਦਿਨ ਰਾਤ ਦੁਨੀਆ 'ਤੇ ਨਿਗਰਾਨੀ ਰੱਖ ਰਹੀ ਹੁੰਦੀ ਹੈ ਵੀ ਸਾਡੇ ਇਸ ਸਿਸਟਮ ਨੂੰ ਕੋਈ ਖੋਹ ਕੇ ਨਾ ਲੈ ਜਾਏ। ਦੋ ਹੋ ਗਈਆਂ ਨਾ ਚੀਜ਼ਾਂ, ਇੱਕ ਦੇਸ਼ ਦਾ ਅੰਦਰਲਾ ਧਨ, ਇੱਕ ਉਹਦੀ ਰਾਖੀ ਕਰਨ ਵਾਲਾ ਸਿਸਟਮ ਫੌਜ। ਉਹ ਹਰ ਇੱਕ ਬਾਰਡਰ 'ਤੇ ਖੜੇ ਹੋਏ ਨੇ, ਹਰ ਇੱਕ ਜਦੋਂ ਤੁਸੀਂ ਉਤਰਦੇ ਹੋ ਜਹਾਜ਼ ਤੋਂ ਬੜੇ ਤਿਆਰ ਬਰ ਤਿਆਰ ਐਵੇਂ ਖੜੇ ਹੁੰਦੇ ਨੇ, ਪੂਰੇ ਲੱਦੇ ਹੁੰਦੇ ਨੇ, ਇੱਦਾਂ ਤੁਸੀਂ ਵੇਖੋਗੇ ਪੂਰਾ ਉਹਨਾਂ ਨੇ ਸਮਾਨ ਆਪਣੇ ਉੱਤੇ, ਆਪਣਾ ਪਿਸਟਲ ਵੱਖਰਾ ਪਾਇਆ, ਹੋਰ ਚੀਜ਼ਾਂ ਸਾਰੀਆਂ ਉਹਨਾਂ ਦੇ ਕੋਲ ਨੇ ਵੀ ਕਿਸੇ ਦੀ ਵੀ ਲੋੜ ਪੈ ਸਕਦੀ ਹੈ। ਇਵੇਂ ਹੀ ਧਰਮ ਦਾ ਇੱਕ ਬਾਹਰਲਾ ਸਰੂਪ ਖੜਾ ਕੀਤਾ ਜਾਂਦਾ ਅਤੇ ਇੱਕ ਅੰਦਰਲਾ। ਹਾਂ, ਇਹ ਗੱਲ ਵੱਖਰੀ ਹੈ ਵੀ ਅੰਦਰ ਦੀ ਅਮੀਰੀ ਜਿਹੜੀ ਹੈ ਹੋਵੇ ਅਤੇ ਬਾਹਰਲਾ ਫਿਰ ਚੰਗਾ ਲੱਗਦਾ, ਉਹਦੀ ਰਾਖੀ ਕਰਦੇ ਵੀ ਆਪਾਂ ਚੰਗੇ ਲੱਗਣੇ ਆ। ਨਹੀਂ ਤਾਂ ਪੰਜਾਬੀ ਦਾ ਇੱਕ ਬਹੁਤ ਪ੍ਰਸਿੱਧ ਅਖਾਣ ਹੈ, ਉਹਨੂੰ ਕਹਿੰਦੇ ਨੇ ਘਰ ਭੁੱਖ ਅਤੇ ਬੂਹੇ ਅਤੇ ਡਿਉੜੀ। ਡਿਉੜੀ ਬੜੀ ਵੱਡੀ ਹੈ, ਉੱਚੀ ਦੁਕਾਨ ਫੀਕਾ ਪਕਵਾਨ। ਬਾਹਰਲਾ ਸਿਸਟਮ ਬੜਾ ਵਧੀਆ, ਅੰਦਰ ਨਿਤਨੇਮ ਸਿਮਰਨ ਗੁਣਾਂ ਦਾ ਵਾਸਾ ਨਹੀਂ ਹੈ, ਪਰ ਬਾਹਰਲੇ ਦੀ ਬੜੀ ਲੋੜ ਹੈ। ਸਿਆਣੇ ਇੱਕ ਹੋਰ ਵੀ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਵੀ ਬਾਹਰਲੀ ਤਾਕਤ ਚੰਗੀ ਹੋਵੇ ਨਾ ਤੇ ਅੰਦਰ ਗੁਣ ਫਿਰ ਵੀ ਪੈਦਾ ਹੋ ਜਾਂਦੇ ਨੇ। ਕਈ ਵਾਰੀ ਬੰਦਾ ਸੁਰੱਖਿਅਤ ਹੋਣਾ ਚਾਹੀਦਾ ਪਹਿਲਾਂ। ਇਸ ਕਰਕੇ ਇਹਨੂੰ ਇੰਜ ਸਮਝ ਲਈਏ, ਹੁਣ ਮੈਂ ਆਪਣੇ ਟਿਕਾਣੇ ਤੇ ਜਿਹੜੀ ਗੱਲ ਕਹਿਣੀ ਕਹਿ ਕੇ ਅੱਗੇ ਤੁਰ ਪਵਾਂਗਾ ਵੀ ਇਹ ਮੈਂ ਤਾਂ ਕਹਿ ਰਿਹਾ ਵੀ ਇੱਕ ਧਰਮ ਹੁੰਦਾ ਹੈ ਤੇ ਇੱਕ ਉਸ ਧਰਮ ਦੀ ਰਾਖੀ ਕਰਨ ਵਾਲਾ ਪੰਥ ਹੁੰਦਾ ਹੈ, ਜਿਹੜਾ ਗੁਰੂ ਸਾਹਿਬ ਨੇ 10 ਪਾਤਸ਼ਾਹਾਂ ਨੇ ਖੜਾ ਕੀਤਾ 10 ਸਰੀਰਾਂ ਵਿੱਚ 239 ਸਾਲ ਲਾ ਕੇ ਉਹਨੂੰ ਜਿਹੜਾ ਫਾਈਨਲ ਕੀਤਾ, ਉਹ ਐਂਡ 'ਤੇ ਲੈ ਕੇ ਆਉਂਦਾ, ਬਿਲਕੁਲ ਸੰਪੂਰਨ ਕਰ ਦਿੱਤਾ, ਉਹ ਗੁਰੂ ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਕੀਤਾ ਵੀ ਹੁਣ ਅੰਦਰਲਾ ਧੰਨ ਤੁਹਾਡੇ ਕੋਲ ਆਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਅਤੇ ਇਹਦੀ ਜਿਹੜੀ ਡਿਫੈਂਸ ਹੈ, ਇਹਦੀ ਜਿਹੜੀ ਸੁਰੱਖਿਆ ਹੈ, ਹੁਣ ਇਹ 5 ਕਕਾਰ ਅਤੇ ਜਿਹੜੇ ਦਸਮ ਦੇ ਸਿਧਾਂਤ ਨੇ ਉਹ ਕਰਨਗੇ, ਖਾਲਸੇ ਦਾ ਸਰੂਪ ਹੈ ਜਿਹੜਾ ਉਹ ਕਰਨਗੇ, ਇਹਦੀ ਰਾਖੀ ਉਹਦੀ ਬੜੀ ਲੋੜ ਹੈ। ਅਤੇ ਤਾਂ ਕਰਕੇ ਪਿਛਲੇ 20-25 ਸਾਲ ਬੜਾ ਜ਼ੋਰ
ਲੱਗਾ ਵੀ ਇਹਨਾਂ ਦਾ ਡਿਫੈਂਸ ਸਿਸਟਮ ਜਿਹੜਾ ਖਾਲਸੇ ਦਾ ਬਾਹਰੀ ਸਰੂਪ ਹੈ, ਜਿਹੜਾ ਦਸਮ ਪਾਤਸ਼ਾਹ ਦੀ ਬਾਣੀ ਹੈ, ਇਹਨੂੰ ਕਿਸੇ ਤਰ੍ਹਾਂ ਤੋੜਿਆ ਜਾਏ। ਬੜੀਆਂ ਦਲੀਲਾਂ ਦਿੱਤੀਆਂ ਗਈਆਂ, ਇੱਕੋ ਬਾਣੀ ਇੱਕ ਗੋਰੀਕਾ ਸ਼ਬਦ ਵਿਚਾਰ, ਬੜਾ ਕੁਝ ਕਿਹਾ ਗਿਆ, ਗੁਰੂ ਤੁਹਾਡਾ ਇੱਕ ਹੈਗੇ ਦੋ ਹੈ। ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਇੱਕ ਸਿਸਟਮ ਦੇ ਵਿੱਚ ਵੀ ਦੋ ਸਿਸਟਮ ਕੰਮ ਕਰਦੇ ਨੇ। ਸਿੰਬਲ ਦਾ ਆਪਣਾ ਕੰਮ ਹੁੰਦਾ ਹੈ, ਦੇਸ਼ ਦੀ ਪੂੰਜੀ ਦਾ ਆਪਣਾ ਕੰਮ ਹੁੰਦਾ ਹੈ, ਗੁਰਦੁਆਰਾ ਆਪਣੀ ਥਾਂ 'ਤੇ ਹੈ, ਪਰ ਇਸ ਸਾਰੇ ਗੁਰਦੁਆਰੇ ਨੂੰ ਜੇ ਇਕੱਠਾ ਹੋ ਕੇ ਇਕੱਠਾ ਕਰਕੇ ਤੁਸੀਂ ਕਿਸੇ ਨੂੰ ਦੱਸਣਾ ਹੋਵੇ ਤਾਂ ਉਹ ਬਾਹਰ ਨਿਸ਼ਾਨ ਸਾਹਿਬ ਦਾ ਜਿਹੜਾ ਝੰਡਾ ਝੂਲ ਰਿਹਾ ਉਹ ਦੱਸ ਰਿਹਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ, ਇੱਥੇ ਚੌਰ ਵੀ ਝੁੱਲ ਰਿਹਾ, ਇੱਥੇ ਛਤਰ ਵੀ ਲੱਗਾ ਹੋਇਆ, ਇੱਥੇ ਕੀਰਤਨ ਵੀ ਹੁੰਦਾ, ਇੱਥੇ ਨਿਤਨੇਮ ਵੀ ਹੁੰਦਾ ਦੋਵੇਂ ਟਾਈਮ ਦਾ, ਇੱਥੇ ਕਥਾ ਵੀ ਹੁੰਦੀ ਹੈ, ਇੱਥੇ ਲੰਗਰ ਵੀ ਬਣਦਾ, ਇੱਥੇ ਹੋਰ ਸਹੂਲਤਾਂ, ਸਾਰੀਆਂ ਨੂੰ ਦੱਸਣ ਦੀ ਲੋੜ ਨਹੀਂ। ਉਹ ਨਿਸ਼ਾਨ ਸਾਹਿਬ ਲਾ ਹੀ ਉੱਚਾ ਕਰਕੇ ਦਿੱਤਾ ਗਿਆ। ਵੇਖੋ ਕਿੰਨਾ ਵਿਗਿਆਨਕ ਧਰਮ ਮਹਾਰਾਜ ਨੇ ਬਣਾਇਆ। ਜਿਵੇਂ ਕੋਈ ਬੰਦਾ ਕੋਈ ਮੌਲ ਬਣਾਉਂਦਾ ਨਾ ਤਾਂ ਉਹਦੀ ਵੱਡੀ ਸਾਰੀ ਤੁਸੀਂ ਵੇਖਿਆ ਹੋਣਾ, ਜਿੱਥੇ ਰਾਹ ਵਿੱਚ ਪੈਟਰੋਲ ਪੰਪ ਆਉਂਦਾ ਹੋਵੇ ਅਤੇ ਕਿੰਨਾ ਉੱਚਾ ਕਰਕੇ ਉਹ ਉਹਨਾਂ ਨੇ ਉੱਤੇ ਲਾਇਆ ਹੁੰਦਾ ਵੀ ਇਹ ਐਚ ਪੀ ਦਾ ਹੈ, ਇਹ ਦੂਜਾ ਹੈ, ਤੀਜਾ ਹੈ, ਚੌਥਾ, ਵੀ ਬੰਦੇ ਨੂੰ ਪਤਾ ਲੱਗ ਜਾਏ। ਉਹਦਾ ਮਤਲਬ ਹੁੰਦਾ ਵੀ ਇੱਥੇ ਤੇਲ ਵਿਕਦਾ, ਇੱਥੇ ਤੇਲ ਤੁਸੀਂ ਪਵਾ ਸਕਦੇ ਹੋ। ਪਰ ਸਾਨੂੰ ਇਹ ਸਮਝ ਨਹੀਂ ਆਇਆ, ਕਿਉਂ? ਅਸੀਂ ਆਪਣੇ ਮਨ ਦੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹਾਂ, ਅਸੀਂ ਇਹਨਾਂ ਲੋਕਾਂ ਦੇ ਚੱਕਰਾਂ ਵਿੱਚ ਫਸ ਗਏ। ਇਸ ਕਰਕੇ ਉਹ ਜੋ ਨਿਸ਼ਾਨ ਸਾਹਿਬ ਹੈ ਉਹ ਇੱਕ ਸਾਡਾ ਬਾਹਰ ਸਿੰਬਲ ਲੱਗਾ ਹੋਇਆ ਕਿ ਇੱਥੇ ਇਹ ਸਾਰੀਆਂ ਚੀਜ਼ਾਂ ਹਨ। ਹਾਂ, ਇਹ ਗੱਲ ਵੱਖਰੀ ਹੈ ਵੀ ਇਕੱਲਾ ਨਿਸ਼ਾਨ ਸਾਹਿਬ ਨਾ ਲੱਗਾ ਹੋਵੇ, ਇੱਥੇ ਉਹ ਚੀਜ਼ਾਂ ਹੋਣ ਵੀ, ਇੱਥੇ ਉਹ ਸਿਸਟਮ ਵੀ ਲੱਗਾ ਹੋਵੇ, ਇੱਥੇ ਉਹ ਚੀਜ਼ਾਂ ਵੀ ਬਣੀਆਂ ਹੋਣ, ਫਿਰ ਇਹ ਚੀਜ਼ ਬਣੇਗੀ ਉਹਦੇ ਤੋਂ ਬਿਨਾਂ। ਇਸ ਕਰਕੇ ਮੇਰੇ ਖਿਆਲ ਵਿੱਚ ਇੰਨੇ ਸਮੇਂ ਦੇ ਵਿੱਚ ਤੁਹਾਨੂੰ ਸਿੱਖ ਧਰਮ ਅਤੇ ਪੰਥ ਬਾਰੇ ਪਤਾ ਲੱਗ ਜਾਏਗਾ ਵੀ ਗੁਰੂ ਸਾਹਿਬ ਨੇ ਪੰਥ ਕਿਉਂ ਚਲਾਇਆ। ਇੱਕ ਮੈਂ ਬੇਨਤੀ ਹੋਰ ਕੀਤੀ ਸੀ ਕਿ ਜਿੰਨਾ ਕਿਸੇ ਦਾ ਧਰਮ ਵੱਡਾ ਹੋਵੇ, ਜਿੰਨਾ ਕਿਸੇ ਦਾ ਧਰਮ ਮਹਿੰਗਾ ਹੋਵੇ, ਉਹਦੀਆਂ ਦੋ ਨਿਸ਼ਾਨੀਆਂ ਆਮ ਤੌਰ 'ਤੇ ਹੁੰਦੀਆਂ ਨੇ। ਉਹ ਕਿੱਥੋਂ ਪਤਾ ਲੱਗਦਾ ਵੀ ਇਹ ਮਹਿੰਗਾ ਧਰਮ ਹੈ? ਸਭ ਤੋਂ ਮੁਕਾਬਲਾ ਨਹੀਂ ਕੋਈ ਧਰਮ ਸਾਰਿਆਂ ਦੇ ਚੰਗੇ, ਪਰ ਇਹ ਵੱਡਾ ਹੈ, ਇਹ ਵਿਸ਼ੇਸ਼ ਹੈ, ਇਹਦੇ ਵਿੱਚ ਕੁਝ ਹੈ, ਇਹ ਕੁਝ ਜਿੰਦ ਜਾਣ ਵਾਲਾ ਧਰਮ ਹੈ। ਦੋ ਗੱਲਾਂ ਤੋਂ ਪਤਾ ਲੱਗਦਾ, ਇੱਕ ਤਾਂ ਉਸ ਧਰਮ ਵਾਸਤੇ ਬਹੁਤੇ ਬੰਦਿਆਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਹੁੰਦੀਆਂ ਨੇ, ਇਹ ਪਹਿਲੀ ਨਿਸ਼ਾਨੀ ਉਹਦੇ ਧਰਮ ਦੇ ਵੱਡੇ ਹੋਣ ਦੀ। ਧਰਮ ਵੱਡਾ ਹੋਵੇਗਾ ਨਾ, ਧਰਮ ਵੱਡਾ ਸੀ, ਗੁਰੂ ਦਾ ਸਰੀਰ ਵੱਡਾ ਸੀ, ਗੁਰੂ ਦਾ ਉਪਦੇਸ਼ ਵੱਡਾ ਸੀ। ਅੱਜ ਤੇ ਸਰੀਰ ਦੀ ਗੱਲ ਹੀ ਨਹੀਂ ਕੋਈ ਕਰਨ ਦਿੰਦਾ ਵੀ ਗੁਰੂ ਦਾ ਸਰੀਰ ਵੀ ਆਇਆ ਸੀ, ਗੁਰੂ ਦਾ ਇਤਿਹਾਸ ਵੀ ਆਇਆ ਸੀ। ਗੁਰੂ ਦੇ ਸਰੀਰ ਦੀ ਗੱਲ ਕਿਉਂ ਨਹੀਂ? ਜੇ ਗੁਰੂ ਦੇ ਸਰੀਰ ਦੀ ਕੋਈ ਕੀਮਤ ਨਾ ਹੁੰਦੀ ਤੇ ਲੱਖੀ ਸ਼ਾਹ ਵਣਜਾਰਾ ਕਦੀ ਵੀ ਸੀਸ ਰੱਖ ਕੇ ਆਪਣੇ ਘਰ ਨੂੰ ਅੱਗ ਨਹੀਂ ਸੀ ਲਾਉਂਦਾ, ਉਹ ਸਰੀਰ ਹੀ ਸੀ। ਉਹ ਸਾਡੇ ਵਰਗਾ ਗਿਆਨੀ ਹੁੰਦਾ ਤੇ ਕਹਿਣ ਲੱਗ, ਉਹਨੇ ਕਹਿ ਦੇਣਾ ਸੀ 4-5 ਕਿਲੋ ਮਾਸ ਤੇ ਹੱਡੀਆਂ ਨੇ, ਹੋਰ ਕੀ ਹੈ, ਅਸੀਂ ਇਹ ਕਹਿਣਾ, ਇਹਦਾ ਕੀ ਫਾਇਦਾ, ਤੁਸੀਂ ਘਰ ਸਾੜਤਾ ਆਪਣਾ। ਉਹਨੂੰ ਸਿੱਖੀ ਦਾ ਪਤਾ, ਲੱਖੀ ਸ਼ਾਹ ਵਣਜਾਰੇ ਨੂੰ ਪਤਾ ਸਿੱਖੀ ਕੀ ਹੁੰਦੀ ਹੈ। ਉਹਨਾਂ ਨੇ ਸੀਸ ਵਾਹਿਗੁਰੂ ਮਸੀਸ ਕਹਿਤਾ, ਧੜ ਉਹਨਾਂ ਨੇ ਚੁੱਕਿਆ ਜੋ ਦਿੱਲੀ ਵਿੱਚ। ਭਾਈ ਜੈਤਾ ਜੀ ਨੂੰ ਪਤਾ ਹੈ ਵੀ ਗੁਰੂ ਦੇ ਸੀਸ ਦਾ ਮੁੱਲ ਕੀ ਹੈ, ਇਸ ਕਰਕੇ ਖਤਰਿਆਂ ਦੇ ਵਿੱਚੋਂ ਦਿਨ ਰਾਤ ਦੌੜ ਭੱਜ ਕਰਕੇ ਸਮੇਤ ਉਹਨਾਂ ਦੇ ਜਥੇ ਨੇ ਉਹ ਸੀਸ ਆਨੰਦਪੁਰ ਸਾਹਿਬ ਪਹੁੰਚਾਇਆ, ਉਹ ਸੀਸ ਜਿਹੜਾ ਸੀ। ਜੇ ਗਿਆਨ ਦੇ ਪੱਧਰ 'ਤੇ ਆਵੋ ਫਿਰ ਨਹੀਂ ਲੋੜ ਕੋਈ, ਫਿਰ ਤਾਂ ਆਪਾਂ ਕਹਾਂਗੇ ਵੀ ਇੰਨਾ ਜੋਖਿਮ, ਇੰਨਾ ਬੰਦਾ ਖਤਰੇ ਵਿੱਚ ਪਿਆ। ਭਾਈ ਜੈਤਾ ਕੋਈ ਆਮ ਬੰਦਾ ਨਹੀਂ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਇੰਜ ਕਹਿ ਲਓ ਵੀ ਉਹਨਾਂ ਦਾ ਸੱਜੀ ਬਾਂਹ ਵਰਗੀ ਗੱਲ ਸੀ। ਇੰਨਾ ਵੱਡਾ ਬੰਦਾ ਇੰਨੇ ਖਤਰੇ ਵਿੱਚ ਕਿਉਂ ਪਾਇਆ ਗਿਆ? ਕਿਉਂਕਿ ਉੱਥੇ ਗੁਰੂ ਦਾ ਸਿੰਬਲ ਹੈ, ਗੁਰੂ ਦਾ ਸੀਸ ਹੈ, ਔਰ ਉਹ ਏਡਾ ਵੱਡਾ ਸਿੰਬਲ ਹੈ, ਉਹ ਇੰਨਾ ਵੱਡਾ ਸੰਕੇਤ ਹੈ ਸਿੱਖੀ ਦਾ ਕਿ ਜਦੋਂ ਉਹ ਸੀਸ ਲੈ ਕੇ ਜਾਂਦਾ ਤੇ ਜਦੋਂ ਗੁਰੂ ਸਾਹਿਬ ਨੇ ਆਪ ਹੀ ਕਹਿੰਦੇ ਵੀ ਭਾਈ ਜੈਤੇ ਨੂੰ ਕਿਹਾ ਸੀ ਵੀ ਜੈਤਿਆ ਤੇਰੀ ਇੱਕ ਸੇਵਾ, ਸਾਡੀ ਜਦੋਂ ਸ਼ਹਾਦਤ ਹੋ ਜਾਣੀ ਹੈ ਤੂੰ ਸਾਡਾ ਸੀਸ ਦਿੱਲੀ ਲੈ, ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਜਾਣਾ। ਇਹ
ਜਿਹੜਾ ਜੇਲਦਾਰ ਸੀ ਜਿਹਦਾ ਨਾਮ ਕੁਝ ਸਰੋਤਾਂ ਨੇ ਅਬਦੁੱਲਾ ਦੱਸਿਆ, ਉਹ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ। ਉਹਨੇ ਫਿਰ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਅਬਦੁੱਲੇ ਨੇ, ਉਹਨੇ ਵੀ ਪੇਸ਼ਕਸ਼ ਕਰ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ। ਸ਼ਖਸੀਅਤ ਇੰਨੀ ਵੱਡੀ ਸੀ ਕਿ ਲੋਕ ਬਦਲ ਜਾਂਦੇ ਸਨ ਇੱਕਦਮ ਦਰਸ਼ਨ ਕਰਕੇ। ਮਹਾਰਾਜ ਸੁਪਰੀਡੈਂਟ ਜੇਲਦਾਰ ਕੋਈ ਛੋਟੀ ਗੱਲ ਨਹੀਂ ਸੀ, ਔਰੰਗਜ਼ੇਬ ਦਾ ਦਿੱਲੀ ਦੀ ਜੇਲ੍ਹ ਸੀ, ਵੱਡੀ ਜੇਲ੍ਹ ਸੀ ਜਿਵੇਂ ਅੱਜ ਤਿਹਾੜ ਦੀ ਜੇਲ੍ਹ ਹੋਵੇ। ਮਹਾਰਾਜ ਨੇ ਸਿਰਫ ਦਰਸ਼ਨ ਕੀਤੇ, ਠੀਕ ਹੈ ਉਪਦੇਸ਼ ਵੀ ਸਿੱਖੀ ਦਾ ਚਾਹੀਦਾ, ਗੱਲਾਂ ਬਾਤਾਂ ਵੀ ਚਾਹੀਦੀਆਂ ਨੇ, ਪਰ ਕੋਈ ਇੱਥੇ ਫਿਕਸ ਨਹੀਂ ਕੀਤਾ ਜਾਂਦਾ ਕਿ ਗੁਰੂ ਕੱਲਾ ਬੋਲ ਕੇ ਕਿਸੇ ਨੂੰ ਸਮਝਾਏਗਾ। ਉੱਥੇ ਸਿਰਫ ਉਹਨੇ ਗੁਰੂ ਨੂੰ ਪਿੰਜਰੇ ਵਿੱਚ ਖੜੇ ਹੋਏ ਨੂੰ ਦੇਖਿਆ, ਗੁਰੂ ਦੀਆਂ ਅੱਖਾਂ ਵੇਖੀਆਂ ਨੇ, ਗੁਰੂ ਦਾ ਮਸਤਕ ਵੇਖਿਆ, ਗੁਰੂ ਦੇ ਹੱਥ ਪੈਰ ਵੇਖੇ ਨੇ, ਸਰੀਰ ਵੇਖਿਆ, ਉਹਦੇ ਵਿੱਚ ਸਾਰੀ ਸ਼ਕਤੀ, ਉਹ ਪ੍ਰਤੀਕ ਸੀ, ਸਿੰਬਲ ਸੀ, ਉਹ ਇੱਕ ਨਿਸ਼ਾਨ ਸੀ। ਸਰੀਰ ਦੇ ਦਰਸ਼ਨ ਕਰਦਿਆਂ ਸਾਰ ਸਾਰੀ ਸਿੱਖੀ ਅਬਦੁੱਲੇ ਦੇ ਅੰਦਰ ਉਤਰ ਗਈ ਇੱਕਦਮ। ਇਹਨੂੰ ਕਹਿੰਦੇ ਨੇ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਵਿਦਾਰ ਅਬਦੁੱਲੇ ਨੇ। ਤੇ ਜਦੋਂ ਸਿੱਖੀ ਅੰਦਰ ਆਵੇਗੀ ਨਾ, ਜਾਂ ਕਿਸੇ ਦੇ ਨਾਲ ਸਾਡਾ ਪਿਆਰ ਬਣੇਗਾ, ਉਹ ਬੰਦਾ ਉਹਦੇ ਸੁੱਖ ਵਾਸਤੇ ਕੰਮ ਕਰੇਗਾ ਜਿਹਦੇ ਨਾਲ ਉਹਨੂੰ ਪਿਆਰ ਹੈ, ਉਹਨੂੰ ਸੁੱਖ ਦੇਣ ਵਿੱਚ ਉਹਨੂੰ ਸੁੱਖ ਮਿਲਦਾ ਹੈ। ਉਹ ਪਿਆਰ ਦੀ ਇਹ ਨਿਸ਼ਾਨੀ ਹੁੰਦੀ ਹੈ, ਜਿਵੇਂ ਮਾਂ ਨੂੰ ਬੱਚੇ ਨੂੰ ਸੁਖੀ ਵੇਖ ਕੇ ਉਹ ਸੁਖੀ ਹੁੰਦੀ ਹੈ, ਤੇ ਜੇ ਉਹਨੂੰ ਦਰਦ ਹੋਵੇ ਤੇ ਵਿਚਾਰੀ ਇੱਦਾਂ ਰੋਈ ਜਾਂਦੀ ਹੈ। ਜੇ ਬੱਚਾ ਕਿਤੇ ਬਿਮਾਰ ਹੋ ਜਾਵੇ ਨਾ, ਤੇ ਉਹ ਐਵੇਂ ਪੁੱਛਦੀ ਜਾਏ, ਭਾਵੇਂ ਡਾਕਟਰ ਦੇ ਕੋਲ ਸਾਰਾ ਪ੍ਰਬੰਧ ਹੋਵੇ, ਸਾਰਾ ਉਹ ਦਵਾਈ ਦੇਵੇ, ਉਹ ਹਰ 5 ਮਿੰਟ ਬਾਅਦ ਜਾਏਗੀ, ਠੀਕ ਹੋ ਜਾਏਗਾ, ਕਿੰਨੇ ਚਿਰ ਵਿੱਚ ਹੋਏਗਾ? ਉਹ ਅੰਦਰ ਇੱਕ ਥਾਂ ਬਣੀ ਹੋਈ ਹੈ, ਉਹ ਉਹਦੇ ਪਿਆਰ ਵਿੱਚ ਹੈ, ਉਹਦੇ ਵਾਸਤੇ ਉਹ ਆਪਣਾ ਆਪ ਵਾਰਨ ਵਾਸਤੇ ਤਿਆਰ ਹੈ ਬੱਚੇ ਵਾਸਤੇ। ਇਵੇਂ ਹੀ ਜਦੋਂ ਸਿੱਖੀ ਪਹਿਲੇ ਪੜਾਅ ਵਿੱਚ ਆਉਂਦੀ ਹੈ, ਤੇ ਸਿੱਖ ਦਾ ਮਨ ਕਰਦਾ ਮੈਂ ਆਪਣੇ ਗੁਰੂ ਵਾਸਤੇ ਕੁਰਬਾਨੀ ਕਰਾਂ, ਮੈਂ ਆਪਣੇ ਗੁਰੂ ਨੂੰ, ਗੁਰੂ ਤਾਂ ਸੁਖੀ ਹੈ, ਗੁਰੂ ਨੂੰ ਤਾਂ ਕੋਈ ਦੁਖੀ ਕਰ ਨਹੀਂ ਸਕਦਾ, ਪਰ ਉਹ ਆਪਣੇ ਵੱਲੋਂ ਚਾਹੁੰਦਾ ਕਿ ਪਾਤਸ਼ਾਹ ਨੂੰ ਕੋਈ ਐਵੇਂ ਦੀ ਚੀਜ਼ ਦਿਆਂ ਜਿਹਦੇ ਨਾਲ ਉਹਨਾਂ ਨੂੰ ਆਨੰਦ ਆਵੇ, ਉਹਦੇ 'ਚ ਉਹਨੂੰ ਆਪਣੇ ਆਪ ਨੂੰ ਸਕੂਨ ਮਿਲਦਾ। ਆਪਾਂ ਹੁਣ ਮਹਾਰਾਜ ਦੇ ਅੱਗੇ ਇੱਥੇ ਕਿੰਨਾ ਕੁਝ ਆ ਵੇਖੋ, ਕਿੰਨਾ ਸਮਾਨ ਲੈ ਕੇ ਆਏ ਸੰਗਤ, ਕਿਸੇ ਨੇ ਕੁਝ ਲਿਆਂਦਾ, ਇੱਕ ਇੱਕ ਚੀਜ਼ ਲਿਆਂਦੀ। ਇੱਥੇ ਕੋਈ ਦਿਮਾਗਦਾਰ ਬੰਦਾ ਆ ਕੇ ਕਹੇਗਾ ਇਹ ਚੀਜ਼ਾਂ ਲਿਆਉਣ ਦਾ ਕੀ ਫਾਇਦਾ, ਇਕੱਲੇ ਪੈਸੇ ਪਾ ਦਿਓ ਸਿੱਧੇ, ਇਵੇਂ ਦੀ ਗੱਲ ਨਹੀਂ। ਉਹ ਜਿਹੜਾ ਲਿਆ ਰਿਹਾ ਨਾ, ਉਹਦੇ ਅੰਦਰ ਇੱਕ ਭਾਵਨਾ ਹੈ। ਹੁਣ ਇੱਥੇ ਇਹ ਵੀ ਗੱਲ ਆ, ਜੇ ਗੁਰੂ ਕਿਹੜਾ ਖਾਂਦਾ, ਉੱਧਰ ਚਲੇ ਜਾਓ ਤੇ ਫਿਰ ਕੁਝ ਵੀ ਨਹੀਂ ਰਹਿਣਾ, ਗੁਰੂ ਨੇ ਖਾਣਾ ਨਹੀਂ। ਸਿੱਖ ਦੀ ਆਪਣੀ ਭੁੱਖ ਹੁੰਦੀ ਹੈ ਵੀ ਪਾਤਸ਼ਾਹ ਨੂੰ ਆਹ ਵੀ ਮੈਂ ਦਿਆਂ, ਆਹ ਵੀ ਰੱਖਾਂ ਉਹਨਾਂ ਦੇ ਅੱਗੇ, ਦੁੱਧ ਵੀ ਲੈ ਕੇ। ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਬਜ਼ੁਰਗ ਬੈਠੇ ਨੇ ਇੱਥੇ, ਤੁਸੀਂ ਵੇਖਿਆ ਹੋਣਾ ਵੀ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਦੋਂ ਚਲੋ ਮਾਇਆ ਵੀ ਘੱਟ ਹੁੰਦੀ ਸੀ, ਪਰ ਆਮ ਹੀ ਰਿਵਾਜ਼ ਸੀ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਦਾਂ ਡੱਬੇ ਪਏ ਹੁੰਦੇ ਸੀ, ਕੋਈ ਆਟਾ ਲੈ ਕੇ ਆਉਂਦਾ ਸੀ 2 ਚਮਚੇ, ਭਾਵੇਂ 2 ਚਮਚੇ ਲਿਆਉਣਾ ਸੀ, ਤਾਂ ਹੀ ਘਰਾਂ 'ਚ ਸੁੱਖ ਸੀ, ਉਦੋਂ ਤਾਂ ਹੀ ਬਰਕਤਾਂ ਸਨ। ਇੱਕ ਪਿਆਰ ਸੀ, ਇੱਕ ਸੰਪਰਕ ਸੀ ਗੁਰੂ ਦੇ ਨਾਲ ਉਸ ਵੇਲੇ। ਹੁਣ ਇਹ ਗੱਲਾਂ ਦਿਮਾਗੀ ਪੜ੍ਹਾਈ ਨੇ ਸਾਡੇ ਵਿੱਚੋਂ ਸਿੱਖੀ ਨਾਂ ਦੀ ਚੀਜ਼ ਇੱਕ ਖੁਸ਼ਕ ਜਿਹਾ ਬੁੱਤ ਬਣਾ ਕੇ ਰੱਖ ਦਿੱਤਾ ਸਾਡੇ ਅੰਦਰ। ਇਸ ਕਰਕੇ ਇਹ ਉਹ ਜਿਹੜਾ ਅਬਦੁੱਲਾ ਸੀ, ਉਹਨੇ ਦਰਸ਼ਨ ਹੀ ਕੀਤੇ ਸਿਰਫ ਗੁਰੂ ਸਾਹਿਬ ਦੇ। ਹੁਣ ਪੁੱਛੋ ਵੀ ਅਬਦੁੱਲੇ ਨੂੰ ਸੰਤਿਆ ਕਰਾਈ ਸੀ ਜਾਂ ਉਹਨੂੰ ਰਹਿਤ ਕਰਾਇਤ ਦੱਸੀ ਸੀ ਪਹਿਲਾਂ? ਇਹ ਨੇ ਵੀ ਸੰਥਿਆ ਨਹੀਂ ਕਰਾਉਣੀ, ਸੰਥਿਆ ਕਰਾਉਣੀ ਜ਼ਰੂਰ ਹੈ, ਬੜੀ ਲੋੜ ਹੈ ਉਹਦੀ ਕੌਮ, ਗਿਆਨ ਦੀ ਬੜੀ ਲੋੜ ਹੈ ਕੌਮ ਨੂੰ। ਪਰ ਇਹ ਵੀ ਗਲਤੀ ਹੈ ਵੀ ਇਕੱਲੇ ਗਿਆਨ ਨਾਲ ਹੀ ਸਿੱਖੀ ਹੁੰਦੀ ਹੈ, ਸਿੱਖੀ ਉਹਨਾਂ ਨੂੰ ਵੀ ਪਤਾ ਹੋ ਗਿਆ ਜਿਹਨਾਂ ਨੂੰ ਇੱਕ ਓਂਕਾਰ ਵੀ ਨਹੀਂ ਸੀ ਕਹਿਣਾ ਹੁੰਦਾ, ਡਾਇਰੈਕਟ ਹੀ ਡਾਇਰੈਕਟ ਵੀ ਹੋ ਸਕਦੀ। ਤਾਂ ਅਬਦੁੱਲਾ ਕਹਿੰਦਾ ਮਹਾਰਾਜ ਨੂੰ, ਉਹਨਾਂ ਨੇ ਕਿਹਾ ਵੀ ਪਾਤਸ਼ਾਹ ਮੈਂ ਸੇਵਾ ਕਰਨੀ ਚਾਹੁੰਦਾ। ਮਹਾਰਾਜ ਕਹਿੰਦੇ ਵੀ ਸੇਵਾ ਕਾਹਦੀ ਕਰਨਾ, ਤੂੰ ਆਪਣੀ ਡਿਊਟੀ ਕਰ। ਉਹ ਜਿਹੜਾ ਪਿੰਜਰਾ ਸੀ ਅੰਦਰ ਨੂੰ ਕੁੰਡੇ ਲੱਗੇ ਹੋਏ, ਉਹਦੇ ਵਿੱਚ ਅੱਗੇ ਜਾ ਕੇ ਉਹ ਬੈਠ ਗਿਆ ਚੌਂਕੜਾ ਲਾ ਕੇ। ਉਹਨੇ
ਜਦੋਂ ਬੈਠਾ ਤੇ ਨਾਲ ਦੇ ਜਿਹੜੇ ਉਹਦੇ ਸਿਪਾਹੀ ਸਨ ਉਹ ਕਹਿੰਦੇ ਵੀ ਕਮਾਲ ਹੈ, ਇਹ ਤਾਂ ਬੜਾ ਕਰਖਤ ਬੰਦਾ, ਕਿਸੇ ਦੀ ਪਰਵਾਹ ਨਹੀਂ ਕਰਦਾ। ਤੇ ਮਹਾਰਾਜ ਨੇ ਉੱਤੇ ਕਿਰਪਾ ਕਰਤੀ, ਜਿਵੇਂ ਕਈ ਜਨਮਾਂ ਦਾ ਸੁੱਕੀ ਮਿੱਟੀ ਦੇ ਉੱਤੇ ਮੀਂਹ ਪੈਂਦਾ, ਐਵੇਂ ਉਹਨਾਂ ਦੇ ਉੱਤੇ ਸਾਧ ਸੰਗਤ ਦੀ ਉੱਤੇ ਬਖਸ਼ਿਸ਼ ਹੋ ਗਈ ਤੇ ਉਹ ਚੀਜ਼ ਉਹਦੇ ਅੰਦਰ ਚੱਲਣ ਲੱਗ ਪਈ ਜਿਹਨੂੰ ਨਾਮ ਕਹਿੰਦੇ ਨੇ। ਪਤਾ ਨਹੀਂ ਉਹਨੂੰ ਇਹ ਹੁੰਦਾ ਕੀ ਹੈ, ਅੰਦਰ ਉਹ ਹੁਲਾਰੇ ਮਾਰਦਾ ਗੁਰੂ ਦੀ ਬਖਸ਼ਿਸ਼, ਏਦਾਂ ਪੀਂਘ ਚੱਲਦੀ ਉਹਦੇ ਅੰਦਰ। ਉਹ ਵਹਿੰਦਾ ਵੀ ਇਹ ਹੋ ਕੀ ਰਿਹਾ ਹੈ, ਵੀ ਇਹ ਆਨੰਦ ਕਿੱਥੋਂ ਆ ਰਿਹਾ ਹੈ। ਉੱਥੇ ਗੁਰੂ ਸਾਹਿਬ ਨੇ ਆਪਣੀ ਬਖਸ਼ਿਸ਼ ਕੀਤੀ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਵਿਦਾਰਿਓ। ਪੜ੍ਹੋ ਸਾਰੇ ਇੱਕ ਵਾਰੀ ਪਿਆਰ ਦੇ ਨਾਲ, ਐਵੇਂ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬੜੀ ਜਲਦੀ ਕਿਸੇ ਦਾ ਕੰਮ ਹੋ ਜਾਂਦਾ, ਐਵੇਂ ਮਹਾਰਾਜ ਕਿਰਪਾ ਕਰ ਦਿੰਦੇ ਆਪਣੇ ਸਿੱਖ ਦੇ ਉੱਤੇ।

ਦਾਤ ਟਿਕਾ ਦਿੱਤੀ ਜਦੋਂ ਸਿੱਖ ਦੇ ਅੰਦਰ, ਤੇ ਕੀ ਮਿਲਣਾ ਇੱਕ ਅੰਦਰ ਸਹਿਜ ਸੁਖ, ਸਹਿਜ ਆਨੰਦ, ਇਹ ਚੀਜ਼ਾਂ ਮਿਲਦੀਆਂ ਨੇ ਅੰਦਰ ਦਾ ਟਿਕਾ, ਜਿਹੜਾ ਹੋਰ ਕਿਤੋਂ ਪ੍ਰਾਪਤ ਨਹੀਂ ਹੁੰਦਾ। ਤਾਂ ਇਹਨੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਹੁਕਮ ਕਰੋ, ਸਾਰੀ ਜੇਲ੍ਹ ਮੇਰੇ ਹੱਥ ਵਿੱਚ ਹੈ, ਮੈਂ ਤੁਹਾਨੂੰ ਰਾਤੋ ਰਾਤ ਆਨੰਦਪੁਰ ਸਾਹਿਬ ਪਹੁੰਚਾ ਦਿੰਦਾ। ਅਤੇ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹਦੇ ਅੰਦਰ ਗੁਰੂ ਨਾਨਕ ਦੀ ਬਖਸ਼ਿਸ਼ ਵਰਤ ਗਈ ਅਤੇ ਹੁਣ ਕੁਰਬਾਨੀ ਕਰਨਾ ਚਾਹੁੰਦਾ। ਮਹਾਰਾਜ ਕਹਿੰਦੇ, ਭਾਈ ਅਬਦੁੱਲਿਆ ਤੈਨੂੰ ਪਤਾ ਹੈ ਤੂੰ ਕੀ ਕਹਿ ਰਿਹਾ? ਕਹਿੰਦੇ ਹਾਂ ਬਿਲਕੁਲ। ਕਹਿੰਦੇ ਤੈਨੂੰ ਇਹ ਪਤਾ ਇਹਦਾ ਨਤੀਜਾ ਕੀ ਨਿਕਲ ਸਕਦਾ? ਕਹਿੰਦੇ ਮਹਾਰਾਜ ਨਤੀਜਾ, ਪਹਿਲਾਂ ਮੈਂ ਸੋਚਦਾ ਹੁੰਦਾ ਸੀ ਵੀ ਗੱਲਾਂ ਦੇ ਨਤੀਜੇ ਕੀ ਨਿਕਲਦੇ ਨੇ, ਆਹ ਹੁਣ ਪਤਾ ਨਹੀਂ ਤੁਸੀਂ ਮੈਨੂੰ ਕੀ ਕਰ ਦਿੱਤਾ। ਹੁਣ ਮੈਨੂੰ ਅਗਲੇ ਪਲ ਦਾ ਕੋਈ ਫਿਕਰ ਹੀ ਨਹੀਂ ਹੈ ਵੀ ਅੱਗੇ ਕੀ ਹੋਵੇਗਾ, ਬਸ ਇਹ ਹੈ ਵੀ ਆਹ ਕੰਮ ਕਰਨਾ। ਮਹਾਰਾਜ ਕਹਿੰਦੇ ਵੀ ਤੇਰਾ ਪਰਿਵਾਰ ਬਾਲ ਬੱਚਾ ਇਹ ਜ਼ਾਲਮ ਸਰਕਾਰ ਨੇ ਮਾਰ ਦੇਣਾ, ਤੇਰਾ ਘਰ ਕਾਟ ਜ਼ਬਤ ਕਰ ਲੈਣਾ। ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਇੱਕ ਘਰ ਅਤੇ ਇੱਕ ਪਰਿਵਾਰ ਅਤੇ ਇੱਕ ਅਬਦੁੱਲਾ, ਜੋ ਕੋਈ ਤੁਸੀਂ ਮੈਨੂੰ ਦਿੱਤਾ ਇਹਦੇ ਅੱਗੇ ਤਾਂ ਕੁਝ ਵੀ ਨਹੀਂ ਹੈ, ਇਹ ਤਾਂ ਬੜੀ ਛੋਟੀ ਚੀਜ਼ ਹੈ, ਇਹਦੇ ਸੌ ਵਾਰੀ ਹੋ ਜਾਏ ਤਾਂ ਵੀ ਇਹ ਦਾਤ ਜਿਹੜੀ ਤੁਸੀਂ ਦਿੱਤੀ ਹੈ ਇਹਦੇ ਬਰਾਬਰ ਦਾ ਨਹੀਂ ਹੋਣਾ। ਇਹ ਤਾਂ ਕੁਰਬਾਨੀਆਂ ਹੋਈਆਂ ਨੇ, ਕੱਲ ਵੀ ਬੇਨਤੀ ਕੀਤੀ ਸੀ ਨਾ ਭਾਈ ਜਿੰਦੇ ਦੇ ਸੁੱਖੇ ਨੇ, ਕੁਰਬਾਨੀ ਕਿਉਂ ਕੀਤੀ? ਉਸ ਦੁਨੀਆਂ ਵਿੱਚ ਕਹਿ ਰਹੋ ਵੀ ਧਰਤੀ ਤੋਂ 2 ਫੁੱਟ ਬੰਦਾ ਉੱਚੇ ਰਹਿੰਦਾ ਹੈ ਜਿੱਥੇ ਸਿੱਖੀ ਵਸਦੀ। ਸੋ ਮਹਾਰਾਜ ਨੇ ਉਹਨੂੰ ਚਲੋ ਰੋਕ ਦਿੱਤਾ ਵੀ ਨਹੀਂ ਭਾਈ, ਪਰ ਫਿਰ ਵੀ ਉਹਨੇ ਕਿਹਾ, ਮਹਾਰਾਜ ਨੇ ਕਿਹਾ ਵੀ ਨਹੀਂ ਅਸੀਂ ਤਾਂ ਆਪ ਆਏ, ਸਾਡਾ ਇੱਥੇ ਆਉਣ ਦਾ ਕਾਰਨ ਹੈ ਵੀ ਅਸੀਂ ਇਸ ਰਾਜ ਦਾ ਨਾਸ਼ ਕਰਨਾ, ਇਹ ਬੰਦਾ ਜਿਹੜਾ ਬੈਠਾ ਹੋਇਆ ਇਹਦੇ ਕਰਮ ਨਾਸ਼, ਜਿਹੜੇ ਪੁੰਨ ਕਰਮ ਨੇ ਉਹ ਨਾਸ਼ ਕਰਨੇ ਨੇ। ਸੋ ਗੁਰੂ ਸਾਹਿਬ ਨੇ ਫਿਰ ਕਿਹਾ ਵੀ ਜ਼ਰੂਰੀ ਹੈ ਤਾਂ ਤੂੰ ਸਾਡਾ ਇੱਕ ਸੇਵਕ ਇੱਥੇ ਹੈ, ਬਾਹਰ ਫਿਰਦਾ ਗੇਟ ਦੇ ਅੱਗੇ ਸਫਾਈ ਕਰਮਚਾਰੀ ਬਣ ਕੇ, ਭਾਈ ਜੈਤਾ, ਭਾਈ ਜੀਵਨ ਸਿੰਘ ਜਿਹਨਾਂ ਨੂੰ ਕਹਿੰਦੇ, ਉਹ ਸਾਨੂੰ ਮਿਲਾ ਦੇ। ਉਹ ਬੁਲਾਇਆ, ਮੈਂ ਗੱਲ ਛੋਟੀ ਕਰਾਂ, ਇਤਿਹਾਸ ਵਿੱਚ ਹੀ ਸਮਾਂ ਲੰਘਦਾ ਜਾ ਰਿਹਾ, ਸ਼ਬਦ ਵੀ ਕਾਫੀ ਮਹਿੰਗਾ। ਸੋ ਭਾਈ ਜੈਤੇ ਨੂੰ ਮਹਾਰਾਜ ਦਰਸ਼ਨ ਹੋਏ ਜਦੋਂ ਬੜਾ ਖੁਸ਼ ਹੋਇਆ, ਤੇ ਪਾਤਸ਼ਾਹ ਕਹਿੰਦੇ ਜੈਤਿਆ ਤੇਰੀ ਇੱਕ ਸੇਵਾ ਡਿਊਟੀ ਹੈ, ਕੱਲ ਸਾਡੀ ਜਦੋਂ ਸ਼ਹਾਦਤ ਹੋਣੀ ਹੈ ਤੂੰ ਸਾਡਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਲੈ ਜਾ। ਜਦੋਂ ਮਹਾਰਾਜ ਦੇ ਬਚਨ ਸੁਣੇ, ਇੱਕ ਵਾਰੀ ਬੜਾ ਯੋਧਾ ਸੀ ਭਾਈ ਜੈਤਾ, ਤੇ ਪੈਰਾਂ ਥੱਲੇ ਉਹ ਮਿੱਟੀ ਨਿਕਲ ਗਈ ਵੀ ਮਹਾਰਾਜ ਦੀ ਸ਼ਹਾਦਤ ਹੋਵੇਗੀ, ਮਹਾਰਾਜ ਸੀਸ। ਕਹਿੰਦੇ ਹਾਂ, ਇਹ ਕਿਵੇਂ ਹੋਵੇਗਾ, ਮੇਰੇ ਤੋਂ ਵੇਖਿਆ ਨਹੀਂ ਜਾਣਾ। ਮਹਾਰਾਜ ਕਹਿੰਦੇ ਜੈਤਿਆ ਤੂੰ ਹਾਜ਼ਰ ਹੋ ਜਾਣਾ, ਸਰੀਰ ਤੇਰਾ ਹੋਏਗਾ, ਜੋਤ ਗੁਰੂ ਨਾਨਕ ਦੀ ਵਰਤੇਗੀ, ਕਾਰਜ ਹੋ ਜਾਏਗਾ, ਤੂੰ ਸਿਰਫ ਆਉਣਾ। ਇਵੇਂ ਉਹਨਾਂ ਦੀ ਡਿਊਟੀ ਲਾ ਦਿੱਤੀ। ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਵੀ ਜਿਹੜੇ ਬਾਹਰਲੇ ਸਰੂਪ ਹੁੰਦੇ ਨਾ, ਜਿਹੜੇ ਗੁਰੂ ਸਾਹਿਬ ਨੇ ਸਾਨੂੰ ਨਿਸ਼ਾਨ ਸਾਹਿਬ ਦਿੱਤਾ, ਉਹ ਇੱਕ ਸਿੱਖੀ ਅੰਦਰ ਉਤਰ ਜਾਂਦੀ ਹੈ ਵੇਖ ਕੇ। ਸਾਡੇ ਜਿਹੜੇ ਅਸਥਾਨ ਨੇ, ਜਿਹੜੇ ਸਾਡੇ ਗੁਰੂ ਅਸਥਾਨ ਨੇ ਸਾਧਸੰਗ ਦੀ, ਇਹ ਬੜੀ ਵੱਡੀ ਇੱਕ ਦਾਤ ਹੈ। ਭਾਵੇਂ ਕਿ ਅਸੀਂ, ਮੈਂ ਕੱਲ੍ਹ ਵੀ ਬੇਨਤੀ ਕੀਤੀ, ਸ਼ਾਇਦ ਅਸੀਂ ਦੱਸਣ ਵਿੱਚ ਕਾਮਯਾਬ ਨਹੀਂ ਹੋਏ ਵੀ ਇਹ ਕੀ ਹੈ ਇੱਥੇ ਜੋ ਹੋ ਰਿਹਾ, ਇਹ ਪੂਰੀ ਤਰ੍ਹਾਂ ਅਜੇ ਨਹੀਂ ਅਸੀਂ ਓਨਾ ਕਰ ਸਕੇ। ਕੌਣ ਕਰੇਗਾ? ਇਹ ਮਹਾਰਾਜ ਕਰਾਉਣਾ, ਜਿਹਦੇ 'ਤੇ ਸਿਰ 'ਤੇ ਹੱਥ ਰੱਖਣਗੇ, ਫਿਰ ਸਾਨੂੰ ਪਤਾ ਲੱਗੇਗਾ, ਫਿਰ ਗੁਰਦੁਆਰੇ ਦੇ ਅਸਲੀ ਅਰਥਾਂ ਦਾ ਪਤਾ ਲੱਗੇਗਾ ਵੀ ਇਹ ਕੀ ਚੀਜ਼ ਹੈ। ਇਸ ਕਰਕੇ ਸਾਨੂੰ ਇਸ ਚੀਜ਼ ਦਾ ਬੜਾ ਸਤਿਕਾਰ ਕਰਨਾ ਚਾਹੀਦਾ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਤਿਕਾਰ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਇਹੀ ਵੱਡੀ ਭਗਤੀ ਹੈ, ਪੜ੍ਹਨਾ, ਅੱਗੇ ਵਿਚਾਰਨਾ, ਇਹ ਤੇ ਹੋਰ ਵੀ ਵੱਡੀ ਗੱਲ ਹੈ ਨਾ, ਕੱਲਾ ਬਾਹਰੀ ਸਤਿਕਾਰ ਵੀ ਬੜੀ ਵੱਡੀ ਦਾਤ ਹੈ। ਇੱਥੇ ਮੈਨੂੰ ਹੁਣ ਖਿਆਲ ਆ ਗਿਆ, ਮੈਂ ਇੱਥੇ ਬੇਨਤੀ ਕਰ ਦੇਣੀ ਚਾਹੁੰਦਾ, ਮੈਨੂੰ ਪਤਾ ਲੱਗਾ ਕਿ ਇੱਥੇ ਸਮੁੰਦਰਾਂ ਦੇ ਕੰਢਿਆਂ 'ਤੇ ਜਾ ਕੇ ਜਿੱਥੇ ਲੋਕ ਬੀਚ ਦੇ ਵਿੱਚ ਨਸ਼ੇ ਪੀਂਦੇ ਨੇ, ਕਈ ਇੰਨੇ ਅਮੀਰ ਹੋ ਗਏ ਆਪਣੇ ਬੰਦੇ, ਉਹਨਾਂ ਦੀ ਇੱਥੇ ਮਿੱਟੀ ਵੜ ਗਈ ਸਿਰ 'ਚ ਪਦਾਰਥਵਾਦ ਦੀ, ਉਹ ਕਹਿੰਦੇ ਅਸੀਂ ਮੁੰਡੇ ਦਾ ਵਿਆਹ ਸਮੁੰਦਰ ਦੇ ਕੰਢੇ ਜਾ ਕਰਨਾ, ਗੁਰਦੁਆਰੇ 'ਚ ਨਹੀਂ ਕਰਨਾ।
ਗੁਰੂ ਸਾਹਿਬ ਦੀ ਉੱਥੇ ਭਾਵੇਂ ਸਤਿਕਾਰ ਹੋਵੇ ਭਾਵੇਂ ਨਾ ਹੋਵੇ, ਅਸੀਂ ਉੱਥੇ ਕਰਨਾ, ਪੈਲਸ ਖੁੱਲ ਰਹਿਣੇ। ਨਹੀਂ ਸਾਧ ਸੰਗਤ ਜੀ, ਇਹ ਸਾਰੇ ਤੁਸੀਂ ਇਹ ਕੋਸ਼ਿਸ਼ ਕਰੋ ਵੀ ਹੈਣ ਤਾਂ ਸਾਡੇ ਭਾਈ ਇਹ ਸਾਰੇ, ਇਹਨਾਂ ਨੂੰ ਸਮਝਾਓ ਵੀ ਏਡੇ ਵੱਡੇ ਬਾਦਸ਼ਾਹ ਨੂੰ ਇਵੇਂ ਦੇ ਥਾਵਾਂ ਤੇ ਨਹੀਂ ਲੈ ਕੇ ਜਾਏਗਾ, ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਨੂੰ ਪਾਤਸ਼ਾਹ ਨੂੰ ਇਵੇਂ ਬਾਹਰ ਨਹੀਂ ਲੈ ਕੇ ਜਾਈਦਾ। ਇੱਕ ਦੇਸ਼ ਦਾ ਰਾਸ਼ਟਰਪਤੀ ਹੋਵੇ, ਰਾਸ਼ਟਰਪਤੀ ਦਾ ਇੱਕ ਥਾਂ ਹੁੰਦਾ, ਉਹਦਾ ਇੱਕ ਪ੍ਰੋਟੋਕਾਲ ਹੁੰਦਾ ਵੀ ਇੱਥੇ ਇੱਥੇ ਜਾ ਸਕਦਾ, ਕਿਉਂਕਿ ਉਹਦੀ ਜਿਹੜੀ ਸ਼ਖਸੀਅਤ ਹੈ ਬਹੁਤ ਵੱਡੀ ਹੈ। ਉਹਨੂੰ ਜਾਣ ਤੋਂ ਪਹਿਲਾਂ ਉਹ ਨਿਯਮ ਵੇਖੇ ਜਾਂਦੇ ਨੇ ਵੀ ਉਹ ਇੱਥੇ ਜਾਏ ਕਿ ਨਾ ਜਾਏ, ਉਹ ਇੱਕ ਵੱਡੀ ਸ਼ਖਸੀਅਤ ਹੁੰਦੀ ਹੈ। ਅਤੇ ਜਿਹੜੇ ਖੰਡਾਂ ਬ੍ਰਹਿਮੰਡਾਂ ਦੇ ਰਾਸ਼ਟਰਪਤੀ ਨੇ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਨੂੰ ਅਸੀਂ ਆਪਣੀ ਮਰਜ਼ੀ ਨਾਲ, ਕਿਉਂਕਿ ਸਸਤਾ ਕਰਤਾ ਨਾ ਅਸੀਂ ਵੀ, ਉਹ ਕਹਿਣਗੇ ਕੀ ਫਰਕ ਪੈਂਦਾ, ਅਗਾਂਹ ਲੋਕ ਸਿਫਾਰਿਸ਼ਾਂ ਪਵਾ ਕੇ ਗੁਰੂ ਸਾਹਿਬ ਦੇ ਸਰੂਪ ਲੈ ਆਉਣ, ਕਹਿੰਦੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਲੈ ਆਵਾਂਗੇ, ਉਹਦਾ ਤੂੰ ਬਾਹਰਲਾ ਸਰੂਪ ਲੈ ਆਵੇਗਾ, ਗੁਰੂ ਥੋੜ੍ਹੀ ਉੱਥੇ ਆਏਗਾ। ਲੋਕਾਂ ਕੋਲ ਬੜਾ ਕੁਝ ਅੱਜ ਕੱਲ੍ਹ, ਕਹਿੰਦੇ ਅਸੀਂ ਤਾਂ ਆਪ ਹੁਕਮਨਾਮਾ ਜਾਰੀ ਕਰਾ ਕੇ ਅਕਾਲ ਤਖ਼ਤ ਤੋਂ ਹੋਇਆ ਨਾ ਐਵੇਂ, ਇਹ ਜਿਹੜੀ ਬੇਵਕੂਫੀ ਕੀਤੀ ਹੈ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਇਸ ਪਾਰਟੀ ਨੇ, ਉਹਦਾ ਹੀ ਅਸਰ ਪਿਆ ਵੀ ਅਕਾਲ ਤਖ਼ਤ ਦਾ ਲੋਕਾਂ ਨੂੰ ਕੋਈ ਭਾਰ ਨਹੀਂ ਰਿਹਾ ਵੀ ਉੱਤੋਂ ਹੁਕਮਨਾਮਾ ਆਏਗਾ। ਪਰ ਤੁਸੀਂ ਆਹ ਜਿਹੜਾ ਤੁਸੀਂ ਬੈਠੇ ਹੋਏ ਹੋ, ਇਹ ਸਾਡਾ ਅਕਾਲ ਤਖ਼ਤ ਹੀ ਹੈ, ਉੱਥੋਂ ਅਸੀਂ ਸਤਿਕਾਰ ਕਰਨਾ ਜਿਹੜਾ ਹੁਕਮ ਆਉਣਾ। ਪਰ ਇਹ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਜੇ ਤੁਹਾਡੇ ਵਿੱਚੋਂ ਕੋਈ ਵੀ ਬੰਦਾ ਕਿਸੇ ਸ਼ਰਾਬ ਵਾਲੀ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾਂਦਾ ਕੋਈ ਵਿਆਹ ਕਰਨ ਵਾਸਤੇ, ਤੁਹਾਨੂੰ ਚਿੱਠੀ ਆਉਂਦੀ ਹੈ ਅਤੇ ਉਹਨੂੰ ਇਹ ਬੇਨਤੀ ਕਰੋ ਬਈ ਇਹ ਤੂੰ ਗਲਤ ਕਰ ਰਿਹਾ, ਉਹਨੂੰ ਸਮਝਾਓ ਤਰੀਕੇ ਨਾਲ, ਜਾਂ ਫਿਰ ਉਹਦਾ ਬਾਈਕਾਟ ਕਰੋ ਵੀ ਅਸੀਂ ਨਹੀਂ ਉੱਥੇ ਆਉਣਾ, ਅਸੀਂ ਵੈਸੇ ਸਾਡੀ ਰਿਸ਼ਤੇਦਾਰੀ ਅਸੀਂ ਆਵਾਂਗੇ, ਇਹ ਤੂੰ ਗਲਤ ਕਰ ਰਿਹਾ। ਸੋ ਇਹ ਬੇਨਤੀ ਮੈਂ ਪਿਛਲੇ ਦਿਨਾਂ ਤੋਂ ਸੁਣ ਰਿਹਾ ਸੀ ਸਿੰਘਾਂ ਤੋਂ ਵੀ ਇਹਨਾਂ ਦੇਸ਼ਾਂ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ, ਘਰਾਂ ਦੇ ਵਿੱਚੋਂ ਉਹ ਵੱਡੀ ਪੱਧਰ 'ਤੇ ਮਾਇਆ ਲੈ ਕੇ ਅਤੇ ਉਹ ਲੈ ਕੇ ਚਲੇ ਜਾਂਦੇ ਨੇ, ਮਾਇਆ ਮਿਲਦੀ, ਗੁਰੂ ਸਾਹਿਬ ਨੂੰ ਵੇਚਣ ਵਾਲੀ ਗੱਲ ਹੈ ਨਾ। ਇਹ ਸਾਡੀ ਮਨ ਪਰਚਾਵਾ ਹੋ ਸਕਦਾ, ਗੁਰੂ ਇਹ ਵੇਚਿਆ ਨਹੀਂ ਜਾ ਸਕਦਾ ਸਾਸ, ਇਹ ਤਾਂ ਵੱਡੀ ਗੱਲ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹਨੂੰ ਕੋਈ ਖਰੀਦ ਨਹੀਂ ਸਕਦਾ। ਦੁਨੀਆਂ ਦੇ ਗੁਰੂਆਂ ਨੂੰ ਕੋਈ ਖਰੀਦ ਲਏਗਾ, ਕੋਈ ਕਰ ਲਏਗਾ, ਇਹ ਸਰੂਪ ਬਾਹਰੀ ਤੌਰ 'ਤੇ ਤੁਸੀਂ ਮਾੜਾ ਮੋਟਾ ਕਰ ਲਓਗੇ, ਖਰੀਦ ਲਓਗੇ, ਗੁਰੂ ਦੀ ਜੋਤ ਉੱਥੋਂ ਪਾਸੇ ਹੋ ਜਾਂਦੀ ਹੈ, ਤੁਸੀਂ ਆਪਣੀ ਸਿੱਖੀ ਆਪ ਹੀ ਬਣਾਈ ਜਾਓਗੇ। ਇਸ ਕਰਕੇ ਇਹ ਬਾਹਰਲੇ ਸਾਡੇ ਜਿਹੜੇ ਸਿੰਬਲ ਨੇ, ਇਹਨਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਅੱਜ ਦੇ ਸ਼ਬਦ ਦੇ ਵਿੱਚ ਥੋੜ੍ਹਾ ਸਮਾਂ ਰਹਿ ਗਿਆ, ਰਾਗ ਆਸਾ ਮਹੱਲਾ ਪਹਿਲਾ, ਆਸਾ ਰਾਗ ਵਿੱਚ ਸ਼ਬਦ ਹੈ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਇੱਕ ਉਪਦੇਸ਼ ਦੇ ਰਹੇ ਨੇ, ਇੱਕ ਗੁੰਝਲ ਖੋਲ੍ਹ ਰਹੇ ਨੇ ਜੋ ਸਾਰੇ ਧਾਰਮਿਕ ਬੰਦਿਆਂ ਦੇ ਮਨਾਂ ਦੇ ਵਿੱਚ ਪਈ ਹੁੰਦੀ ਹੈ ਬਈ ਰੱਬ ਇੱਕ ਹੈ ਜਾਂ ਰੱਬ ਬਹੁਤੇ ਨੇ, ਉਹ ਇੱਕ ਹੈ ਜਾਂ ਅਨੇਕ ਹੈ। ਅਤੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਇਸਲਾਮ ਇਸ ਪੱਖੋਂ ਸਿੱਖੀ ਦੇ ਬਿਲਕੁਲ ਨੇੜੇ ਹੈ, ਹੋਰ ਕਈ ਨਿਯਮ ਉਹਨਾਂ ਨਾਲ ਨਹੀਂ ਮਿਲਦੇ, ਪਰ ਉਹ ਜਿਹੜਾ ਇੱਕ ਅਵਲ ਅੱਲਾਹ ਦਾ ਸਿਧਾਂਤ ਹੈ ਵੀ ਪਹਿਲੇ ਦਰਜੇ 'ਤੇ ਪਰਮਾਤਮਾ ਹੀ ਹੈ, ਉਹਦੇ ਬਰਾਬਰ ਦਾ ਉਹਦਾ ਕੋਈ ਸ਼ਰੀਕ ਨਹੀਂ ਹੈ, ਉਹ ਇੱਕੋ ਹੀ ਹੈ, ਇਹ ਸਿਧਾਂਤ ਉਹਦਾ ਸਿੱਖੀ ਨਾਲ ਮਿਲਦਾ। ਪਰ ਉਹ ਦੂਜੇ ਪੱਖ ਤੋਂ ਸਖਤ ਹੈ ਵੀ ਕੋਈ ਮਨੁੱਖ ਵੀ ਮੁਸਲਮਾਨ ਤੋਂ ਬਿਨਾਂ ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ, ਬਾਕੀ ਕਾਫਰ ਹੀ ਨੇ ਸਾਰੇ, ਇਹ ਉਹਦਾ ਨੁਕਸ ਹੈ। ਸਤਿਗੁਰਾਂ ਨੇ ਇਹਦਾ ਖੰਡਨ ਕੀਤਾ, ਉਹ ਕਹਿੰਦੇ ਵੀ ਬੰਦੇ ਦੀ ਜਿਹੜੇ ਅਮਲ ਨੇ ਉਹ ਹੀ ਉਹਨੂੰ ਕਰ ਸਕਦੇ, ਉਹਦੀ ਜਾਤ ਉਹਦੀ ਮਜ਼ਹਬ ਉਹ ਨਹੀਂ ਕਰ ਸਕਦੇ। ਦੂਜੇ ਪਾਸੇ ਸਨਾਤਨ ਮਤ ਦੇ ਵਿੱਚ ਕਈ ਬਹੁਤੇ ਦੇਵੀ ਦੇਵਤੇ, 33 ਕਰੋੜ, ਕੋਈ ਕਿਸੇ ਦੀ ਪੂਜਾ ਕਰਦਾ, ਕੋਈ ਕਿਸੇ ਦੀ ਕਰਦਾ, ਕੋਈ ਕਿਸੇ ਦੀ, ਉਹ ਇਹ ਵੀ ਨੁਕਸਾਨਦਾਇਕ ਸੀ। ਅਤੇ ਮਹਾਰਾਜ ਨੇ ਫਿਰ ਉਹਨਾਂ ਨੂੰ ਜ਼ਿਆਦਾ ਤਾਂ ਨਹੀਂ ਨਾਂ ਲਏ, 6 ਲਏ ਨੇ, 6 ਘਰ, 6 ਗੁਰ, 6 ਉਪਦੇਸ਼। ਇਹ 6 ਕੀ ਹੈ ਗਿਣਤੀ ਵਿੱਚ? 6 ਸ਼ਾਸਤਰ ਨੇ ਸਨਾਤਨ ਦੇ, ਸ਼ਾਸਤਰ
ਸ਼ਾਸਤਰ ਦਾ ਮਤਲਬ ਹੈ ਜਿਹਦੇ ਵਿੱਚ ਫੁਰਮਾਨ ਜਾਰੀ ਕੀਤੇ ਹੁੰਦੇ ਨੇ ਵੀ ਬੰਦੇ ਨੂੰ ਆਹ ਕਰਨਾ ਚਾਹੀਦਾ ਆਹ ਨਹੀਂ ਕਰਨਾ ਚਾਹੀਦਾ। ਸ਼ਾਸਨ, ਸ਼ਾਸਨ ਤੋਂ ਸ਼ਾਸਤਰ ਬਣਿਆ। ਮਹਾਰਾਜ ਕਹਿੰਦੇ ਵੀ ਛੇ ਸ਼ਾਸਤਰ ਨੇ, ਛੇ ਤਰ੍ਹਾਂ ਦੇ ਉਹਨਾਂ ਦੇ ਉਪਦੇਸ਼ ਨੇ ਵੀ ਕਿਸੇ ਨੂੰ ਵਿਦਿਆ ਦੇਣੀ, ਵਿਦਿਆ ਪੜ੍ਹਨੀ, ਦਾਨ ਕਰਨਾ, ਦਾਨ ਲੈਣਾ ਇਤਿਹਾਸਿਕ, ਹੋਰ ਬੜਾ ਕੁਝ। ਮੈਂ ਇਸ ਰਾਹ 'ਤੇ ਇਹ ਤੁਸੀਂ ਪੜ੍ਹ ਲੈਣਾ, ਅੱਜ ਕੱਲ੍ਹ ਨੈੱਟ 'ਤੇ ਸਾਰਾ ਕੁਝ ਪਿਆ। ਛੇ ਸ਼ਾਸਤਰ ਕਿਹੜੇ ਨੇ, ਇਹ ਛੇ ਗੁਰੂ ਕਿਹੜੇ ਨੇ, ਉਹਦੇ ਗੁਰ ਕਿਹੜੇ ਨੇ ਅਤੇ ਉਪਦੇਸ਼ ਕਿਹੜੇ ਨੇ। ਛੇ ਉਹਨੂੰ ਰਚਣ ਵਾਲੇ ਰਿਸ਼ੀ ਨੇ, ਵਿਆਸ ਆਦਿਕ, ਜਿਨ੍ਹਾਂ ਨੇ ਛੇ ਸ਼ਾਸਤਰ ਬਣਾਏ ਨੇ। ਛੇ ਤਰ੍ਹਾਂ ਦੇ ਉਹਦੇ ਉਪਦੇਸ਼ ਨੇ ਅਤੇ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਇਹ ਤਾਂ ਛੇ ਨੇ। ਇਹ ਫਿਰ ਉਹੀ ਗੱਲ ਹੋ ਗਈ, ਇੱਕ ਨੂੰ ਮਨਾਓਗੇ ਦੂਜਾ ਰੁੱਸ ਜਾਣਾ, ਦੂਜੇ ਨੂੰ ਮਨਾਓਗੇ ਤੀਜਾ ਰੁੱਸ ਜਾਣਾ। ਕਹਿੰਦੇ ਨਹੀਂ, ਤੁਹਾਨੂੰ ਮੈਂ ਛੀਆਂ ਨਾਲ ਨਹੀਂ ਜੋੜਿਆ। ਗੁਰ ਗੁਰ ਏਕੋ ਵੇਸ ਅਨੇਕ, ਇਹਨਾਂ ਸਾਰੇ ਛੇ ਉਪਦੇਸ਼ਾਂ ਦਾ ਵੱਡਾ ਇੱਕੋ ਹੀ ਹੈ ਅਕਾਲ ਪੁਰਖ, ਉਹਦੇ ਨਾਲ ਤੁਹਾਨੂੰ ਜੋੜਿਆ। ਗੁਰ ਗੁਰ, ਗੁਰੂਆਂ ਦਾ ਗੁਰੂ, ਇਹਦਾ ਅਰਥ ਹੈ ਗੁਰੂਆਂ ਦਾ ਗੁਰੂ ਇੱਕੋ ਹੀ ਹੈ, ਭਾਵੇਂ ਉਹ ਛੇ ਨੇ, ਭਾਵੇਂ ਦਸ ਨੇ, ਭਾਵੇਂ ਅਠਾਰਾਂ ਨੇ, ਭਾਵੇਂ 33 ਕਰੋੜ ਨੇ, ਭਾਵੇਂ 10 ਅਵਤਾਰ ਨੇ, ਜੋ ਮਰਜ਼ੀ ਹੈ। ਇਹ ਸਾਧ ਸੰਗਤ ਦੀ ਇੱਕੋ ਹੀ ਸਿਧਾਂਤ ਹੈ ਕਿ ਜਿਹੜਾ ਜਿਹੜਾ ਆਦਿ ਅਵਤਾਰ ਹੈ ਉਹ ਸ਼ਬਦ ਅਵਤਾਰ ਹੀ ਹੈ। ਸਭ ਤੋਂ ਪਹਿਲਾਂ ਜਿਹੜਾ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਸਾਜਣ ਵਾਸਤੇ ਆਪਣੇ ਤੋਂ ਦੂਜੇ ਨੰਬਰ 'ਤੇ ਪੈਦਾ ਕੀਤਾ ਉਹ ਸ਼ਬਦ ਅਵਤਾਰ ਹੈ। ਉਹਨੂੰ ਕਿਹਾ ਕਵਾਓ, ਕੀਤਾ ਪਸਾਓ, ਏਕੋ ਕਵਾਓ, ਕਵਾਓ ਮੈਨੇ ਕੂਣਾ, ਆਵਾਜ਼, ਆਵਾਜ਼ ਸ਼ਕਤੀ ਪੈਦਾ ਕੀਤੀ ਪਰਮੇਸ਼ਰ ਨੇ, ਸ਼ਬਦ ਸ਼ਕਤੀ ਪੈਦਾ ਕੀਤੀ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ। ਸਭ ਤੋਂ ਪਹਿਲੀ ਸ਼ਕਤੀ ਹੈ ਆਦਿ ਸ਼ਕਤੀ, ਸ਼ਬਦ ਸ਼ਕਤੀ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਉਸ ਇੱਕ ਅਵਤਾਰ ਤੋਂ, ਉਸ ਇੱਕ ਤੋਂ ਅੱਗੇ ਸਾਰੇ ਬਣੇ ਨੇ। ਹੁਣ ਇਹ ਰੌਲਾ ਪੈਂਦਾ ਨਾ ਵੀ ਇੱਕ ਕਹਿੰਦਾ ਦੂਜਾ ਇਹ ਧਰਮ ਸਾਡੇ ਚੋਂ ਨਿਕਲਿਆ, ਦੂਜਾ ਕਹਿੰਦਾ ਨਹੀਂ ਇਹ ਸਾਡੇ ਚੋਂ ਨਿਕਲਿਆ, ਇੱਦਾਂ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੋਲਾਣੇ। ਗੁਰੂ ਸਾਹਿਬ ਇਹਦੇ ਬਾਰੇ ਕੀ ਕਹਿੰਦੇ ਨੇ ਵੀ ਕੌਣ ਕਿਹਦੇ ਚੋਂ ਪੈਦਾ ਹੋਇਆ? ਉਹ ਕਹਿੰਦੇ ਨੇ ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਜਿੰਨੇ ਅਵਤਾਰ, ਪੈਗੰਬਰ, ਦੇਵਤੇ, ਦੇਵੀਆਂ, ਜੋ ਵੀ ਹੈ, ਗੱਲ ਇੱਕੋ ਛੋਟੀ ਸਰਲ ਗੱਲ ਹੈ, ਉਹ ਏਕ ਕਵਾਵੇ ਤੇ ਸਭ ਹੋਆ। ਇੱਕ ਸ਼ਬਦ ਨੇ ਹੀ ਸਾਰੇ ਅਵਤਾਰ ਬਣਾਏ ਨੇ, ਜਿੰਨੇ ਅਵਤਾਰ ਸਾਡੇ ਵਿੱਚ, ਸਾਡੇ ਆਪਣੇ ਬੰਦੇ ਇਹਦੇ ਅਰਥਾਂ ਦੇ ਅਨਰਥ ਕਰੀ ਜਾਂਦੇ ਨੇ, ਆਹ ਸ਼ਬਦ ਹੈ ਇਹਦੇ ਅਨਰਥ ਹੋ ਰਹੇ ਨੇ ਸਾਡੀ ਕੌਮ ਦੇ ਵਿੱਚ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ, ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ। ਆਪਣੇ ਬੰਦੇ ਕਰੀ ਜਾਂਦੇ ਨੇ ਅਰਥ, ਕਹਿੰਦੇ ਗੁਰੂ ਨਾਨਕ ਤੂੰ ਹੀ ਸਤਯੁਗ ਵਿੱਚ ਬਾਵਣ ਅਵਤਾਰ ਸੀ, ਇੱਦਾਂ ਬੋਲ ਦੇ। ਯਾਨੀ ਕਿ ਜਿਹੜਾ ਬਾਵਣ ਅਵਤਾਰ ਸੀ ਨਾ, ਬਾਵਣ ਉਂਗਲਾਂ ਦਾ ਸੀ, ਉਹ ਵੱਖਰਾ ਇਤਿਹਾਸ ਹੈ, ਉਹਦਾ ਆਕਾਰ ਸਿਰਫ ਇੰਨਾ ਕੁ ਸੀ, 52 ਉਂਗਲਾਂ। ਉਹ ਲੰਬੀ ਕਹਾਣੀ ਹੈ, ਉਹ ਤੁਸੀਂ ਪੜ੍ਹ ਸਕਦੇ ਹੋ ਆਪ, ਮੈਂ ਇਹਨਾਂ ਚੀਜ਼ਾਂ ਵਿੱਚ ਬਹੁਤ ਘੱਟ ਪੈਂਦਾ। ਉਹਨੇ ਬਲ ਰਾਜੇ ਤੋਂ ਸਾਰੀ ਧਰਤੀ ਖੋਹ ਲਈ ਸੀ ਅਤੇ ਉਹਨੂੰ ਪਤਾਲ ਵਿੱਚ ਧੱਕ ਦਿੱਤਾ ਸੀ। ਇਹ ਤੁਸੀਂ ਸੁਣਿਆ ਹੋਣਾ ਕਈ ਵਾਰੀ, ਬਹੁਤ ਮਿਲ ਜਾਂਦਾ, ਮੈਂ ਉਹ ਗੱਲ ਕਹਿ ਦਿਆਂ ਜੋ ਘੱਟ ਕਹੀ ਜਾਂਦੀ। ਅਸੀਂ ਇਹ ਕਹਿ ਰਹੇ ਹਾਂ ਵੀ ਗੁਰੂ ਨਾਨਕ ਤੋਂ ਹੀ 52 ਅਵਤਾਰ ਸੀ ਸਤਯੁਗ ਵਿੱਚ, ਤ੍ਰੇਤੇ ਵਿੱਚ ਗੁਰੂ ਨਾਨਕ ਤੋਂ ਹੀ ਰਾਮ ਰਘਵੰਸ਼ ਸੀ, ਅਤੇ ਦੁਆਪਰ ਵਿੱਚ ਤੂੰ ਹੀ ਕ੍ਰਿਸ਼ਨ ਸੀ। ਬਣਾ ਦਿੱਤੀ ਨਾ ਖਿਚੜੀ ਸਾਰੇ ਕੁਝ, ਸਾਰਾ ਕੁਝ ਕਰਦਾ ਨਾ ਇਕੱਠਾ, ਇਵੇਂ ਨਹੀਂ ਹੈ ਗੱਲ। ਅਸਲ ਵਿੱਚ ਗੱਲ ਇਹ ਸੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਿਰੰਕਾਰ ਆਪ ਸ਼ਬਦ ਰੂਪ ਪਹਿਲਾਂ ਪ੍ਰਗਟ ਹੋਏ ਨੇ ਸਾਰਿਆਂ ਤੋਂ, ਦੇਹ ਬਾਅਦ ਵਿੱਚ ਉਹਨਾਂ ਦੀ ਆਈ ਹੈ।
ਜਿਹੜਾ ਜਨਮ ਲਿਆ ਨਾ ਮਾਤਾ ਤ੍ਰਿਪਤਾ ਜੀ ਵੱਲ, ਬਾਬੇ ਕਲਿਆਣ ਦਾਸ ਵੱਲ, ਜੋ ਅਸੀਂ ਗੁਰਪੁਰਬ ਮਨਾਉਂਦੇ ਹਾਂ, ਇਹ ਸਰੀਰ ਰੂਪ ਵਿੱਚ ਬਾਅਦ ਵਿੱਚ ਆਏ ਨੇ, ਪਰ ਅਦ੍ਰਿਸ਼ ਰੂਪ ਵਿੱਚ ਪਹਿਲਾਂ ਹੀ ਜਦੋਂ ਸ੍ਰਿਸ਼ਟੀ ਵਿੱਚ ਕੁਝ ਵੀ ਨਹੀਂ ਸੀ ਉਦੋਂ ਸ਼ਬਦ ਰੂਪ ਵਿੱਚ ਪ੍ਰਗਟ ਹੋਏ ਨੇ। ਇੰਝ ਕਹਿ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲੇ ਅਵਤਾਰ ਨੇ ਦੁਨੀਆਂ ਦੇ, ਸਭ ਤੋਂ ਪਹਿਲੇ ਅਵਤਾਰ। ਉਹ ਜੋਤ ਰੂਪ ਦੇ ਵਿੱਚ ਗੁਪਤ ਸਨ, ਅੱਜ ਵੀ ਗੁਪਤ ਨੇ ਸਾਰੇ ਬ੍ਰਹਿਮੰਡ ਵਿੱਚ। ਇਹ ਤਾਂ ਤੁਹਾਡੇ ਸਮਝ ਆਉਣੀ ਹੈ ਵੀ ਇਹਦੇ 'ਤੇ ਲਗਾਤਾਰ ਕਥਾ ਹੋਵੇ, ਕਿਉਂਕਿ ਬੜੀ ਮਹਿੰਗੀ ਗੱਲ ਹੈ ਨਾ। ਮੈਂ ਹੁਣ ਕਹਿਣੀ ਪੰਜਾਂ ਮਿੰਟਾਂ ਦੀ ਗੱਲ, ਥੋੜ੍ਹੀ ਮਾੜੀ ਮੋਟੀ ਸਮਝ ਆ ਜਾਏਗੀ ਤੁਹਾਨੂੰ। ਤੁਸੀਂ ਹੁਣ ਭੁਲੇਖਾ ਪੈ ਜਾਣਾ ਵੀ ਗੁਰੂ ਗ੍ਰੰਥ ਸਾਹਿਬ ਦੇ 1604 ਵਿੱਚ ਪ੍ਰਕਾਸ਼ ਹੋਏ ਨੇ, ਤੁਸੀਂ ਕਹਿੰਦੇ ਹੋ ਪਹਿਲਾਂ ਸਾਰਿਆਂ ਦੇ, ਉਹ ਗੁਪਤ ਰੂਪ ਸੀ, ਇਹ ਪ੍ਰਗਟ ਰੂਪ ਸਰਗੁਣ, ਇਹ ਮਹਾਰਾਜ ਦਾ ਪ੍ਰਗਟ ਸਰੂਪ ਹੈ। ਜਿਵੇਂ ਤੁਹਾਨੂੰ ਉਦਾਹਰਨ ਦੇ ਦਿੰਦਾ, ਤੁਸੀਂ ਇੱਕ ਐਪ ਖੋਲੀ, ਅੱਜ ਕੱਲ੍ਹ ਇਹਦੀ ਉਦਾਹਰਨ ਹੀ ਪਤਾ ਲੱਗਣੀ, ਉਹਦਾ ਤੁਸੀਂ ਇੱਕ ਕੋਈ ਵੀ ਲੇਖ ਖੋਲਿਆ ਤੇ ਤੁਹਾਡੀ ਸਕਰੀਨ ਤੇ ਆ ਗਿਆ ਪ੍ਰਗਟ, ਤੁਸੀਂ ਪੜ੍ਹ ਸਕਦੇ ਹੋ, ਪਰ ਜਦੋਂ ਤੁਸੀਂ ਉਹਨੂੰ ਬੰਦ ਕੀਤਾ ਉਦੋਂ ਕਿੱਥੇ ਚਲਾ ਗਿਆ? ਉਹ ਗੁਪਤ ਹੋ ਗਿਆ, ਉਹਦੇ ਅਦ੍ਰਿਸ਼ਟ ਹੋ ਗਿਆ, ਬਿਲਕੁਲ ਗੁਪਤ ਰੂਪ ਵਿੱਚ। ਐਵੇਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਮਤਲਬ ਹੈ ਕਿ ਉਹ ਜਿਹੜਾ ਇੱਕ ਓਅੰਕਾਰ ਸੀ ਉਹ ਹੁਣ ਸਕਰੀਨ ਤੇ ਆਇਆ ਹੋਇਆ 1430 ਅੰਗਾਂ ਤੇ, ਤੁਸੀਂ ਪੜ੍ਹ ਸਕਦੇ ਹੋ, ਇਹ ਗੁਰੂ ਨਾਨਕ ਸਾਹਿਬ ਨੇ ਕੀਤਾ। ਹੋਰ ਬੇਨਤੀ ਕਰਦਿਆਂ, ਕਿਸੇ ਅਵਤਾਰ ਤੋਂ ਉਹ ਸ਼ਬਦ ਪੜ੍ਹ ਕੇ ਨਹੀਂ ਸੁਣਾਇਆ ਗਿਆ, ਗੁਰੂ ਨਾਨਕ ਦੇਵ ਜੀ ਨੇ ਹੀ ਉਹਨੂੰ ਪੜ੍ਹ ਕੇ ਭਾਸ਼ਾ ਵਿੱਚ ਉਤਾਰਿਆ, ਦੂਜਿਆਂ ਤੋਂ ਨਹੀਂ ਉਤਾਰਿਆ ਗਿਆ। ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਕਲਯੁਗ ਬਾਬੇ ਤਾਰਿਆ ਸਤਨਾਮ ਪੜ੍ਹ ਮੰਤਰ ਸੁਣਾਇਆ, ਉਸ ਜੋਤ ਨੂੰ ਭਾਸ਼ਾ ਵਿੱਚ ਲੈ ਕੇ ਸਾਡੇ ਸਾਹਮਣੇ ਰੱਖ ਦਿੱਤਾ ਵੀ ਲੈ ਹੁਣ ਤੂੰ ਪੜ੍ਹ ਕੇ ਉਸ ਜੋਤ ਤੱਕ ਚਲਾ ਜਾ ਵਾਪਸ। ਇਹ ਦਾਤ ਬਣਾਈ ਸੀ ਮਹਾਰਾਜ। ਸੋ ਗੁਰੂ ਸਾਹਿਬ ਬਲ ਬਾਵਨ ਨਹੀਂ ਹਨ, ਬਲ ਅਵਤਾਰ ਨਹੀਂ ਹਨ, ਗੁਰੂ ਜੋਤ ਬਲ ਵਾਮਣ ਅਵਤਾਰ ਨਹੀਂ ਹੈ, ਗੁਰੂ ਨਾਨਕ ਦੀ ਜੋਤ ਰਾਮ ਚੰਦਰ ਜੀ ਨਹੀਂ ਹੈ, ਗੁਰੂ ਨਾਨਕ ਦੀ ਜੋਤ ਕ੍ਰਿਸ਼ਨ ਜੀ ਨਹੀਂ ਹੈ। ਹਾਂ, ਗੁਰੂ ਨਾਨਕ ਦੀ ਜੋਤ ਨੇ ਇਹ ਤਿੰਨੇ ਅਵਤਾਰ ਬਣਾ ਕੇ ਭੇਜੇ ਨੇ ਵੀ ਤੁਸੀਂ ਜਾਓ, ਤੁਹਾਡਾ ਯੁੱਗ ਹੈ, ਤੁਸੀਂ ਆਪਣਾ ਆਪਣਾ ਕੰਮ ਕਰੋ। ਹੁਣ ਜਦੋਂ ਜ਼ਿਆਦਾ ਕੰਮ ਦਿਸਦਾ ਸੀ ਖਰਾਬ ਹੈ, ਚੌਥੇ ਯੁੱਗ ਵਿੱਚ ਆਪ ਆ ਗਏ ਕਲਯੁੱਗ ਦੇ ਵਿੱਚ। ਆਪਾਂ ਉਧਰੋਂ ਗਿਣ ਲੈਂਦੇ ਨਾ ਵੀ ਪਹਿਲਾਂ ਉਹ ਹੋਏ ਨੇ ਤੇ ਬਾਅਦ ਵਿੱਚ ਗੁਰੂ ਸਾਹਿਬ ਚੌਥੇ ਨੰਬਰ ਤੇ ਆਏ ਨੇ, ਅਸੀਂ ਆਪਣੇ ਹਿਸਾਬ ਨਾਲ ਵੇਖਦੇ ਹਾਂ ਵੀ ਜਿਹੜਾ ਚੌਥਾ ਪੁੱਤਰ ਹੁੰਦਾ ਛੋਟਾ ਹੀ ਹੁੰਦਾ ਦੂਜਿਆਂ ਤਿੰਨਾਂ ਤੋਂ, ਏਦਾਂ ਨਹੀਂ ਹੈ। ਜਿਹੜਾ ਜਿਹੜੀ ਥਾਂ ਤੇ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਉੱਥੇ ਸਿਪਾਹੀ ਪਹਿਲਾਂ ਆ ਜਾਂਦੇ ਨੇ, ਉਹ ਪ੍ਰਬੰਧ ਕਰਦੇ ਨੇ, ਸਟੇਜ ਲਾਉਂਦੇ ਨੇ, ਸਿਕਿਉਰਿਟੀ ਵਹਿੰਦੇ ਨੇ, ਸਾਰਾ ਕੁਝ ਵਹਿੰਦੇ ਵੀ ਉਹਨੇ ਕਿੱਧਰੋਂ ਦੀ ਆਉਣਾ, ਕਿੱਧਰੋਂ ਦੀ ਲੰਘਣਾ। ਇਹ ਤਾਂ ਬ੍ਰਹਮ ਗਿਆਨੀ ਨੂੰ ਲੱਭਦੇ ਫਿਰਦੇ ਨੇ ਗੁਰੂ ਨਾਨਕ ਦੇਵ ਨੇ, ਜਿਹੜੇ ਬ੍ਰਹਮ ਗਿਆਨੀ ਬਣਾਇਆ। ਅਸੀਂ ਕਹਿੰਦੇ ਹਾਂ ਇਹਨਾਂ ਤੋਂ ਗੁਰੂ ਨਾਨਕ ਦੇਵ ਜੀ ਪੈਦਾ ਹੋਏ, ਇਹ ਕਿਵੇਂ ਹੋ ਸਕਦਾ? ਬਾਣੀ ਪੜ੍ਹੋ ਨਾ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਿਹੜੇ ਸਿੱਖ ਬਣਾਏ ਗੁਰੂ ਨਾਨਕ ਨੇ, ਇਹ ਦੇਵਤੇ ਤਾਂ ਉਹਨਾਂ ਸਿੱਖਾਂ ਦੀ ਸੰਗਤ ਲੱਭਦੇ ਫਿਰਦੇ ਨੇ, ਅੱਜ ਵੀ ਲੱਭਦੇ ਫਿਰਦੇ ਨੇ, ਇੱਦਾਂ ਤੁਹਾਡੇ ਜਿੱਥੇ ਤੁਸੀਂ ਬਹਿੰਦੇ ਹੋ ਇੱਥੇ ਵੀ ਇਜਾਜ਼ਤ ਲੈ ਕੇ ਮਹਾਰਾਜ ਦੇ ਚਰਨਾਂ 'ਚ ਆ ਜਾਂਦੇ ਵੀ ਸਾਨੂੰ ਵੀ ਸੁਣ ਲੈਂਦੇ ਹੋ, ਆਪਣੀ ਕਥਾ ਵਿਚਾਰ ਕੀਰਤਨ ਕੁਝ ਸੁਣ ਦਿਓ ਸਾਨੂੰ ਵੀ। ਉਹ ਤਾਂ ਇਸ ਅਵਸਥਾ ਵਿੱਚ ਨੇ, ਉਹ ਨਿੰਦਣ ਯੋਗ ਨਹੀਂ ਹਨ, ਅਸੀਂ ਉਹਨਾਂ ਦੀ ਨਿੰਦਿਆ ਨਹੀਂ ਕਰਦੇ, ਪਰ ਉਹਨਾਂ ਦੀ ਥਾਂ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਹਨਾਂ ਤਿੰਨਾਂ ਅਵਤਾਰਾਂ ਨੂੰ ਪਹਿਲਾਂ ਭੇਜਿਆ ਸੀ। ਗੁਰੂ ਨਾਨਕ ਸਾਹਿਬ ਦੀ ਜੋਤ ਸਰੂਪ ਸਨ ਉਦੋਂ, ਸਰੀਰ ਕਰਕੇ ਅਜੇ ਜਨਮ ਨਹੀਂ ਸੀ ਹੋਇਆ ਗੁਰੂ ਨਾਨਕ ਸਾਹਿਬ, ਉਹ ਜੋ ਆਦ ਅੰਤ ਇੱਕ ਹੈ ਅਵਤਾਰਾ ਸੀ, ਤੇ ਫਿਰ ਜਦੋਂ ਕਲਯੁਗ ਆਇਆ ਫਿਰ ਉਹ ਆਪ ਪ੍ਰਗਟ ਹੋ ਗਿਆ। ਇਸ ਕਰਕੇ ਇਹ ਜਿਹੜੇ ਛੇ ਘਰ, ਛੇ ਗੁਰ, ਛੇ ਉਪਦੇਸ਼, ਮਹਾਰਾਜ ਨੇ ਕਿਹਾ ਵੀ ਛੇ ਚਲੋ ਗਿਣ ਲਓ, ਜ਼ਿਆਦਾ ਨਾ ਗਿਣੋ, ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਛੀਆਂ ਚੋਂ ਕਿਹੜਾ ਕਿਹਦੇ ਨਾਲ ਜੁੜੀਏ, ਕਹਿੰਦੇ ਨਹੀਂ ਲੋੜ ਨਹੀਂ ਹੈ, ਗੁਰ ਗੁਰ ਏਕੋ ਵੇਸ ਅਨੇਕ, ਇਹ ਗੁਰੂ ਦੇ ਅੱਗੇ ਵੇਸ ਨੇ, ਗੁਰੂ ਦੇ ਭੇਜੇ ਹੋਏ ਨੇ, ਗੁਰੂ ਦੇ ਕੱਪੜੇ ਨੇ, ਗੁਰੂ ਦੇ ਕੋਟ ਆਦਿਕ ਨੇ, ਉਹਦਾ ਲਿਬਾਸ ਹੈ, ਉਹ ਸ਼ਬਦ ਦਾ ਲਿਬਾਸ ਹੈ, ਉਹਨੇ ਪਹਿਲਾਂ ਭੇਜੇ ਨੇ। ਇੱਕ ਬੰਦਾ ਹੁੰਦਾ, ਉਸ ਬੰਦੇ ਦੇ 10-15 ਡਰੈਸ ਹੁੰਦੇ ਨੇ, ਕੋਈ ਕਿਵੇਂ ਦਾ, ਕੋਈ ਕਿਵੇਂ ਦਾ,
ਕੋਈ ਕੰਮ ਤੇ ਪਾਉਣ ਵਾਲਾ, ਕੋਈ ਰਾਤ ਨੂੰ ਪਾਉਣ ਵਾਲਾ, ਕੋਈ ਕਿਤੇ ਪਾਉਣ ਵਾਲਾ, ਕੋਈ ਵਿਆਹ ਤੇ ਪਾਉਣ ਵਾਲਾ। ਇਹ ਅਵਤਾਰ ਦੇਵਤੇ ਤੇ ਉਹ ਸ਼ਬਦ ਦੇ ਡਰੈਸ ਨੇ ਕਿ ਪਾਉਣ ਵਾਲੇ ਨੂੰ ਪਾ ਕੇ ਆ ਜਾਂਦਾ, ਕਿਸੇ ਕਿਸੇ ਦੇ ਰੂਪ ਦੇ ਵਿੱਚ ਭੇਜ ਦਿੰਦਾ ਆਪਣੀ, ਉਹ ਵੀ ਜੋਤ ਨੂੰ ਕਿਣਕੇ ਨੂੰ ਕੱਢ ਕੇ, ਸਾਰਾ ਨਹੀਂ ਆਉਂਦਾ ਅਵਤਾਰ ਦੇ ਵਿੱਚ। ਉਹ 14 ਕਲਾ, ਇੱਕ 16 ਕਲਾ, ਇੱਥੇ ਅਨੰਤ ਕਲਾ ਹੋਏ ਠਾਕੁਰ ਚੜਿਆ, ਪੂਰੀਆਂ ਕਲਾ ਸਾਰੀਆਂ ਲੈ ਕੇ ਆ ਗਏ। ਸੋ ਇੱਥੇ ਗੁਰਗੁਰ ਏਕੋ ਵੇਸ ਅਨੇਕ, ਗੁਰੂਆਂ ਦਾ ਗੁਰੂ ਸ਼ਬਦ ਹੀ ਇੱਕ ਹੈ ਪਰਮੇਸ਼ਰ ਸਰੂਪ। ਤੇ ਫਿਰ ਉਹ ਕੱਲ ਵਾਲੀ ਵਿਚਾਰ ਫਿਰ ਅੱਗੇ ਆ ਗਈ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਗੁਰੂ ਸਾਹਿਬ ਦੱਸ ਰਹੇ ਨੇ ਕਿਸੇ ਨੂੰ, ਬਾਬਾ ਇਹ ਕਿਸੇ ਵੱਡੇ ਨੂੰ ਸਮਝਾ ਰਹੇ ਨੇ, ਕੋਈ ਵੱਡਾ ਹੈ, ਕਿਉਂਕਿ ਵੇਦਾਂ ਦੀ ਗੱਲ ਹੋ ਰਹੀ ਹੈ ਨਾ, ਕੋਈ ਵਿਦਵਾਨ ਹੈ, ਉਹਦੇ ਸਤਿਕਾਰ ਵਜੋਂ ਕਹਿ ਰਹੇ ਨੇ ਬਾਬਾ ਵੀ ਗੱਲ ਆ ਹੈ। ਕਿਹੜਾ ਮਜ਼ਹਬ ਫਿਰ ਸਭ ਤੋਂ ਵੱਡਾ ਹੈ? ਜੈ ਘਰ, ਇੱਥੇ ਵੀ ਘਰ ਦੇ ਅਰਥ ਮਜ਼ਹਬ ਨੇ। ਜਿਸ ਧਰਮ ਦੇ ਵਿੱਚ, ਜਿਸ ਮਜ਼ਹਬ ਦੇ ਵਿੱਚ ਅਕਾਲ ਪੁਰਖ ਦਾ ਕੀਰਤਨ ਸਭ ਤੋਂ ਜ਼ਿਆਦਾ ਹੁੰਦਾ, ਸੋ ਘਰ ਰਾਖ ਵਡਾਈ ਤੋਏ, ਉਸ ਘਰ ਵਿੱਚ ਮੈਨੂੰ ਰੱਖ ਜਿੱਥੇ ਤੇਰਾ ਕੀਰਤਨ ਹੋ ਰਿਹਾ। ਜੈ ਕੀਰਤਨ ਤੇਰਾ ਸਾਧੂ ਗਾਵੈ, ਤੈਂ ਮੇਰਾ ਮਨ ਲੱਗੈ। ਇਸ ਲਈ ਇਹ ਸਾਡੇ ਸੁਭਾਗ ਨੇ, ਸਾਰੇ ਧਰਮ ਮੰਦਰ ਆਪਣੇ ਚੰਗੇ ਨੇ, ਜਿਹਦਾ ਕੋਈ ਜਿੱਥੇ ਪੂਜਦਾ, ਕੋਈ ਮਸਜਿਦ ਹੈ, ਕੋਈ ਮੰਦਰ ਹੈ, ਕੋਈ ਚਰਚ ਹੈ, ਕੁਝ ਪੂਜੇ, ਪਰ ਜਿਹੜਾ ਜਿਉਂਦਾ ਸਥਾਨ ਹੈ ਜਿੱਥੇ ਰੱਬ ਦਾ ਕੀਰਤਨ ਹੋ ਰਿਹਾ, ਧਾਰਮਿਕ ਜਿਉਂਦਾ ਸਥਾਨ ਉਹ ਹੀ ਹੈ, ਉਹ ਗੁਰੂ ਘਰ ਹੈ। ਸਾਡੇ ਸਭ ਤੋਂ ਜ਼ਿਆਦਾ ਕੀਰਤਨ ਹੋ ਰਿਹਾ ਗੁਰੂ ਘਰ ਵਿੱਚ, ਰੱਬ ਦੀ ਉਸਤਤ ਹੋ ਰਹੀ, ਵਡਿਆਈ ਹੋ ਰਹੀ। ਸੋ ਕਰ ਰਾਗ ਉਡਾਈ ਤੋਏ ਰਹਾਓ। ਫਿਰ ਅੱਗੇ ਉਦਾਹਰਨ ਦਿੰਦੇ ਨੇ, ਵਿਸੋਏ ਚੱਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ। ਇੱਕ ਉਦਾਹਰਨ ਦਿੱਤੀ ਹੈ ਵੀ ਸਮਾਂ ਇੰਨੇ ਹਿੱਸਿਆਂ ਵਿੱਚ ਵੰਡਿਆ ਹੋਇਆ। ਵਿਸਵੇ 15 ਵਾਰੀ ਅੱਖ ਬੰਦ ਕਰਕੇ ਖੋਲੋ ਤੇ ਇੱਕ ਵਿਸਵਾ ਬਣਦਾ, 30 ਵਿਸਿਆਂ ਦਾ ਇੱਕ ਚੱਸਾ ਬਣਦਾ। ਇਵੇਂ ਸਮੇਂ ਦੀ ਵੰਡ ਕੀਤੀ, ਜਿਵੇਂ ਹੁਣ ਤੁਹਾਨੂੰ ਘੱਟ ਸਮਝ ਆਉਣਾ, ਆਪਾਂ ਹੁਣ ਸੈਕਿੰਡ ਮਿੰਟ ਘੰਟੇ ਇੱਦਾਂ ਗਿਣਨੇ, ਉਵੇਂ ਇਹ ਗਿਣਿਆ ਹੋਇਆ ਸੈਕਿੰਡ ਤੋਂ ਲੈ ਕੇ। ਵਿਸਵੇ ਸਮੇਂ ਦਾ ਬਿਲਕੁਲ ਥੋੜ੍ਹਾ ਹਿੱਸਾ, ਚੱਸਿਆ ਉਸ ਤੋਂ ਥੋੜ੍ਹਾ ਜਿਹਾ ਜ਼ਿਆਦਾ, ਘੜੀਆਂ ਜਿਹੜੀਆਂ ਨੇ ਜਿਵੇਂ 24 ਮਿੰਟ ਦੀ ਕਹਿੰਦੇ ਨੇ ਵੀ ਇੱਕ ਘੜੀ ਹੁੰਦੀ ਹੈ। ਪਹਿਰਾਂ ਤੇ ਪੈਰ ਹੁੰਦੇ ਨੇ ਜਿਵੇਂ 8 ਪੈਰ, 24 ਘੰਟਿਆਂ ਦੇ 8 ਪੈਰ, 3 ਘੰਟਿਆਂ ਦਾ ਇੱਕ ਪੈਰ ਆਪਾਂ ਗਿਣਦੇ। ਥਿੱਤੀ, ਥਿੱਤੀਆਂ ਹੁੰਦੀਆਂ ਨੇ 15 ਥਿੱਤੀਆਂ, 7 ਵਾਰ ਹੁੰਦੇ ਨੇ, ਵਾਰੀ 7 ਵਾਰ ਨੇ, ਮਾਹੋ ਹੋਆ ਤੇ ਮਹੀਨੇ ਬਣੇ ਨੇ। ਇਹ ਵੱਖਰੇ ਵੱਖਰੇ ਲੱਗਦੇ ਨੇ ਪਰ ਸੂਰਜ ਏਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਅਨੇਕ ਹੈ ਫਿਰ ਏਕ ਹੈ, ਤੂੰ ਅਨੇਕ ਰੂਪਾਂ ਦੇ ਵਿੱਚ ਵੀ ਹੈ, ਤੂੰ ਇੱਕ ਕੱਲਾ ਇਹਦੇ ਤੋਂ ਵੱਖਰਾ ਵੀ ਹੈ, ਸਾਰਿਆਂ ਦੇ ਵਿੱਚ ਤੇਰੀ ਜੋਤ ਵਰਤ ਰਹੀ ਹੈ, ਪਰ ਤੂੰ ਉੱਥੇ ਬ੍ਰਹਮ ਰੂਪ ਵਿੱਚ ਹੈ, ਤੂੰ ਪਾਰ ਬ੍ਰਹਮ ਰੂਪ ਦੇ ਵਿੱਚ ਨਹੀਂ ਹੈ। ਇਹਨੂੰ ਜੇ ਪੂਰਾ ਸੌਖਾ ਸਮਝਣਾ ਹੋਵੇ ਵੀ ਇਹਨਾਂ ਸਾਰਿਆਂ ਵਿੱਚ ਰੱਬ ਹੈ ਤੇ ਫਿਰ ਇਹ ਸਾਰੇ ਰੱਬ ਹੀ ਨੇ, ਇਹ ਰੱਬ ਨਹੀਂ ਹਨ, ਇਹਨਾਂ ਵਿੱਚ ਬ੍ਰਹਮ ਹੈ ਕੱਲਾ, ਪਾਰ ਬ੍ਰਹਮ ਇਹਨਾਂ ਵਿੱਚ ਨਹੀਂ ਹੈ। ਪਾਰ ਬ੍ਰਹਮ ਸਰੀਰਾਂ ਤੋਂ ਪਾਰ ਜਿਹੜੀ ਸ਼ਕਤੀ, ਜਮੀ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਬਾੜ ਹੈ ਨਾ ਘਾਟ ਹੈ ਨਾ ਬਾੜ ਘਾਟ ਹੋਤ ਹੈ, ਉਹ ਜਮੀ ਸਾਰੇ ਥਾਵਾਂ ਤੇ। ਗੁਰੂ ਸਾਹਿਬ ਦਾ ਉਪਦੇਸ਼ ਇਸ ਸ਼ਬਦ ਦੇ, ਇਹ ਕੁਦਰਤੀ ਆਪਾਂ ਵਿਆਖਿਆ ਵਿੱਚ ਲੱਗੇ ਵੀ ਚਲੋ 5 ਦਿਨ ਮਹਾਰਾਜ ਨੇ ਇੱਥੇ ਫੁਰਨਾ ਬਣਾਇਆ ਜਦੋਂ ਆਇਆ, ਪਰ ਆ ਸਿਧਾਂਤ ਹੀ ਬੜੇ ਵੱਡੇ ਨੇ ਸੋਹਲਾ ਸਾਹਿਬ ਦੇ ਵਿੱਚ। ਕੱਲ੍ਹ ਦਾ ਸਿਧਾਂਤ ਕੋਈ ਅੰਤ ਹੀ ਨਹੀਂ। ਮੈਂ ਤਾਂ ਕੱਲ੍ਹ ਵੇਖ ਰਿਹਾ ਸੀ, ਮੈਂ ਇਹ ਵੀ ਇੱਕੋ ਸ਼ਬਦ ਦੀ ਕਥਾ ਮੇਰੇ ਖਿਆਲ 'ਤੇ 15 ਦਿਨ ਲੱਗ ਜਾਣੇ ਪੂਰਾ ਸਹੀ ਕਰੋ, ਇਹਦੇ 'ਤੇ ਵੀ 15 ਦਿਨ ਲੱਗਦੇ। ਸੋ ਅਗਲੇ ਇਹ ਸਿਧਾਂਤ, ਕੱਲ੍ਹ ਦਾ ਸਿਧਾਂਤ ਹੋਰ ਵੀ ਇਸ ਤਰ੍ਹਾਂ ਹੈ, ਜਿਹਦੇ ਵਿੱਚ ਆਰਤੀ ਹੈ ਜਿਹੜੀ ਤੁਸੀਂ ਸ਼ਾਮ ਨੂੰ ਆਪਣੇ ਭਾਈ ਦਿਲਬਾਗ ਸਿੰਘ ਹੋਰੀ ਪੜ੍ਹਦੇ। ਉਹ ਆਰਤੀ ਦਾ ਹੋਰ ਵੀ ਸਿਧਾਂਤ ਜਿਹੜਾ ਇਹ ਸਾਨੂੰ ਸਪਸ਼ਟ ਕਰਦਾ ਹੈਗਾ ਵੀ ਅਸੀਂ ਦੂਜੇ ਦੇਵਤਿਆਂ ਨੂੰ ਕਿਵੇਂ ਵੇਖਣਾ, ਦੂਜੇ ਅਵਤਾਰਾਂ ਨੂੰ ਕਿਵੇਂ ਵੇਖਣਾ, ਗੁਰੂ ਜੋਤ ਨੂੰ ਕਿਵੇਂ ਵੇਖਣਾ, 10 ਗੁਰੂਆਂ ਦੇ ਵਿੱਚ ਕੀ 10 ਗੁਰੂ ਅਲੱਗ ਅਲੱਗ ਨੇ ਜਾਂ ਇੱਕੋ ਹੀ ਨੇ, ਇਹ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਬਾਬਾ ਬੁੱਢਾ ਸਾਹਿਬ ਨੇ 6 ਗੁਰੂਆਂ ਦੇ ਸਮੇਂ ਉਹ ਦਰਸ਼ਨ ਕੀਤੇ ਉਹਨਾਂ ਨੇ, ਪਰ ਜਦੋਂ ਗੁਰੂ ਦੇਖਿਆ ਲਈ ਇੱਕੋ ਸਰੀਰ ਤੋਂ ਲਈ ਸੀ ਗੁਰੂ ਨਾਨਕ ਦੇਵ ਜੀ ਤੋਂ। ਇਹ ਨਹੀਂ ਵੀ ਗੁਰੂ ਨਾਨਕ ਦੇਵ ਜੀ ਨੇ ਸਰੀਰ ਪਾਸੇ ਕਰ ਲਿਆ ਅਤੇ ਪਲਟ ਕੇ ਗੁਰੂ ਅੰਗਦ ਦੇਵ ਜੀ ਨੂੰ ਫਿਰ ਕਿਹਾ ਵੀ ਮੈਨੂੰ ਨਾਮ ਦਾਤ ਬਖਸ਼ੋ, ਲੋੜ ਨਹੀਂ ਪਈ, ਕਿਉਂਕਿ ਉਹ ਹੀ ਗੁਰੂ ਨਾਨਕ ਅੱਗੇ ਆ ਗਏ।
ਇਸ ਲਈ ਇੱਕੋ ਹੈ, ਸਮਾਂ ਉੱਤੇ ਹੁੰਦਾ ਜਾ ਰਿਹਾ ਹੈ। ਸੋ ਆਓ ਥੋੜ੍ਹਾ ਜਿਹਾ ਸਿਮਰਨ ਚੌਂਕੜਾ ਲਾ ਕੇ ਸਾਰੀ ਉੱਚੀ ਆਵਾਜ਼ ਵਿੱਚ ਕਿਰਪਾ ਕਰੋ।

0: ਸੋ ਇੰਨਾ ਸਮਾਂ ਆਪ ਜੀ ਨੇ ਪ੍ਰਵਾਨ ਕਰਨਾ। ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਜੋ ਇਹਨੇ ਲੇਟ ਸਮੇਂ ਵਿੱਚ ਸੋਚਦੇ ਵੀ ਕਵੇਲਾ ਹੋ ਜਾਣਾ, ਪਰ ਇਹਦੇ ਵਿੱਚ ਆਨੰਦ ਜ਼ਿਆਦਾ ਬਣ ਗਿਆ, ਸਗੋਂ ਇਕਾਗਰਤਾ ਬਹੁਤ ਹੀ ਜ਼ਿਆਦਾ ਬਣਦੀ ਹੈ। ਸੋ ਕੱਲ੍ਹ ਦਾ ਸਮਾਂ ਦੁਪਹਿਰ ਦਾ 1:30 ਤੋਂ 2:30 ਹੈ ਅਤੇ ਅਗਲੇ ਦਿਨ ਇਸੇ ਤਰ੍ਹਾਂ 8:15 ਤੋਂ 9:15, 3 ਦਿਨ ਇਹ ਜਿਹੜੇ 3 ਸ਼ਬਦ ਰਹਿੰਦੇ ਨੇ ਇਹਨਾਂ ਦੀ ਵਿਚਾਰ ਮਹਾਰਾਜ ਦੀ ਕਿਰਪਾ ਨਾਲ ਕੀਤੀ ਜਾਏਗੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਇਹ ਜੋ ਅਗਮ ਅਗਾਧ ਬਾਣੀ ਇਹ ਵਿਚਾਰ ਕਰਦਿਆਂ ਤੁੱਛ ਬੁੱਧੀ ਅਨੁਸਾਰ ਪ੍ਰਵਾਨ ਕਰ ਲੈਣ, ਅੱਗੇ ਤੋਂ ਸਮਤ ਬਖਸ਼ਿਸ਼ ਕਰਨ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਥੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਆਨੰਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ ਗੇ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗੇ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਇ, ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ, ਅਰਜਨ ਹਰਿ ਗੋਬਿੰਦ ਰਹੁ ਸਿਮਰਹੁ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਆਉ ਨਿਧੇ ਆਵੇ ਤਾਏ, ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਤਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਜਿਹਨਾਂ ਪਿਆਰਿਆਂ ਸੱਚੇ

ਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ। ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਾਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀ ਨੇ ਕਿਰਪਾ ਰਹਿਮਤ ਕੀਤੀ, ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀਓ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਜਗਦੀਸ਼ ਕੌਰ ਵੱਲੋਂ ਆਪਣੇ ਪਤੀ ਗੁਰਮੀਤ ਸਿੰਘ ਦੀ ਯਾਦ ਵਿੱਚ ਆਤਮ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਵਾਗ ਦੀ ਬਖਸ਼ ਕਰੋ ਸਹੀ। ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਓ, ਨਾਨਕ ਪ੍ਰਭ ਬਿਨਾਸੀ। ਤਾਂ ਕੀ ਸੇਵ ਨ ਬਿਰਥੀ ਜਾਸੀ, ਅਨੰਤ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ।

ਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ। ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ।

ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗਿਆ ਬਸਨ ਸੋਹਿਲਾ ਔਦ ਘਟੇ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰੇ ਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਗਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਓ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਸਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ। ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਿਨ ਪਰਸਿਆ ਗੁਰ ਸਤਿਗੁਰ ਪੂਰਾ ਤਿਨ ਕੇ ਕਿਲ ਵਿਖ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖੜ ਦਰਸ਼ਨ ਕਰ ਗਏ ਗੋਸ਼ਟ ਢੋਆ ਪ੍ਰਥਿਆ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਦੁਤੀਆ ਜਮੁਨ ਗਏ ਗੁਰ ਹਰਿ ਹਰਿ ਜਪਨ ਕੀਆ ਜਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ ਸਭ ਛੁਟੇ ਸਤਿਗੁਰੂ ਪਿੱਛੇ ਜਿਨ ਹਰਿ ਹਰਿ ਨਾਮ ਧਿਆਇਆ ਗੁਰ ਬਚਨ ਮਾਰਗ ਜੋ ਪੰਥ ਚਾਲੇ ਤਿਨ ਜਮ ਜਗਾਤੀ ਨੇੜ ਨਾ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੇ ਨਾਏ ਲਿਆ ਸਭ ਛੁਟਕ ਗਿਆ ਦੁਤੀਆ ਜਮੁਨ ਗਏ ਗੁਰ ਹਰਿ ਹਰਿ ਜਪਨ ਕੀਆ ਤ੍ਰਿਤੀਆ ਏ ਸੁਰਸਰੀ ਤੇ ਕੌਤਕ ਚਲਤ ਪਿਆ ਸਭ ਮੋਹੀ ਦੇਖ ਦਰਸ਼ਨ ਗੁਰਸੰਤ ਕਿਨੇ ਆੜ ਨਾ ਦਾਮ ਲਿਆ ਆੜ ਦਾਮ ਕੁਛ ਪਿਆ ਨਾ ਬੋਲਕ ਜਗਾਤੀਆ ਮੋਹਣ ਮੁੰਦਣ ਪਈ ਭਾਈ ਹਮ ਕਰੇ ਕਿਆ ਕਿਸ ਪਾਸ ਮੰਗ ਹੈ ਸਭ ਭਾਗ ਸਤਿਗੁਰ ਪਿੱਛੇ ਪਈ ਜਗਾਤੀਆ ਪਾਸਾ ਨੂੰ ਕਰ ਉਚਾਰ ਡਿੱਠਾ ਭਨ ਬੋਲ ਕਾਸਾ ਉੱਠ ਗਿਆ ਤ੍ਰਿਤੀਆ ਏ ਸੁਰਸਰੀ ਤੇ ਕੌਤਕ ਚਲਤ ਪਿਆ ਮਿਲਾਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ ਗੁਰ ਸਤਿਗੁਰ ਗੁਰ ਗੋਬਿੰਦ ਪੁਰ ਸਿਮਰਤ ਕੀਤਾ ਸਹੀ
1: ਸਿਮਰਤ ਸਾਸਤਰ ਸਭ ਨੇ ਸਹੀ ਕੀਤਾ ਸਤਿ ਰਾਮ ਸ੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ ਦੇਹੀ ਨਗਰ ਕੋਟ ਪੰਜ ਚੋਰ ਬਟਵਾਰੇ ਤਿਨਕਾ ਥਾਂ ਥੇਹ ਗਵਾਇਆ ਕੀਰਤਨ ਪੁਰਾਣ ਨਿਤ ਪੁੰਨ ਹੋਵੇ ਗੁਰ ਬਚਨ ਨਾਨਕ ਹਰ ਗੁਰ ਭਗਤ ਲਹੀ ਮਿਲਿਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ ਤੁਖਾਰੀ ਸੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਘੋਲ ਕੁਮਾਈ ਲਾਲਣਾ ਗੁਰਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ ਇਹੋ ਮਨ ਭੀਨਾ ਜਿਉਂ ਜਲਮੀਨਾ ਲਾਗਾ ਰੰਗ ਮੁਰਾਰ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰ ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋਂ ਸੁਣੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਦੇਹੋ ਦਰ ਇਹੋ ਤਨ ਮਨ ਮੇਰਾ ਸਭ ਗੁਣ ਤੇਰੇ ਖਨੀਏ ਵੰਜਾਂ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੇਖ ਜੀਵਾਂ ਅੰਮ੍ਰਿਤ ਨਾਮ ਸੁਨੀਜੇ ਤੇਰਾ ਕਿਰਪਾ ਕਰੇ ਤਾਂ ਪੀਵਾਂ ਆਸ ਪਿਆਸੀ ਪਿਰਕੇ ਤਾਈ ਜੋ ਚਾਤਰਕ ਬੁੰਦੇ ਰੇ ਕਹੋ ਨਾਨਕ ਜੀੜਾ ਬਲਿਹਾਰੀ ਦੇਹੋ ਦਰਸ਼ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਉ ਅਮਿਤਾ ਤੂੰ ਪ੍ਰੀਤਮ ਪ੍ਰਾਣ ਪ੍ਰਾਣ ਹਿਤ ਚਿੱਤਾ ਪ੍ਰਾਣ ਸੁਖਦਾਤਾ ਗੁਰਮੁਖ ਜਾਤਾ ਸਗਲ ਰੰਗ ਬਣਿਆ ਏ ਸੋਈ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ਰ ਤਿੰਨ ਸਾਤ ਸੰਗ ਮਨ ਜਿੱਤਾ ਕਹੋ ਨਾਨਕ ਜੀੜਾ ਬਲਿਹਾਰੀ ਜਿਉ ਪਿੰਡ ਤੋਂ ਦਿੱਤਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖਦਾਤੇ ਅਵਨਾਸੀ ਅਵਗਤ ਸਵਾਮੀ ਪੂਰਨ ਪੁਰਖ ਵਿਧਾਤੇ ਉਸਤ ਕਹਿ ਨਾ ਜਾਏ ਤੁਮਾਰੀ ਕੌਣ ਕਹੇ ਤੂੰ ਕਦਕ ਨਾਨਕ ਦਾਸ ਤਾਂ ਕੇ ਬਲਿਹਾਰੀ ਮਿਲੇ ਨਾਮ ਹਰਿ ਨਿਮਖ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ ਅਗਮੇ ਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮਿਲੇ ਲਖਾਵੀਏ ਰੇ ਰਹਾਓ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤਿਸ ਜਨ ਕੋ ਹਰ ਲਿਵ ਲਾਵੀਏ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੇ ਸੋ ਥਾਏ ਪਾਵੀਏ ਰੇ ਹਰ ਹਰ ਨਾਮ ਮੂਲਕ ਹਰ ਪੈ ਹਰ ਦੇਵੇ ਤਾਂ ਨਾਮ ਧਿਆਵੀਏ ਰੇ ਜਿਸਨੂੰ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛਡਾਵੀਏ ਰੇ ਹਰ ਨਾਮ ਅਰਾਧੇ ਸੇ ਧਨ ਜਨ ਕਹੀਏ ਤਿੰਨ ਮਸਤਕ ਭਾਗ ਤੁਰ ਲਿਖ ਪਾਵੀਏ ਰੇ ਤਿੰਨ ਦੇਖੇ ਮੇਰਾ ਮਨ ਵਿਕਸੇ ਜਿਉਂ ਸੁਤ ਮਿਲ ਮਾਤ ਗਲ ਲਾਵੀਏ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੋਏ ਰੇ ਮੋਕੋ ਦੇਹੋ ਮਤੀਜਿਤ ਹਰ ਪਾਵੀਏ ਰੇ ਜਿਉਂ ਬਛੜਾ ਦੇਖ ਗਊ ਸੁਖ ਮਾਨੇ ਤਿਉਂ ਨਾਨਕ ਹਰ ਗੱਲ ਲਾਵੀਏ ਰੇ ਕੇ ਦਾਰਾ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਧੋਏ ਧੋਏ ਪੂਜੋ ਇਨ ਵਿਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ ਕਾਮ ਕ੍ਰੋਧ ਲੋ ਮੋਹ ਅਭਿਮਾਨ ਬਿਖੇ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੇ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਮੋ ਰੇ ਅੰਤਰ ਕਾ ਅਭਿਮਾਨ ਜੋਰ ਤੋਂ ਕਿਛ ਕਿਛ ਕਿਛ ਜਾਣਤਾ ਇਹੋ ਦੂਰ ਕਰੋ ਆਪਣ ਗਹੋਰੇ ਜਨ ਨਾਨਕ ਕੋ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇ ਰੰਗ ਦੇਖੇ ਜਪਤੀ ਨਾਮ ਨਿਧਾਨੀ ਰਹਾਓ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਤਿਆਸ ਬੇਡਾਨੀ ਆਪ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖ ਦਮੋਦਰ ਰਹੱਸ ਮਨ ਉਪਜਿਓ ਨਾਨਕ ਭਰੇ ਅੰਮ੍ਰਿਤ ਬਾਨੀ ਕੇ ਦਾਰਾ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀਨ ਦਿਆਲ ਸੁਣ ਦਿਆਲ ਪੰਚ ਦਾਸ ਤੀਨ ਦੁਖੀ ਏਕ ਮਨ ਅਨਾਥ ਨਾਥ ਰਾਖੋ ਕਿਰਪਾਲ ਰਹਾਓ ਅਨਕ ਜਤਨ ਗਵਨ ਕਰੋ ਖਟ ਕਰਮ ਜੁਗਤ ਧਿਆਨ ਧਰੋ ਉਪਾਵ ਸਗਲ ਕਰ ਹਾਰਿਓ ਨਹਿ ਨਹਿ ਹੁਟੇ ਵਿਕਰਾਲ ਸਰਨ ਬੰਦਨ ਕਰਣਾ ਪਤੇ ਪਵ ਹਰਨ ਹਰ ਹਰ ਹਰ ਹਰੇ ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ ਉਦਰੇ ਭਰਮ ਮੋਹ ਸਾਗਰ ਲਗ ਸੰਤਨਾ ਪਗਪਾਲ ਕੇਦਾਰਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਣੀ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮਾਂਗਣ ਕੋ ਹਰਦਾਨ ਰਹਾਓ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰਾਖੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਵਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕੋ ਹਰ ਕੇ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਦਰਸ਼ਨ ਕੋ ਮਨ ਚਾਓ ਕਰ ਕਿਰਪਾ ਸਤਸੰਗ ਮਿਲਾਵੋ ਤੁਮ ਦੇਵੋ ਆਪਣੋ ਨਾਉ ਰਹਾਓ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਣੀਏ ਤਤ ਮਨ ਰਹਿ ਸਾਉ ਵਾਰੀ ਫੇਰੀ ਸਦਾ ਘੁਮਾਈ ਕਵਨ ਅਨੂਪ ਤਿਰ ਉਠਾਓ ਸਰਬ ਪ੍ਰਤਪਾਲੈ ਸਗਲ ਸੰਭਾਲੇ ਸਗਲਿਆ ਤੇਰੀ ਛਾਓ ਨਾਨਕੇ ਪ੍ਰਭ ਪੁਰਖ ਵਿਧਾਤੇ ਘਟ ਘਟ ਤੁਝੇ ਦਿਖਾਓ

ਹੋਏ ਦਿਨ ਪਹਿਰ ਮੂਰਤ ਪਲ ਕੈਸੇ ਹੋਏ ਪਲ ਘਰੀ ਕਿਹਾਰੀ ਖੂਲੇ ਕਪਟ ਧਾਵਤ ਬੁੱਝ ਦਿਸਣਾ ਜੀਵੋ ਪੇਖ ਦਰਸਾਰੀ ਕੌਣ ਸੁਜਤ ਨੂੰ ਪਾਉ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਭਿਮਾਨ ਮੋਹ ਤਜ ਨਾਨਕ ਸੰਤੇ ਸੰਗ ਉਧਾਰੀ ਕੇਦਾਰਾ ਮਹੱਲਾ ਪੰਜਵਾਂ ਹਰ ਹਰ ਹਰ ਗੁਣ ਗਾਵੋ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵੋ ਰਹਾਓ ਕਾਟ ਲੀਏ ਪ੍ਰਵਿਆਣ ਵਿਖੇ ਤੇ ਸਾਧ ਸੰਗ ਮਨ ਲਾਵੋ ਭਰਮ ਭਉ ਮੋਹ ਕੱਟਿਓ ਗੁਰਬਚਨੀ ਆਪਣਾ ਦਰਸ ਦਿਖਾਵੋ ਸਭ ਕੀ ਰੇਨ ਹੋਏ ਮਨ ਮੇਰਾ ਹੁੰਬਦ ਤਜਾਵੋ ਆਪਣੀ ਭਗਤ ਦੇ ਦਿਆਲਾ ਵਡਭਾਗੀ ਨਾਨਕ ਹਰ ਪਾਵੋ ਕੇਦਾਰਾ ਮਹੱਲਾ ਪੰਜਵਾਂ ਹਰ ਪਿਨ ਜਨਮਿਆ ਕਾਰਥ ਜਾਤ ਤਜ ਗੋਪਾਲ ਆਨ ਰੰਗ ਰਾਚਿਤ ਮਿਥਿਆ ਪਹਿਰ ਤਖਾਤ ਰਹਾਓ ਧਨ ਜੋਬਨ ਸੰਪੇ ਸੁਖ ਭੁਗ ਵੈ ਸੰਗਨ ਨਿਭਤ ਮਾਤ ਮਿਰਗ ਤ੍ਰਿਸ਼ਨਾ ਦੇਖ ਰਚਿਓ ਬਾਬਰ ਧਰਮ ਛਾਇਆ ਰੰਗ ਰਾਤ

ਦੀਨਾਨਾਥ ਕਰੁਣਾਪਤ ਸੁਆਮੀ ਆਨਾਥਾ ਕੇ ਨਾਥ ਰਹਾਉ ਸੁਤ ਸੰਪਤ ਵਿਖਿਆ ਰਸ ਭੁਗਵਤ ਨੈ ਨਿਵਹਤ ਜਮ ਕੇ ਪਾਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਧਰ ਸਾਗਰ ਕੈ ਖਾਤ ਸਰਨ ਸਮਰੱਥ ਅਕਾਥੇ ਅਗੋਚਰ ਹਰ ਸਿਮਰਤ ਦੁਖ ਲਾਥ ਨਾਨਕ ਦੀਨ ਧੂਰ ਜਨ ਬਾਚਤ ਮਿਲੇ ਲਿਖਤ ਤੁਰਮਾਥ ਕੇਦਾਰਾ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਸਰਤ ਨਾਹੇ ਮਨ ਤੇ ਹਰੀ ਆਪ ਇਹ ਪ੍ਰੀਤ ਮਹਾਂਪਰਬਲ ਭਈ ਆਨ ਵਿਖੇ ਜਰੀ ਰਹਾਉ ਬੂੰਦ ਕਹਾਂ ਤਿਆਗ ਚਾਤ੍ਰਿਕ ਮੀਨ ਰਹਿਤ ਨਾ ਘਰੀ ਗੁਣ ਗੋਪਾਲ ਉਚਾਰ ਰਸਨਾ ਟੇ ਵੇਹ ਪਰੀ ਮਹਾਨਾਦ ਕੁਰੰਕ ਮੋਹਿਓ ਬੇਦ ਤੀਖਨ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾਦ ਧਰੀ ਕੇਦਾਰਾ ਮਹੱਲਾ ਪੰਜਵਾਂ

ਸੰਤ ਸੰਗ ਹਰ ਚਰਨ ਬੋਹਿਤ ਉਦਰ ਤੇ ਲੈ ਮੋਰ ਗਰਭ ਕੁੰਟ ਮੈਂ ਜਿਨੇ ਉਤਾਰਿਓ ਨਹੀਂ ਵਿਖੇ ਬਨ ਮੈਂ ਹੋਰ ਹਰ ਸਕਤ ਸਰਨ ਸਮਰੱਥ ਨਾਨਕ ਆ ਨਹੀਂ ਨਿਹੋਰ ਕੇਦਾਰਾ ਮਹੱਲਾ ਪੰਜਵਾਂ।

ਚਲਣਾ ਸਗਲ ਸੰਪਤ ਕਾਲ ਸਿਰ ਪਰ ਜਾਣ ਮਿਥਨ ਮਹੁ ਤੁਰੰਤ ਆਸ ਝੂਠ ਸਰ ਪਰਮਾਨ ਸਤਿਪੁਰਖ ਅਕਾਲ ਮੂਰਤ ਹਿਰਦੇ ਧਾਰੂ ਧਿਆਨ ਨਾਮ ਨਿਧਾਨ ਲਾਭ ਨਾਨਕ ਬਸਤ ਇਹ ਪ੍ਰਵਾਨ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨਾ ਕਛ ਵਿਆਪੇ ਸੰਤ ਸੰਗ ਵਿਵਹਾਰ ਰਹਾਉ ਕਰ ਅਨੁਗ੍ਰਹ ਆਪ ਰਾਖਿਓ ਨਹਿ ਉਪਜਤੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਹਿਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨਨ ਅੰਮ੍ਰਿਤ ਸਾਰ ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਸ਼ਾਰ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਬਿਨ ਧ੍ਰਿਗ ਸਰੋਤ ਜੀਵਨ ਰੂਪ ਵਿਸਾਰ ਜੀਵੈ ਤਹਿ ਕਤ ਜੀਵਨ ਹੋਤ ਰਹਾਉ ਕਾਤ ਪੀਤ ਅਨੇਕ ਬਿਜਨ ਜੈਸੇ ਭਾਰ ਬਾਹਕ ਖੋਤ ਅਠ ਪਹਿਰ ਮਹਾਂਸਰਮ ਪਾਇਆ ਜੈਸੇ ਬਿਰਖ ਜੰਤੀ ਜੋਤ ਤਜ ਗੋਪਾਲ ਜੇ ਆਨ ਲਾਗੇ ਸੇ ਬਿਹ ਬੋ ਪ੍ਰਕਾਰੀ ਰੋਤ ਕਰ ਜੋਰ ਨਾਨਕ ਦਾਨ ਮੰਗੇ ਹਰ ਰੱਖੋ ਘੰਟ ਪਰੋਤ ਕੇਦਾਰਾ ਮਹੱਲਾ ਪੰਜਵਾਂ ਸੰਤੈ ਧੂਰ ਲੇ ਮੁਖਮਲੀ ਗੁਣਾ ਚੁੱਤ ਸਦਾ ਪੂਰਨ ਨੈ ਦੋਖ ਵਿਆਪੈ ਕਲੀ ਰਹਾਉ ਗੁਰਬਚਨ ਕਾਰਜ ਸਰਵ ਪੂਰਨ ਈ ਤੂਤ ਨਾਹਲੀ ਪ੍ਰਵੇ ਕਨਕ ਸਰਬਤ ਪੂਰਨ ਵਿਖੇ ਅਗਨਾ ਜਲੀ ਗਹਿ ਪੂਜਾ ਲੀਨੋ ਦਾਸ ਆਪਣੋ ਜੋਤੀ ਜੋ ਤਰਲੀ ਪ੍ਰਭ ਚਰਨ ਸਰਣਾ ਨਾਥ ਆਇਓ ਨਾਨਕ ਹਰ ਸੰਗ ਚਲੀ ਕੇਦਾਰਾ ਮਹੱਲਾ ਪੰਜਵਾਂ

0: ਤੇ ਰਹਿਣ ਜਨ ਕੀ ਲੱਗੀ ਮਸਤਕ ਅਨਕ ਤੀਰਥ ਸੁਚੈ ਚਰਨ ਕਮਲ ਧਿਆਨ ਭੀਤਰ ਘਟ ਘਟੈ ਸੁਆਮੀ ਸੁਜੈ ਸਰਨ ਦੇਵਾ ਪਾਰ ਨਾਨਕ ਬਹੁਰ ਜਮ ਨਹੀਂ ਲੁਜੇ ਰਾਹ ਕੇ ਦਾਰਾ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾ ਪੂਰਿਆ ਸਰਬਤਰ ਮੈਂ ਸੁਪੁਰਖ ਵਿਧਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਧਾਤਾ
1: ਘਟ ਘਟ ਨਦ ਨਿਹਾਲਿਆ ਜੋ ਸਰਨੀ ਆਵੇ ਸਰਬ ਸੁਖ ਪਾਵੇ ਤਿਲ ਨੇ ਭੰਨੇ ਘਾਲਿਆ ਹਰ ਗੁਣ ਨਿਧ ਗਾਏ ਸਹਿ ਸੁਭਾਏ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਣਾਈ ਤੂੰ ਪੂਰਨ ਪੁਰਖ ਵਿਧਾਤਾ ਹਰ ਪ੍ਰੇਮ ਭਗਤ ਜਨ ਬੇਦਿਆ ਸੀ ਆਨ ਕਤ ਜਾਹੀ ਮੀਨ ਬਿਛੋਹਾ ਨਾ ਸਹੇ ਜਲ ਬਿਨ ਮਰ ਪਾਹੀ ਹਰ ਬਿਨ ਕਿਉਂ ਰਹੀਏ ਦੁੱਖ ਕਿਨ ਸਹੀਏ ਚਾਤ੍ਰਿਕ ਬੂੰਦ ਪਿਆਸਿਆ ਕਬ ਰੈਣ ਬਿਹਾਵੈ ਚੱਕ ਵੀ ਸੁਖ ਪਾਵੈ ਸੂਰਜ ਕਿਨਨ ਪ੍ਰਗਾਸਿਆ ਹਰ ਦਰਸ਼ਨ ਮਨ ਲਾਗਾ ਦਿਨ ਸੁਭਾਗਾ ਆਨ ਦਿਨ ਹਰ ਗੁਣ ਗਾਹੀ ਨਾਨਕ ਦਾਸ ਕਹੇ ਬੈਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜਿਉ ਦੇਰੀ ਕਤ ਸੋਭਾ ਪਾਵੈ ਦਰਸ਼ ਬਿਹੂਣਾ ਸਾਧ ਜਨ ਖਿਨ ਟਿਕਨ ਨਾਵੈ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਲ ਬੇਦਿਆ ਹਰ ਰਸਕ ਬਹਿ ਰਾਗੀ ਨਾਮ ਲਿਵ ਲਾਗੀ ਕਤੋਂ ਨਾ ਜਾਏ ਨਖੇਦੇ

ਸਮਾਵੈ ਖੋਜਤ ਖੋਜਤ ਪ੍ਰਭ ਮਿਲੇ ਹਰ ਕਰੁਣਾ ਧਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੁੱਖ ਵਿਚਾਰੇ ਨਹੀਂ ਦੁੱਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਬਖਾਨਿਆ ਭਗਤ ਵਜਸੁਨ ਅੰਚਲੋ ਗਹਿਆ ਕਟ ਕਟ ਪੂਰ ਸਮਾਨਿਆ ਸੁਖ ਸਾਗਰੋ ਪਾਇਆ ਸਹਿਜ ਸੁਭਾਇਆ ਜਨਮ

ਲੋਹੋ ਵਿਵਰਜਿਤ ਤਜੋ ਮਾਨ ਅਭਿਮਾਨਾ ਲੋਹਾ ਕੰਚਨ ਸਮ ਕਰ ਜਾਨੈ ਤੈ ਮੂਰਤ ਭਗਵਾਨਾ ਤੇਰਾ ਜਨ ਏਕ ਆਦਿ ਕੋਈ ਕਾਮ ਕ੍ਰੋਧ ਲੋਹ ਮੋਹ ਵਿਵਰਜਿਤ ਹਰ ਪਦ ਚੀਨੈ ਸੋਈ ਰਹਾਉ ਰਾਜਗੁਣ ਤਾਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹੇ ਨਹਿ ਕਾਮਾ ਤ੍ਰਿਸ਼ਨਾਰ ਮਾਇਆ ਪ੍ਰਮ ਚੂਕਾ ਚਿਤਵਤ ਆਤਮ ਰਾਮਾ ਜਿਹ ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਤੈ ਨਾਸਾ ਨਿਰਭਉ ਪੂਰ ਹੈ ਪ੍ਰਮ ਭਾਗਾ ਕਹਿ ਕਬੀਰ ਜਨ ਦਾਸਾ ਕਿਨਹੀ ਬੰਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤ ਹੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਹਾਉ ਸਾਚੇ ਲਾਏ ਤੋ ਸੱਚ ਲਾਗੈ ਸਾਚੇ ਕੇ ਵਿਉਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ ਆਪੇ ਰਤਨ ਜਵਾਹਰ ਮਾਨਕ ਆਪੇ ਹੈ ਪਾਸਾਰੀ ਆਪੇ ਦੈ ਦਿਸ ਆਪ ਚਲਾਵੈ ਨਿਚਲ ਹੈ ਵਿਆਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੁਣ ਪਰ ਡਾਰੀ ਕਹਿਤ ਕਬੀਰ ਸੁਨੋਰੇ ਸੰਤੋ ਨਿਭਹੀ ਖੇਪ ਹਮਾਰੀ ਰੀ ਕਲਵਾਰ ਗਵਾਰ ਮੂੰਡ ਮਤ ਉਲਟੋ ਪਵਨ ਫਿਰਾਵੋ ਮਨ ਮਤਵਾਰ ਮੀਰ ਸਰ ਭਾਠੀ ਅੰਮ੍ਰਿਤ ਧਾਰ ਚੁਆਵੋ ਬੋਲੋ ਭਈਆ ਰਾਮ ਕੀ ਦੁਹਾਈ ਪੀਵਤ ਸੰਤ ਸਦਾ ਮਤ ਦੁਰਲਭ ਸਹਿਜੇ ਪਿਆਸ ਬੁਝਾਈ ਰਹਾਓ ਭੈ ਵਿੱਚ ਭਾਓ ਭਾਈ ਕੋ ਬੂਝੈ ਹਰਸ ਪਾਵੈ ਭਾਈ ਜੇਤੇ ਘਟ ਅੰਮ੍ਰਿਤ ਸਭ ਹੀ ਮੈਂ ਭਾਵੈ ਤਿਸੇ ਪਿਆਈ ਨਗਰੀ ਏਕੈ ਨੌ ਦਰਵਾਜੇ ਧਾਵਤ ਵਰਜ ਰਹਾਈ ਤ੍ਰਿਕੁਟੀ ਛੁੱਟੈ ਦਸਵਾਂ ਦਰ ਖੁੱਲੈ ਤਾਂ ਮਨ ਖੀਵਾ ਭਾਈ ਅਭੈ ਪਦਪੂਰ ਤਾਪ ਤੈ ਨਾਸੇ ਕਹਿ ਕਬੀਰ ਵਿਚਾਰੀ ਉਬਟ ਚਲੰਤੇ ਇਹ ਮਦ ਪਾਇਆ ਜੈਸੇ ਖੂੰਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਏਕੈ ਜਾਨੀ ਫੂਟੀ ਆਖੇ ਕਛੂ ਨਾ ਸੁਜੈ ਬੂਡ ਮੋਏ ਬਿਨ ਪਾਨੀ

ਹਾਉ ਦੇਹਰੀ ਬੈਠੀ ਮਿਹਰੀ ਰੋਵੈ ਦੁਆਰੇ ਲਓ ਸੰਗਮਾਏ ਮਰਹਟ ਲੱਗ ਸਭ ਲੋਕ ਕੁਟੰਬ ਮਿਲ ਹੰਸ ਕੇਲਾ ਜਾਏ ਵੈ ਸੁਤ ਵੈ ਵਿਤ ਵੈ ਪੁਰ ਪਾਟਨ ਬੋਹਰ ਨ ਦੇਖੇ ਆਏ।

ਸਹਿ ਭੰਗ ਗੁਰ ਪ੍ਰਸਾਦ ਤੁਝ ਤੇ ਬਾਹਰ ਕਿਛੂ ਨਾ ਹੋਏ ਤੂੰ ਕਰ ਕਰ ਦੇਖੈ ਜਾਣੈ ਸੋਏ ਕਿਆ ਕਹੀਏ ਕਿਛ ਕਹੀ ਨਾ ਜਾਏ।

ਪਹਿਲਾ ਨੈਣੀ ਦ੍ਰਿਸ਼ ਨਹੀਂ ਤਨ ਹੀਨਾ ਜਰ ਜਿੱਤਿਆ ਸਿਰ ਕਾਲੋ ਰੂਪ ਰੰਗ ਰੈਸ ਨਹੀਂ ਸਾਚਾ ਕਿਉਂ ਛੋਡੇ ਜਮ ਜਾਲੋ ਪ੍ਰਾਣੀ ਹਰ ਜਪ ਜਨਮ ਗਵਾਇਆ ਪ੍ਰਾਣੀ ਹਰ ਜਪ ਜਨਮ ਗਾਇਓ ਸਾਜ ਸ਼ਬਦ ਬਿਨ ਕਹੋ ਨਾ ਛੂਟਸ ਬਿਰਥਾ ਜਨਮ ਭੈਓ ਰਹਾਓ ਤਨ ਮੈਂ ਕਾਮ ਕ੍ਰੋਧ ਹਉ ਮਮਤਾ ਕਠਿਨ ਪੀਰ ਅਤ ਭਾਰੀ

ਫੀਕੈ। ਜੇਬਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫੀਕੈ। ਸੰਤ ਜਨਾ ਕੀ ਨਿੰਦਾ ਬਿਆਪਸ, ਪਸ਼ੂ ਭਏ ਕਦੇ ਹੋਏ ਨਾ ਨੀਕੈ। ਅੰਮ੍ਰਿਤ ਕਾ ਰਸ ਬਿਰਲੀ ਪਾਇਆ, ਸਤਿਗੁਰ ਮੇਲ ਮਿਲਾਏ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਅੰਨ ਕੋ ਦਰ ਕਰ ਕਬੂ ਨਾ ਜਾਣਸ, ਏਕੋ ਦਰ ਸਚਿਆਰਾ। ਗੁਰ ਪ੍ਰਸਾਦ ਪਰਮ ਪਦ ਪਾਇਆ, ਨਾਨਕ ਕਹੇ ਵਿਚਾਰਾ। ਭੈਰੋ ਮਹੱਲਾ ਪਹਿਲਾ, ਸਗਲੀ ਰਹਿਣ ਸੋਵਤ ਗੱਲ ਫਾਹੀ। ਦਿਨ ਸ ਜੰਜਾਲ ਗਵਾਇਆ, ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ। ਜਿਨ ਇਹੋ ਜਾਗਤ ਉਪਾਇਆ, ਮਨ ਰੇ ਕਿਉਂ ਛੂਟਸ ਦੁੱਖ ਭਾਰੀ। ਕਿਆ ਲੇ ਆਵਸ ਕਿਆ ਲੇ ਜਾਵਸ, ਰਾਮ ਜਪੋ ਗੁਣਕਾਰੀ ਰਹਾਉ। ਉਦਾਉ ਕਮਲ ਮਨ ਮੁਖ ਮਤ ਹੋਛੀ, ਮਨ ਅੰਦੇ ਸਿਰ ਧੰਦਾ। ਕਾਲ ਬੇਕਾਲ ਸਦਾ ਸਿਰ ਤੀਰ, ਬਿਨ ਨਾਵੇਂ ਗਲ ਫੰਦਾ। ਡਗਰੀ ਚਾਲ ਨੇਤਰ ਫੁਨ ਅੰਧਲੇ, ਸ਼ਬਦ ਸੁਰਤ ਨਹੀਂ ਭਾਈ। ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ, ਅੰਧਲੋ ਧੰਦ ਕਮਾਈ। ਹੋਇਓ ਮੂਲ ਲਾਭ ਕਹਿ ਪਾਵਸ, ਦੁਰਮਤ ਗਿਆਨ ਵਿਹੂਣੈ। ਸ਼ਬਦ ਵਿਚਾਰੇ ਸ਼ਬਦ ਵਿਚਾਰ ਰਾਮ ਰਸ ਚਾਖਿਆ, ਨਾਨਕ ਸਾਚ ਪਤੀਣੇ। ਭੈਰੋ ਮਹੱਲਾ ਪਹਿਲਾ, ਗੁਰ ਕੈ ਸੰਗ ਰਹੇ ਦਿਨ ਰਾਤੀ। ਰਾਮ ਰਸਨ ਰੰਗ ਰਾਤਾ, ਅਵਰਨ ਜਾਣ ਸ਼ਬਦ ਪਛਾਣਸ। ਅੰਤਰ ਜਾਣ ਪਛਾਤਾ, ਸੋ ਜਨ ਐਸਾ ਮੈਂ ਮਨ ਭਾਵੈ।

ਘਾਟ ਅੰਤਰ ਸਰਵ ਨਿਰੰਤਰ ਰਵ ਰਿਹਾ ਸੱਚ ਵੇਸੋ ਸਾਚ ਰਤੇ ਸੱਚ ਅੰਮ੍ਰਿਤ ਜਿਹਵਾ ਮਿਥਿਆ ਮੈਂ ਨ ਨਾਰੀ ਸਾਚ ਰਤੇ ਸੱਚ ਅੰਮ੍ਰਿਤ ਜਿਹਵਾ ਮਿਥਿਆ ਮੈਂ ਨ ਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟਾਏ ਗੁਰ ਸੇਵਾ ਨਾਨਕ ਨਾਮ ਸਿਖਾਈ ਭੈਰਵ ਮਹੱਲਾ ਪਹਿਲਾ ਹਿਰਦੇ ਨਾਮ ਸਰਵ ਧਨ ਧਾਰਨ ਗੁਰਪ੍ਰਸਾਦੀ ਪਾਈਏ ਅਮਰ ਪਦਾਰਥ ਤੇ ਕਿਰਥਾਰਥ ਸਹਿਜ ਧਿਆਨ ਲਿਵ ਲਾਈਏ ਮਨ ਰੇ ਰਾਮ ਭਗਤ ਚਿਤ ਲਾਈਏ ਗੁਰਮੁਖ ਰਾਮ ਨਾਮ ਜਪ ਹਿਰਦੇ ਸਹਿਜ ਸਿਤੀ ਕਰ ਜਾਈਏ ਰਹਾਓ ਭਰਮ ਭੇਦ ਪਉ ਕਬੂ ਨ ਛੂਟਸ ਆਵਤ ਜਾਤ ਨ ਜਾਨੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਡੂਬ ਮੂਏ ਬਿਨ ਪਾਣੀ ਧੰਦਾ ਕਰਤ ਸਗਲੀ ਪਤ ਖੋਬਸ ਭਰਮ ਨ ਮਿਟਸ ਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ

ਨਾਮ ਬਿਨ ਮੁਕਤ ਨ ਪਾਵਸ, ਮੁਕਤ ਨਾਮ ਗੁਰਮੁਖ ਲਹੇ। ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਬਿਖ ਖਾਵੇ ਬਿਖ ਬੋਲੀ ਬੋਲੇ, ਬਿਨ ਨਾਵੇਂ ਨਿਫਲ ਮਰ ਭ੍ਰਮਣਾ ਰਹਾਓ। ਪੁਸਤਕ ਪਾਠ ਵਿਗਰਨ ਬਖਾਣੇ, ਸੰਧਿਆ ਕਰਮ ਤਿਕਾਲ ਕਰੇ, ਬਿਨ ਗੁਰ ਸਾਬਦ ਮੁਕਤ ਕਹਾਂ ਪ੍ਰਾਣੀ। ਰਾਮ ਨਾਮ ਬਿਨ ਉਰਜ ਮਰੈ, ਡੰਡ ਕਮੰਡਲ ਸਿਖਾ ਸੂਤ ਧੋਤੀ, ਤੀਰਥ ਗਵਣ ਅਤ ਭ੍ਰਮਣ ਕਰੈ। ਰਾਮ ਨਾਮ ਬਿਨ ਸ਼ਾਂਤ ਨਾਵੈ, ਜਪ ਹਰ ਹਰ ਨਾਮ ਸੁਪਾਰ ਪਰੇ। ਜਟਾ ਮੁਕਟ ਤਨ ਭਸਮ ਲਗਾਈ, ਵਸਤਰ ਛੋੜ ਤਨ ਨਗਨ ਭਇਆ। ਰਾਮ ਨਾਮ ਬਿਨ ਤ੍ਰਿਪਤ ਨ ਆਵੈ, ਕਿਰਤ ਕੈ ਬੰਦ ਹੈ ਭੇਖ ਭਇਆ। ਜੇਤੇ ਜੀਅ ਜੰਤ ਜਲ ਥਲ ਮਹੀਅਲ, ਜਤਰ ਕਤਰ ਤੂੰ ਸਰਬ ਜੀਆ। ਗੁਰਪ੍ਰਸਾਦ ਰਾਖ ਜੇ ਜਨ ਕਉ, ਹਰ ਰਸ ਨਾਨਕ ਝੋਲ ਪੀਆ। ਰਾਗ ਭੈਰੋ ਮਹੱਲਾ ਤੀਜਾ, ਚੌਪ ਦੇ ਕਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਤ ਕਾ ਗਰਬ ਨ ਕਰਿਓ ਕੋਈ, ਬ੍ਰਹਮ ਬਿੰਦੇ ਸੁ ਬ੍ਰਾਹਮਣ ਹੋਈ। ਜਾਤ ਕਾ ਗਰਬ ਨ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲੇ ਬਹੁਤ ਵੇਕਾਰਾ ਰਹਾਉ। ਚਾਰੇ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦੇ ਸਭ ਉਪਤ ਹੋਈ। ਮਾਟੀ ਏਕ ਸਗਲ ਸੰਸਾਰਾ, ਬਹੁਵਿਧ ਭਾਂਡੇ

ਕਰਮ ਬੰਦ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਭੈਰੋ ਮਹੱਲਾ ਤੀਜਾ ਜੋਗੀ ਗ੍ਰਹੀ ਪੰਡਿਤ ਭੇਖ ਤਾਰੀ ਇਹ ਸੂਤੇ ਆਪਣੇ ਅਹੰਕਾਰੀ ਮਾਇਆ ਮਦਮਾਤਾ ਰਿਹਾ ਸੋਏ ਜਾਗਤ ਰਹੇ ਨਮੂਸੇ ਕੋਈ ਰਹਾਉ ਸੋ ਜਾਗੇ ਜਿਸ ਸਤਿਗੁਰੂ ਮਿਲੈ ਪੰਜ ਦੂਤ ਉਹ ਵਸਗਤ ਕਰੇ ਸੋ ਜਾਗੇ ਜੋ ਤੱਤ ਵਿਚਾਰੇ ਆਪ ਮਰੇ ਅਵਰਾ ਨਹਿ ਮਾਰੇ ਸੋ ਜਾਗੇ ਜੋ ਇੱਕੋ ਜਾਣੇ ਪ੍ਰਕਿਰਤ ਛੋਡੇ ਤੱਤ ਪਛਾਣੇ ਚੌ ਵਰਨਾ ਵਿੱਚ ਜਾਗੇ ਕੋਏ ਜਮੈ ਕਾਲੈ ਤੈ ਛੂਟੈ ਸੋਏ ਕਹਿਤ ਨਾਨਕ ਜਨ ਜਾਗੇ।

ਕਰ ਪ੍ਰਸਾਦ ਇੱਕ ਖੇਲ ਦਿਖਾਇਆ, ਗੁਰ ਕਿਰਪਾ ਤੇ ਪਰਮ ਪਦ ਪਾਇਆ, ਕਹਿਤ ਨਾਨਕ ਮਾਰ ਜਿਵਾਲੇ ਸੋਏ, ਐਸਾ ਬੂਝੋ ਭਰਮ ਨਾ ਭੁੱਲੋ ਕੋਏ, ਭੈਰੋ

ਤਨ ਮਨ ਸਾਚੇ ਸਾਹਿਬ ਜੋਗ ਰਹਾਓ। ਉਸਤਤ ਨਿੰਦਾ ਕਰੇ ਕਿਆ ਕੋਈ, ਜਾਂ ਆਪੇ ਵਰਤੈ ਇੱਕੋ ਸੋਈ। ਗੁਰਪ੍ਰਸਾਦੀ ਪਿਰਮ ਕਸਾਈ, ਮਿਲੋਗੀ ਦਇਆਲ ਪੰਜ ਸ਼ਬਦ ਬਜਾਈ। ਪੰਨਤ ਨਾਨਕ ਕਰੇ ਕਿਆ ਕੋਈ, ਜਿਸ ਨੂੰ ਆਪ ਮਿਲਾਵੇ।

ਭਰਮ ਭੁਲਾਇਆ, ਇਸ ਮਨ ਤੇ ਸਭ ਪਿੰਡ ਪਰਾਨਾ, ਮਨ ਕਹਿ ਵਿਚਾਰ ਹੁਕਮ ਬੁੱਝ ਸਮਾਨਾ, ਕਰਮ ਹੋਵੇ ਗੁਰ ਕਿਰਪਾ ਕਰੇ, ਇਹ ਮਨ ਜਾਗੈ ਇਸ ਮਨ ਕੀ ਦੁਬਿਧਾ ਮਰੈ, ਮਨ ਕਾ ਸੁਭਾਉ ਸਦਾ ਬਹਿਰਾਗੀ, ਸਾਮੈ ਵਸੈ ਅਤੀਤ ਅਨਰਾਗੀ।

ਜੈਕਾਰ ਨਦਰ ਕਰੇ ਸਤਿਗੁਰੂ ਮਿਲਾਏ ਨਾਨਕ ਹਿਰਦੇ ਨਾਮ ਵਸਾਏ ਭੈਰੋ ਮਹੱਲਾ ਤੀਜਾ ਨਾਮੇ ਉਦਰੇ ਸਭ ਜਿਤਨੇ ਲੋ ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਾਈ ਦੇ ਰਹਾਉ ਰਾਮ ਨਾਮ ਜਿਨ ਪ੍ਰੀਤ ਪਿਆਰ ਆਪ ਉਦਰੇ ਸਭ ਕੁੱਲ ਉਧਾਰਨ ਹਾਰ ਬਿਨ ਨਾਵੇਂ ਮਨਮੁਖ ਜਮ ਪੁਰ ਜਾਹੇ ਔਖੇ ਹੋਵੈ ਚੋਟਾਂ ਖਾਏ ਆਪੇ ਕਰਤਾ ਦੇਵੇ ਸੋਏ ਨਾਨਕ ਨਾਮ ਪ੍ਰਾਪਤ

ਪਿਆਰ ਗੁਰਮੁਖ ਨਾਮੇ ਲੱਗੇ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰ ਮੇਲਾਵਾ ਹੋਏ ਨਿਜ ਘਰ ਵਸੇ ਸਹਿਜ ਸੁਭਾਏ ਗੁਰਮੁਖ ਨਾਮ ਵਸੇ।

ਦੀਜੇ ਸਾਧ ਸੰਗਤ ਕਿਰਪਾਨਦ ਨਾਨਕ ਪੂਰਹਿ ਹੈ ਸਰਬ ਮੈਂ ਸਗਲ ਗੁਣਾਂ ਬਿਦ ਜਾਨਦ ਸਾਰਗ ਮੁਹੱਲਾ ਪੰਜਵਾ ਆਬ ਮੋਹਿ ਰਾਮ ਭਰੋਸੋ ਪਾਏ ਜੋ ਜੋ ਸਰਨ ਪਰਿਓ ਕਰੁਣਾ ਨਿਦ ਤੇ ਤੇ ਭਵੇ ਤਰਾਈ ਰਹਾਓ ਸੁਖ ਸੋਇਓ ਅਰ ਸਹਿਜ ਸਮਾਇਓ

ਗੁਰਬਾਹ ਪਕੜ ਪ੍ਰਭ ਸੇਵਾ ਲਾਏ, ਸਦ ਦਿਆਲ ਹਰ ਢੋਲਾ ਰਹਾਉ। ਪ੍ਰਭ ਤੂੰ ਠਾਕਰ ਸਰਬ ਪ੍ਰਿਤ ਪਾਲਕ, ਮੋਹਿ ਕਲਤਰ ਸਹਿਤ ਸਭ ਗੋਲਾ। ਮਾਣ ਤਾਣ ਸਭ ਤੂੰ ਹੈ ਤੂੰ ਹੈ, ਇੱਕ ਨਾਮ ਤੇਰਾ ਮੈਂ ਓਲਾ। ਜੇ ਤਖ਼ਤ ਵਿਸਾਲੈ ਤੋਂ ਦਾਸ ਤੁਮਾਰੇ, ਘਾਸ ਵਢਾਵੇ ਕੇਤਕ ਬੋਲਾ। ਜਨ ਨਾਨਕੇ ਪ੍ਰਭ ਪੁਰਖ ਵਧਾਤੇ, ਮੇਰੇ ਠਾਕਰ ਅੱਗੇ ਅਤੋਲਾ। ਸਾਰਗ ਮੁਹੱਲਾ ਪੰਜਵਾਂ। ਰਸਨਾ ਰਾਮ ਕਹਿਤ ਗੁਣ ਸੋਹੰ, ਏਕ ਨਿਮਕ ਉਪਾਏ ਸੁਮਾਵੈ, ਦੇਖ ਚਰਿਤ ਮਨ ਮੋਹੰ ਰਹਾਉ। ਜਿਸ ਸੁਣੇ ਮਨ ਹੋਏ ਰਹਿ ਸਿਆਤ, ਰਿਦੇ ਮਾਨ ਦੁੱਖ ਜੋਹੰ, ਸੁਖ ਪਾਇਓ ਦੁੱਖ ਦੂਰ ਪਰਾਇਓ, ਬਣ ਆਈ ਪ੍ਰਭ ਤੋਹੰ। ਕਿਲ ਵਿਖ ਗਏ ਮਨ ਨਿਰਮਲ ਹੋਈ ਹੈ, ਗੁਰ ਕਾਢੇ ਮਾਇਆ ਦਰੋਹੰ। ਕਹੋ ਨਾਨਕ ਮੈਂ ਸੋ ਪ੍ਰਭ ਪਾਇਆ, ਕਰਨ ਕਾਰਨ ਸਮਰੱਥੋ ਹੰ।

ਨਾਮ ਸਖਾ ਜੈ ਮਾਤ ਪਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰਖਾ ਰਹਾਓ ਅੰਧਕੂਪ ਗ੍ਰਹਿ ਮੈਂ ਤਿੰਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਧਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਹੀ ਦਿਖਾ ਅੰਮ੍ਰਿਤ ਨਾ ਪਿਆ ਮਨ ਤ੍ਰਿਪਤਿਆ ਅਗਾਏ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰਲਾਹੀ ਸਗਲ ਤਿਖਾ ਸਾਰਗ ਮਹੱਲਾ ਪੰਜਵਾ ਗੁਰ ਮਿਲ ਐਸੇ ਪ੍ਰਭੂ ਧਿਆਇਆ ਪਇਓ ਕਿਰਪਾਲ ਦਿਆਲ ਦੁਖ ਭੰਜਨਾ ਲਗੇ ਨ ਤਾਤੀ ਬਾਇਆ ਰਹਾਓ ਜੇਤੇ ਸਾਸ ਸਾਸ ਹਮਲੇ ਤੇ ਤੇਤੇ ਹੀ ਗੁਣ ਗਾਇਆ ਨਿਮਖ ਨ ਬਿਛਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ਹੋਮ ਬਲ ਬਲ ਬਲ ਬਲ ਚਰਨ ਕਮਲ ਕਹੋ ਬਲ ਬਲ ਗੁਰ ਦਰਸਾਇਆ ਕਹੋ ਨਾਨਕ ਕਾਹੂ ਪਰਵਾਹਾ ਜੋ ਸੁਖ ਸਾਗਰ ਮੈਂ ਪਾਇਆ ਸਾਰਗ ਮਹੱਲਾ ਪੰਜਵਾ ਮੇਰੇ ਮਨ ਸ਼ਬਦ ਲੱਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪਰਗਾਸਾ ਘਟ ਘਟ ਹਰ ਹਰ ਡੀਠਾ ਰਹਾਓ ਪਾਰ ਬ੍ਰਹਮ ਅਜੋ ਨੀ ਸੰਭੋ ਸਰਬਥਾਨ ਘਟ ਬੀਠਾ ਭਇਓ ਪ੍ਰਾਪਤ ਅੰਮ੍ਰਿਤ ਨਾਮਾ ਬਲ ਬਲ ਪ੍ਰਭ ਚਰਨੀਠਾ ਸਤਸੰਗਤ ਕੀ ਰੇਣ ਮੁੱਖ ਲਾਗੇ ਕੀਏ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚਲੂਲ ਪਏ ਹੈ ਹਰ ਰੰਗ ਨ ਲਹੇ ਮਜੀਠਾ ਸਾਰਗ ਮੁਹੱਲਾ ਪੰਜਵਾ ਹਰ ਹਰ ਨਾਮ ਦਿਓ ਗੁਰ ਸਾਥੇ ਨਿਮਕ ਬਚਨ ਪ੍ਰਭ ਹੀਰੇ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਓ ਕਿਰਪਾ ਨਿਧਾਨ

ਆਤਮਾ ਦੇ ਅੰਤ ਪ੍ਰਭ ਸੋਈ ਕੋ ਨਾਨਕ ਸਾਚ ਵਿਚਾਰੋ। ਸਾਰਗ ਮਹੱਲਾ ਪੰਜਵਾ। ਬਿਨ ਪ੍ਰਭ ਰਹਿ ਨਾ ਜਾਏ ਘਰੀ, ਸਰਬ ਸੁਖ ਤਾਹੂ ਕੈ ਪੂਰਨ, ਜਾ ਕੈ ਸੁਖ ਹੈ ਹਰੀ ਰਹਾਉ। ਮੰਗਲ ਰੂਪ ਪ੍ਰਾਨ ਜੀਵਨ ਧਨ, ਸਿਮਰਤਿ ਅੰਧਕਨਾ ਤੁਮ ਵਡ ਸਮਰਥ ਸਦਾ ਸਦ ਸੰਗੇ, ਗੁਣ ਰਸਨਾ ਕਵਨ ਭਨਾ। ਥਾਨ ਪਵਿੱਤਰਾ ਮਾਨ ਪਵਿੱਤਰਾ, ਪਵਿੱਤਰ ਸੁਣਨ ਕਹਿਣ ਹਾਰੇ, ਕਹੋ ਨਾਨਕ ਤੇ ਭਵਨ ਪਵਿੱਤਰਾ, ਜਾ ਮੈਂ ਸੰਤ ਤੁਮਹਾਰੇ। ਸਾਰਗ ਮੁਹੱਲਾ ਪੰਜਵਾ। ਰਸਨਾ ਜਪਤੀ ਤੂੰ ਹੀ ਤੂੰ ਹੀ, ਮਾਤ ਗਰਭ ਤੁਮ ਹੀ ਪ੍ਰਤਪਾਲਕ, ਮ੍ਰਿਤ ਮੰਡਲ ਇੱਕ ਤੂੰ ਹੀ ਰਹਾਓ। ਤੁਮੇ ਪਿਤਾ ਤੁਮ ਹੀ ਫੁਨ ਮਾਤਾ, ਤੁਮੇ ਮੀਤ ਹਿਤ ਪ੍ਰਹਤਾ, ਤੁਮ ਪਰਿਵਾਰ ਤੁਮੇ ਅਧਾਰਾ।

ਮਿਲਖਾ ਕਹਿਨਹੀ ਬਾਪ ਮਹਿਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਰਗ ਮਹੱਲਾ ਪੰਜਵਾ ਝੂਠੋ ਮਾਇਆ ਕੋ ਮਦ ਮਾਨ ਧਰੋ ਮੋਹ ਦੂਰ ਕਰ ਬਪਰੇ ਸੰਗ ਕਪਾਲੇ ਜਾਨ ਰਹਾਓ ਮਿਥਿਆ ਰਾਜ ਜੋਬਨ ਅਰ ਉਮਰੇ ਮੀਹ ਮਲ ਕਰ ਖਾਨ ਮਿਥਿਆ ਕਾਪੁਰ ਸੁਗੰਧ ਚਿਤਰਾਏ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸਰੋ ਸੰਤ ਹੈ ਕੀ ਸਾਰਾਨ ਮੰਗਣ ਮਾਗੋ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਸਾਰਗ ਮੁਹੱਲਾ ਪੰਜਵਾ ਆਪਣੀ ਇਤਨੀ ਕਛੂ ਨਾ ਸਾਰੀ ਅਨਕ ਕਾਜ ਅਨਕਤਾ ਵਰਤਾ ਔਰ ਜਿਉ ਆਨ ਜੰਜਾਰੀ ਰਹਾਉ ਦਿਓ ਸਚਾਰ ਕੇ ਦੀਸੇ ਸੰਗੀ ਊਹਾਂ ਨਾਹੀਂ ਜੈ ਪਹਾਰੀ ਤਿੰਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਵਾਰੀ ਹੋ ਨਾਹੀਂ ਨਾਹੀਂ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰਗ ਮੁਹੱਲਾ ਪੰਜਵਾ ਮੋਹਨੀ ਮੋਹਤ ਰਹੇ ਨਾ ਹੋਰੀ ਸਾਧਕ ਸਹਿਤ ਸਗਲ ਕੀ ਪਿਆਰੀ ਟੂਟੇ ਨ ਕਾਹੂ ਤੋਰੀ ਰਹਾਉ ਖੜ ਸ਼ਾਸਤਰ ਉਚਰਤ ਰਸਨਾਗਰ ਤੀਰਥ ਗਵਨ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪਿਆ ਉਹਾਂ ਗੈਲ ਨਾ ਛੋਰੀ ਅੰਧਕੂਪ ਮੈਂ ਪਤਤ ਹੋਤ ਜਗ ਸੰਤ ਹੋ ਕਰੋ ਪਰਮ ਗਤ ਮੋਰੀ ਸਾਧ ਸੰਗਤ ਨਾਨਕ ਭਇਉ ਮੁਕਤਾ ਦਰਸ਼ਨ ਪੇਖਤ ਭੋਰੀ ਸਾਰਗ ਮੁਹੱਲਾ ਪੰਜਵਾ ਕਹਾ ਕਰੇ ਖਾਟ ਖਾਟਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇ ਰੇ ਮਾਟਲੀ ਰਹਾਓ ਉਹੇ ਤੇ ਹਰਿਓ ਊਹਾਂ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨ ਹਾਰ ਬਸਾਰਿਓ ਅੰਦਲੇ ਜੋ ਸਫਰੀ ਉਧਰ ਭਰੇ ਬਹਿ ਹਾਟਲੀ ਸਾਧ ਬਕਾਰ ਬਕਾਰ ਝੂਠ ਰਸ ਜੈ ਜਾਨੋ ਤੈ ਭੀਰ ਬਾਟਲੀ ਕਹੋ ਨਾਨਕ ਸਮਝ ਰੇ ਏਆਨੇ ਆਜ ਕਾਲ ਖੁੱਲੇ ਤੇਰੀ ਗਾਂਠਲੀ ਸਾਰਗ ਮੁਹੱਲਾ ਪੰਜਵਾ ਗੁਰ ਜੀਓ ਸੰਗ ਤਿਹਾਰੈ ਜਾਣਿਓ ਕੋਟ ਜੋਧਵਾ ਕੀ ਬਾਤ ਨਾ ਪੁੱਛੀਐ ਤਾਂ ਦਰ ਗਏ ਪੀ ਮਾਨਿਓ ਰਹਾਉ ਕਵਨ ਮੂਲ ਪ੍ਰਾਣੀ ਕਾ ਕਹੀਐ ਕਵਨ ਰੂਪ ਪ੍ਰਾਣੀ ਕਾ ਕਹੀਏ ਕਵਨ ਰੂਪ ਦ੍ਰਿਹ ਜਾਣਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਲਾਭ ਦੇ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ ਕਰਮਾਤਕ ਧਰ ਕਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰਗ ਮੁਹੱਲਾ ਪੰਜਵਾ ਹਰ ਹਰ ਦਿਓ ਸੇਵਕ ਕੋ ਨਾਮ ਮਾਨਸ ਕਾ ਕੋ ਬਪਰੋ ਭਾਈ ਜਾ ਕੋ ਰਾਖਾ ਰਾਮ ਰਹਾਓ ਆਪ ਮਹਾਜਨ ਆਪੇ ਪੰਚਾ ਆਪ ਸੇਵਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕਰ ਅੰਤਰ ਜਾਮ ਆਪੇ ਪਤ ਰਾਖੀ ਸੇਵਕੀ ਆਪ ਕੀ ਉਹ ਬੰਧਾਨ ਆਦ ਜਗਦ ਸੇਵਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰਗ ਮੁਹੱਲਾ ਪੰਜਵਾ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਓ ਪਿੰਡ ਸਦ ਸਭ ਤੁਮਰਾ ਇਹ ਤਨ ਸੀਤੋ ਤੁਮਰੇ ਧਾਨ ਰਹਾਓ ਤੁਮ ਹੀ ਦੀਏ ਅਨਕ ਪ੍ਰਕਾਰਾ।

ਜਨਕਾ ਸੰਗ ਪਾਈਏ ਵਡਭਾਗੀ, ਨਾਨਕ ਸੰਤਨ ਕਹਿ ਕੁਰਬਾਨ। ਸਾਰਗ ਮਹੱਲਾ ਪੰਜਵਾਂ। ਕਰੋ ਗਤ ਦਿਆਲ ਸੰਤੋ ਮੋਰੀ, ਤੁਮ ਸਮਰੱਥ ਕਾਰਨ ਕਰਨਾ, ਟੂਟੀ ਤੁਮ ਹੀ ਜੋਰੀ ਰਹਾਓ। ਜਨਮ ਜਨਮ ਕੇ ਬਿਖੀ ਤੁਮ ਤਾਰੇ, ਸਮਤ ਸੰਗ ਤੁਮਾਰੇ ਪਾਈ। ਅਨਕ ਜੋਨ ਭਰਮ ਤੇ ਪ੍ਰਭ ਬਿਸਰਤ, ਸਾਸ ਸਾਸ ਹਰ ਗਾਈ। ਜੋ ਜੋ ਸੰਗ ਮਿਲੇ ਸਾਧੂ ਕੈ, ਤੇ ਤੇ ਪਤਨ ਪਤਤ ਪਨੀਤਾ, ਕਹੋ ਨਾਨਕ ਜਾ ਕੇ ਵਡਭਾਗਾ, ਤਿੰਨ ਜਨਮ ਪਦਾਰਥ ਜੀਤਾ। ਸਾਰੰਗ ਮਹੱਲਾ ਪੰਜਵਾਂ। ਠਾਕਰ ਬੇਨਤੀ ਕਰਨ ਜਨ ਆਇਓ, ਸਰਬ ਸੁਖ ਆਨੰਦ ਸਹਿਜ ਰਸ, ਸੁਨਤ ਤੁਹਾਰੋ ਨਾਇਓ ਰਹਾਓ। ਕਿਰਪਾ ਨਿਧਾਨ ਸੁਖ ਕੇ ਸਾਗਰ, ਜਸ ਸਭ ਮੈਂ ਜਾ ਕੋ ਛਾਇਓ, ਸੰਤ ਸੰਗ ਰੰਗ ਤੁਮ ਕੀਏ, ਆਪਣਾ ਆਪ ਦ੍ਰਿਹਟਾਇਓ। ਨੈਨੋ ਸੰਗ ਸੰਤਨ ਕੀ ਸੇਵਾ, ਚਰਨ ਝਾਰੀ ਕੇ ਸਾਇਓ, ਆਠ ਪੈਰ ਦਰਸ਼ਨ ਸੰਤਨ ਕਹਾ, ਸੁਖ ਨਾਨਕ ਇਹੋ ਪਾਇਓ। ਸਾਰਗ ਮੁਹੱਲਾ ਪੰਜਵਾਂ। ਜਾ ਕੀ ਰਾਮ ਨਾਮ ਲੈਵ ਲਾਗੀ, ਸਜਨ ਸਰਿਦਾ ਸਹੇਲਾ ਸਹਿਜੇ, ਸੋ ਕਹੀਏ ਵਡਭਾਗੀ ਰਹਾਓ। ਰਹਿਤ ਬੁਕਾਰ ਅਲਪ ਮਾਇਆ ਤੇ, ਅੰਬਦ ਬਿਖ ਤਿਆਗੀ, ਦਰਸ ਪਿਆਸ ਆਸ ਏਕੇ ਕੀ, ਟੇਕ ਹੀ ਪ੍ਰਿਯ ਭਾਗੀ। ਅਚੈਂਤ ਸੋਏ ਜਾਗ ਨੇ ਉੱਠ ਬੈਸਨ, ਅਚੈਂਤ ਹੱਥ ਬਹਿ ਰਾਗੀ, ਕਹੋ ਨਾਨਕ ਜਿਨ ਜਗਤ ਠਗਾਨਾ, ਸੋ ਮਾਇਆ ਹਰ ਜਨ ਠਾਗੀ। ਸਾਰਗ ਮੁਹੱਲਾ ਪੰਜਵਾਂ। ਅਬ ਜਨ ਉਪਰ ਕੋ ਨਾ ਪੁਕਾਰ, ਪੁਕਾਰਨ ਕੋ ਜੋ ਉਦਮ ਕਰਤਾ, ਗੁਰ ਪਰਮੇਸ਼ਰ ਤਾ

ਨਿਰਭਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰ ਗੁਰ ਕੇ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰ ਸਾਰਗ ਮਹੱਲਾ ਪੰਜਵਾ ਹਰ ਜਾਨਾ ਛੋਡਿਆ ਸਗਲਾ ਆਪ ਜੋ ਜਾਨੋ ਤੋ ਰੱਖੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰ ਉਪਦੇਸ਼ ਸਾਧਕੀ ਸੰਗਤ ਬਿਨ ਸਿਉ ਸਗਲ ਸੰਤਾਪ ਮਿੱਤਰ ਸਤਰ ਪੇਗ ਸਮਤ ਵਿਚਾਰਿਓ ਸਗਲ ਸੰਭਾਖਣ ਜਾਪ ਤਪਤ ਬੁਝੀ ਸੀਤਲ ਅਗਾਨੇ ਸੁਨ ਅਨਹਦ ਬਿਸਮ ਭੈ ਬਿਸਮਾਦ ਅਨੰਦ ਪਿਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰਗ ਮਹੱਲਾ ਪੰਜਵਾ ਮੇਰਾ ਗੁਰ ਮੋਰੋ ਸਹਿਸਾ ਉਤਾਰਿਆ ਤਿਸ ਗੁਰ ਕਹਿ ਜਾਈਏ ਬਲਹਾਰੀ ਸਦਾ ਸਦਾ ਹੋ ਵਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਤਾਰਿਆ ਗੁਰ ਕੀ ਤੂਰ ਕਰੋ ਨਿਤ ਮੱਜਨਾ ਕਿਲ ਵਿਖ ਮਹਿਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਾਮ ਸਿਕਾਰਿਆ ਸਰਬ ਫਰਾਦੀ ਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰਗ ਮਹੱਲਾ ਪੰਜਵਾ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟੇ ਕਲੇਸ਼ ਤਰਾ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ ਹਰ ਹਰ ਹਰ ਹਰ ਮਨ ਅਰਾਧੇ ਰਸਨਾ ਹਰ ਜਸ ਗਾਵੈ ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਵਾਸ ਦੇਵ ਰੰਗ ਲਾਵੈ ਦਮੋਦਰ ਦਿਆਲ ਅਰਾਧੋ ਗੋਬਿੰਦ ਕਰਤ ਸੁਹਾਵੈ ਕਹੁ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਾਰਗ ਮੁਹੱਲਾ ਪੰਜਵਾ ਆਪਣੇ ਗੌਰੂ ਪੂਰੇ ਬਲਹਾਰੈ ਪ੍ਰਗਟ ਪ੍ਰਤਾਪ ਕੀ ਉਹ ਨਾਮ ਕੋ ਰਾਖੇ ਰਾਖਨ ਹਾਰੈ ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੈ ਆਨ ਉਪਾਉ ਤਿਆਗ ਜਨ ਸਗਲੇ ਚਰਨ ਕਮਲ ਰਿਦ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਉੱਚ ਠਾਕਰ ਨਾਨਕ ਕਾ ਬਾਰ ਬਾਰ ਨਮਸਕਾਰ ਹੈ ਸਾਰਗ ਮੁਹੱਲਾ ਪੰਜਵਾ ਬਿਨ ਹਰ ਹੈ ਕੋ ਕਹਾ ਬਤਾਵੋ ਸੁਖ ਸਮੂਹ ਕਰਨਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੋ ਰਹਾਉ ਜਾਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰ ਠਾਕਰ ਜਿਨ ਸਭ ਕਿਛ ਦੀਨਾ ਆਨ ਕਹਾ ਪੈ ਜਾਵੋ ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਂਧ ਫਲ ਪਾਵੋ ਕਹੁ ਨਾਨਕ ਲਾਭ ਲਾਹਾ ਲੈ ਚਾਲੋ ਸੁਖ ਸੇਤੀ ਕਰ ਜਾਵੋ ਸਾਰਗ ਮੁਹੱਲਾ ਪੰਜਵਾ ਠਾਕਰ ਤੁਮ ਸਰਣਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ ਅਨ ਦੇ ਅੰਦ ਗੁਣ ਗਾਇਆ ਬਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਪਾਇਆ ਬਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੁ ਨਾਨਕ ਕੁਰ ਬੰਧਨ ਕਾਟੇ ਵਿਛੜ ਤੇ ਆਨ ਮਿਲਾਇਆ ਸਾਰਗ ਮੁਹੱਲਾ ਪੰਜਵਾ ਹਰ ਕੇ ਨਾਮ ਕੀ ਗਤ ਠਾਂਢੀ ਵੇਦ ਪ੍ਰਾਣ ਸਿਮਰਤ ਸਾਧੂ ਜਾਨਾ ਖੋਜਤ ਖੋਜਤ ਕਾਢੀ ਰਹਾਉ ਸਿਵ ਬ੍ਰਾਂਚ ਅਰ ਇੰਦਰ ਲੋਕ ਤਾਂ ਮੈਂ ਜਲ ਤੋਂ ਫਿਰਿਆ ਸਿਮਰ ਸਿਮਰ ਸਵਾਮੀ ਪੈ ਸੀਤਲ ਦੁੱਖ ਦਰਦ ਭਰਮ ਹਿਰਿਆ ਜੋ ਜੋ ਤਰਿਓ ਪ੍ਰਾਤਨ ਨ ਭਗਤ ਪ੍ਰਾਤਨ ਨਵਤਨ ਭਗਤ ਭਾਏ ਹਰ ਦੇਵਾ ਨਾਨਕੀ ਬਿਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰਗ ਮੁਹੱਲਾ ਪੰਜਵਾ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਣ ਹਰ ਕੀ ਉਚਰੋ ਪ੍ਰਭ ਕੋ ਨਾਉ ਰਹਾਓ ਰਾਮ ਨਾਮ ਰਤਨ ਤਨ ਸਾਂਚੋ ਮਨ ਤਨ ਲਾਭੋ ਭਾਓ ਆਨ ਵਿਭੂਤ ਮਿਥਿਆ ਕਰ ਮਾਨੋ ਸਾਚਾ ਇਹ ਸਵਾਓ ਜੀ ਪ੍ਰਾਨ ਮੁਕਤ ਕੋ ਦਾਤਾ ਇਕ ਸਿਉ ਲਿਵ ਲਾਓ ਕਹੁ ਨਾਨਕ ਤਾਕੀ ਸਰਣਾਈ ਦੇਤ ਸਗਲ ਅਪਿਆਓ ਸਾਰਗ ਮੁਹੱਲਾ ਪੰਜਵਾ ਹੋਤੀ ਨਹੀਂ ਕਵਨ ਕਾਸ਼ ਕਰਨੇ ਇਹ ਉਟ ਪਾਈ ਮਿਲ ਸੰਤੋ ਗੋਪਾਲ ਏਕ ਕੀ ਸਰਣੀ ਰਹਾਓ ਪੰਜ ਦੋਖ ਛਿਦਰਿਆ ਤਨ ਮੈਂ ਵਿਖੇ ਵਿਆਧ ਕੀ ਕਰਨੀ ਆਸ ਅਪਾਰ ਦਿਨਸ ਗਣ ਰਾਖੇ ਗ੍ਰਸ ਜਾਤ ਬਲ ਜਰਣੀ ਅਨਾਥ ਨਾਥ ਦਿਆਲ ਸੁਖ ਸਾਗਰ ਸਰਬ ਦੁਖ ਭੈ ਹਰਣੀ ਮਨ ਬਾਂਝ ਚਿਤਵਤ ਨਾਨਕ ਦਾਸ ਪੇਖ ਜੀਵਾਂ ਪ੍ਰਭ ਚਰਣੀ ਸਾਰਗ ਮੁਹੱਲਾ ਪੰਜਵਾ ਠੀਕੇ ਹਰ ਕੇ ਨਾਮ ਬਿਨ ਸਾਧ ਅੰਮ੍ਰਿਤਰਸ ਕੀਰਤਨ ਹਰ ਗਾਈਐ ਐਨਸ ਪੂਰ ਨਾਦ ਰਹਾਓ ਸਿਮਰਤ ਸ਼ਾਂਤ ਮਹਾਂ ਸੁਖ ਪਾਈਐ
ਮਿਟ ਜਾਏ ਸਗਲ ਬਿਖਾ।

ਪੇਖ ਰਹੇ ਬਿਸਮਾਦ ਸਾਰਗ ਮੁਹੱਲਾ ਪੰਜਵਾ ਆਇਓ ਸੁਣਨ ਪੜ੍ਹਨ ਕਹੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ ਰਹਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਕਥ ਕਹਾਣੀ ਲਾਭ ਲਿਹੋ ਹਰ ਦੇ ਅਰਾਦੋ ਛੁਟਕੇ ਆਵਣ ਜਾਣੀ ਉਦਮ ਸਖਤ ਸਿਆਣਪ ਤੁਮਰੀ ਦੇ ਤਾਂ ਨਾਮ ਵਖਾਣੀ ਸੋਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ਸਾਰਗ ਮੁਹੱਲਾ ਪੰਜਵਾ ਧਨਵੰਤ ਨਾਮ ਕੇ ਵਣਜਾਰੇ ਸਾਂਝੀ ਕਰੋ ਨਾਮ ਧਨ ਖਾਟੋ ਗੁਰ ਕਾ ਸ਼ਬਦ ਅਧਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਓ ਛੋਡੋ ਕਾਵਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਤਨ ਬਣਜੋ ਸੱਚ ਤਨ ਸੰਚੋ ਕਬੂ ਨਾ ਆਵਹੁ ਹਾਰੇ ਖਾਤ ਖਰਚਤ ਕਿਛ ਨਕੁਟਤ ਨਾਹੀ ਅਗੰਤ ਭਰੇ ਭੰਡਾਰੇ ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰੇ ਸਾਰਗ ਮੁਹੱਲਾ ਪੰਜਵਾ ਪ੍ਰਭ ਜੀ ਮੋਹੇ ਕਵਨ ਅਨਾਥ ਵਿਚਾਰਾ ਕਵਨ ਮੂਲ ਤੇ ਮਾਨਖ ਕਰਿਆ ਇਹ ਪ੍ਰਤਾਪ ਤੁਮ ਤੁਹਾਰਾ ਰਹਾਓ ਜੀ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨਾ ਜਾਏ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਿਤ ਪਾਲਕ ਸਰਬ ਘਟਾਂ ਆਧਾਰਾ ਕੋਈ ਨਾ

ਆਵੇ ਰਾਮ ਸਰਣ ਵੱਡ ਭਾਗੀ, ਇੱਕ ਬਿਨ ਕਿਸੇ ਹੋਰ ਨ ਜਾਣੈ, ਅਵਰ ਅਪਾਵ ਤਿਆਗੀ ਰਹਾਉ। ਮਨ ਬਚ ਕਰਮ ਅਰਾਧੈ ਹਰ ਹਰ, ਸਾਧ ਸੰਗ ਸੁਖ ਪਾਇਆ, ਅੰਧ ਬਨੋਦ ਅਕਥ ਕਥਾ ਰਸ, ਸਾਚੇ ਸਹਿਜ ਸਮਾਇਆ। ਕਰ ਕਿਰਪਾ ਜੋ ਆਪਣਾ ਕੀਨੋ, ਤਾਕੀ ਉਤਮ ਬਾਣੀ, ਸਾਧ ਸੰਗ ਨਾਨਕ ਨਿਸਤਰੀਐ, ਜੋ ਰਾਤੇ ਪ੍ਰਭ ਨਿਰਬਾਣੀ। ਸਾਰਗ ਮੁਹੱਲਾ ਪੰਜਵਾਂ। ਜਾਤੇ ਸਾਧੂ ਸਰਨ ਗਹੀ, ਸ਼ਾਂਤ ਸਹਿਜ ਮਨ ਭਇਓ ਪਰਗਾਸਾ, ਬਿਰਥਾ ਕਛ ਨਾ ਰਹੀ। ਜਾਕੇ ਜਾਤੇ ਸਾਧੂ ਸਰਨ ਗਹੀ, ਸ਼ਾਂਤ ਸਹਿਜ ਮਨ ਭਇਓ ਪਰਗਾਸਾ, ਬਿਰਥਾ ਕਛ ਨਾ ਰਹੀ ਰਹਾਓ। ਉਹ ਕਿਰਪਾਲ ਨਾਮ ਦਿਓ ਆਪਣਾ, ਬਿਨਤੀ ਇਹ ਕਹੀ, ਆਨ ਬਿਹਾਰ ਬਿਸਰੇ ਪ੍ਰਭ ਸਿਮਰਤ, ਪਾਇਓ ਲਾਭ ਸਹੀ। ਜਿਹ ਤੇ ਉਪਜਿਓ ਤਹੀ ਸਮਾਨੋ, ਸਾਈ ਬਖਤ ਅਹੀ, ਕਹੋ ਨਾਨਕ ਭਰਮ ਗੁਰ ਖੋਇਓ, ਜੋਤੀ ਜੋਤ ਸਮਹੀ। ਸਾਰਗ ਮੁਹੱਲਾ ਪੰਜਵਾਂ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਬਸਾਰ ਸਗਲੇ, ਭਲੋ ਨਾਮ ਸਵਾਓ ਰਹਾਓ। ਚਰਨ ਕਮਲ ਬਸਾਏ ਹਿਰਦੈ, ਏਕ ਸਿਓ ਲਿਵ ਲਾਓ, ਸਾਧ ਸੰਗਤ ਹੋਏ ਨਿਰਮਲ, ਬੋੜ ਜੋਨ ਨ ਆਓ। ਜੀ ਪ੍ਰਾਣ ਆਧਾਰ ਤੇਰਾ, ਤੂੰ ਨਥਾ ਵੈ ਥਾਓ, ਸਾਧ ਸਾਧ ਸਮਾਲ ਹਰ ਹਰ, ਨਾਨਕ ਸਾਧ ਬਰ ਜਾਓ। ਸਾਰਗ ਮੁਹੱਲਾ ਪੰਜਵਾਂ। ਬੇਕੁੰਠ ਗੋਬਿੰਦ ਚਰਨ ਨਿਤ ਧਿਆਓ, ਮੁਕਤ ਪਦਾਰਥ ਸਾਧੂ ਸੰਗਤ, ਅੰਮ੍ਰਿਤ ਹਰ ਕਾ ਨਾਓ ਰਹਾਓ। ਉਤਮ ਕਥਾ ਸੁਣੀ ਸੁਣੀ ਜੇ ਸਰਵਣੀ, ਮਇਆ ਕਰੋ ਭਗਵਾਨ, ਆਪਤ ਜਾ ਦੋ ਪਖ ਪੂਰਨ, ਪਾਈਏ ਸੁਖ ਬਿਸਰਾਮ। ਸੋਧ ਸੋਧ ਧਤ ਵਿਚਾਰਿਓ, ਭਗਤ ਸ੍ਰੇਸ਼ਟ ਪੂਰੀ, ਕਹੋ ਨਾਨਕ ਇਕ ਰਾਮ ਨਾਮ ਬਿਨ, ਅਵਰ ਸਗਲ ਬਿਦ ਊਰੀ। ਸਾਰਗ ਮੁਹੱਲਾ ਪੰਜਵਾਂ। ਸਾਚੇ ਸਤ ਗੁਰੂ ਦਾ ਤਾਰਾ, ਦਰਸ਼ਨ ਦੇਖ ਸਗਲ ਦੁੱਖ ਨਾਸੇ, ਚਰਨ ਕਮਲ ਬਲਹਾਰਾ ਰਹਾਓ। ਸਤ ਪਰਮੇਸ਼ਰ ਸਤ ਸਾਧ ਜਨ, ਨਿਹਚਲ ਹਰ ਕਾ ਨਾਓ, ਭਗਤ ਭਾਵਨੀ ਪਾਰ ਬ੍ਰਹਮ ਕੀ, ਅਬਨਾਸੀ ਗੁਣ ਗਾਓ। ਅਗਮ ਅਗੋਚਰ ਮਿਤ ਨਹੀਂ ਪਾਈਐ, ਸਗਲ ਕਟਾਂ ਆਧਾਰ, ਨਾਨਕ ਵਾਹੋ ਆਹੋ ਕਹੋ ਤਾ ਕਹੋ, ਜਾ ਕਾ ਅੰਤ ਨਾ ਪਾਰ। ਸਾਰਗ ਮੁਹੱਲਾ ਪੰਜਵਾਂ। ਗੁਰ ਕੇ ਚਰਨ ਬਸੇ ਮਨ ਮੇਰਾ, ਪੂਰ ਰਹਿਓ ਠਾਕ।

ਲਾਗੈ ਕੁਸਲ ਪਾਛੇ ਖਿਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰਾ ਗੁਣ ਗਪਾਲ ਹਰ ਰਾਇਆ ਬਿਸਰ ਨ ਜਾਈ ਨਿਮਖ ਹਿਰਦੇ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੈ ਏਕਾ ਲੈ ਪੂਰਨ ਪਰਮੇਸ਼ਰ ਭੋਨੀ ਨਾਨਕ ਤਾਕੈ ਬਿਸਰਨ ਜਾਈ ਨਿਮਖ ਹਿਰਦੇ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੈ ਏਕਾ ਲੈ ਪੂਰਨ ਪਰਮੇਸ਼ਰ ਭੋਨੀ ਨਾਨਕ ਤਾਕੈ ਸਾਰਗ ਮਹੱਲਾ ਪੰਜਵਾਂ ਜਾਕਾ ਜਾਕੈ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨਾ ਵਿਆਪੈ ਕੋਇ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾਂ ਤਿਸ ਸੋਏ ਉਦਮ ਕਰੋ ਦਰਸਨ ਪੇਖਣ ਕੋ ਕਰਮ ਪ੍ਰਾਪਤ ਹੋਏ ਗੁਰਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾਹੀ ਕੋਏ ਦਾਨ ਦੇ ਨਾਨਕੇ ਆਪਣੇ ਕੋ ਚਰਨ ਸੀਵਾਂ ਚਰਨ ਜੀਵਾਂ ਸੰਤ ਧੋਏ ਸਾਰਗ ਮਹੱਲਾ ਪੰਜਵਾਂ ਜੀਵਤ ਰਾਮ ਕੋ ਗੁਣ ਗਾਏ ਜੀਵਤ ਰਾਮ ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠਲੇ ਬਿਸਰਨਾ ਕਬਹੀ ਜਾਏ ਰਹਾਓ ਮਨ ਤਨ ਧਾਨਾ ਸਭ ਤੁਮਰਾ ਸਵਾਮੀ ਅੰਨ ਦੂਜੀ ਜਾਏ ਜੋ ਤੂੰ ਰਾਖੇ ਤਿਵ ਹੀ ਰਹਿਣਾ ਤੁਮਰਾ ਪਹਿਨਾ ਖਾਏ ਸਾਧ ਸੰਗਤ ਕਹਿ ਬਲ ਬਲ ਜਾਈ ਬੋੜ ਨਾ ਜਨਮਾ ਤਹਾਏ ਨਾਨਕ ਦਾ ਤੇਰੀ ਸਰਨਾਈ ਜੋ ਭਾਵੈ ਤਿਵੇ ਚਲਾਏ ਸਾਰੰਗ ਮੁਹੱਲਾ ਪੰਜਵਾ ਮਨ ਰੇ ਨਾਮ ਕੋ ਸੁਖਸਾਰ ਆਨ ਕਾਂ ਬੇਕਾਰ ਮਾਇਆ ਸਗਲ ਦਿਸੇ ਛਾ ਰਹਾਓ ਗ੍ਰਹਿ ਅੰਧਕੂ ਪਤਤ ਪ੍ਰਾਣੀ ਨਰਕ ਕੋਰ ਗੁਬਾਰ ਅਨਕ ਜੋਨੀ ਭਰਮਤ ਹਾਰਿਓ ਭਰਮਤ ਬਾਰੰਬਾਰ ਪਤਤ ਪਾਵਨ ਭਗਤ ਬਛਲ ਦੀਨ ਕਿਰਪਾ ਤਹਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰਗ ਮੁਹੱਲਾ ਪੰਜਵਾ ਬਿਰਾਜਤ ਰਾਮ ਕੋ ਪ੍ਰਤਾਪ ਆਦ ਬਿਆਦ ਉਪਾਦ ਸਭ ਨਾਸੀ ਬਿਨਸੇ ਤੀਨੇ ਤਾਪ ਰਹਾਓ ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ ਚੁਕੇ ਸੋਗ ਸੰਤਾਪ ਗੁਣ ਗਾਵਤ ਅਚੋਤ ਅਬਨਾਸੀ ਮਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਖਾਪ ਭਗਤ ਵਛਲ ਪੈ ਕਾਟਨ ਹਾਰੇ ਨਾਨਕ ਮਾਈ ਬਾਪ ਸਾਰੰਗ ਮੁਹੱਲਾ ਪੰਜਵਾਂ ਆਤਰ ਨਾ ਬਿਨ ਸੰਸਾਰ ਤ੍ਰਿਪਤਨ ਹੋਵਤ ਕੁਕਰੀ ਆਸਾ ਇਤ ਲਾਗੋ ਵਿਖਿਆ ਛਾ ਰਹਾਓ ਪਾਏ ਟਿਗੋਰੀ ਆਪ ਭੁਲਾਇਓ ਜਨਮ ਤ ਬਾਰੋ ਬਾਰ ਹਰ ਕਾ ਸਿਮਰ ਨਿਮਖ ਨ ਸਿਮਰਿਓ

0: Anyway, si Bayo.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

Whoa.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Bye.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

Uruguay, Uruguay.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, Vah Guru, Vah Guru, Vah Guru, Vah Guru, Vah Guru, Vah Guru.

Why you do?

साहिब जीओ सतनाम श्री वाहे गुरु साहिब जी।

ਸੱਜਣ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾ ਹੋ ਅਮਿਉ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੇ ਸਭੈ ਬਲ ਸਦਾ ਸੁਖ ਮਨ ਬਸੈ ਦੁਖ ਸੰਸਾਰੈ ਖੋਵੈ ਗੁਰ ਨਉ ਨਦ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਹੇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਹੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਘਰ ਪੰਜਵਾਂ ਦੁੱਪ ਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਔਰ ਅਹੰ ਰੋਗ, ਏ ਤਨ ਤੇ ਸਗਲ ਦੂਰ ਕੀਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ, ਅੰਗ 716 ਤੇ ਉੱਪਰ ਵਿਰਾਜਮਾਨ ਹੈ ਜੀ, ਰਾਗ ਢੋਡੀ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰ ਇਹ ਨਮੇ, ਸ੍ਰੀ ਗੁਰਦੇਵ ਇਹ ਨਮੇ, ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਬਸੰਬਰ, ਏਕੈ ਨਾਮ ਜਪਤੇ ਆਗੰਤ, ਨੇਕੈ ਵੇਦ ਪ੍ਰਾਣ ਸਿਮਰਤ ਸੁਧਾਖਿਰ, ਕਿੰਨੇ ਰਾਮ ਨਾਮ ਏਕੈ ਆਖਿਰ ਕਿਨਕਾ, ਏਕ ਜਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ, ਕਾਂਖੀ ਏਕੈ ਦਰਸ ਦੁਆਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਸ਼ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਆ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਭਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਦਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁੱਖ ਸੁਭਾਵੈ, ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅੰਧਕ ਨੇਰੇ, ਪ੍ਰਭ ਕੋ ਸਿਮਰੇ ਬਸੇ ਅਨੇਰੇ,
संत कृपा ते अंदन जाग नानक सिमरन पूरे भाग प्रभु कै सिमरन कार्ज पूरे प्रभु कै सिमरन कबू न झूरे प्रभु कै सिमरन हर गुरु बानी प्रभु कै सिमरन सहज समानी प्रभु कै सिमरन निचल आसन प्रभु कै सिमरन कमल मगासन प्रभु कै सिमरन अनहद चुनकार सुख प्रभु सिमरन का अंत ना पार सिमरे से जन जिनको प्रमया नानक तिन जन सरणी पया हर सिमरन कर भगत प्रटाए हर सिमरन लग भेद उपाय हर सिमरन पै सिद जति दाते हर सिमरन नी चौकुंड जाते हर सिमरन धारी सब धरना सिमर सिमर हर कारण करना हर सिमरन कियो सगल कारा हर सिमरन में आप निरंकारा कर कृपा जिस आप बुझाया नानक गुरमुख हर सिमरन तिन पाया श्लोक दीन दर दुख भंजना घट घट नाथ नाथ सन तुम्हारी आयो नानक कै प्रभ सात अष्टपदी जय मात पिता सुत मीत न भाई मनोहा नाम तेरे संग सहाय जय मां भ्यान दूत जम दलै ता केवल नाम संग तेरे चलै जय मुश्किल होवे अत भारी हर को नाम खिन माए उधारी अनक पुन चन करत नहीं तरे हर को नाम कोट पाप पर हरे गुरमुख नाम जपो मन मेरे नानक पावो सुख नेरे सगल सिष्ट को राजा दुखिया हर का नाम जप तुहे सुखिया लाख करोरी बंधन परे हर का नाम जपत निस्तरे अनक माया रंग तिख नाम बुझावे हर का नाम जपत गावे जे मार गे जात केला तै हर का नाम संगोत तै हर नाम संगोत सुहेला ऐसा नाम मन सदा ध्याई है नानक गुरमुख परम गत पाई छूट नहीं कोट लख बाही नाम जब तय पार पराही अनक बिघन जय आए संघारे हर का नाम तत्काल उधार अनक जोन जन्मे मर जाम नाम जबत पावे विश्राम हो मैला मल कबू न धोवे हर का नाम कोट पाप खोवे ऐसा नाम जपो मन रंग नानक पाइए साध कै संग जे मार के गन जाए न कोसा हर का नाम मां संतोसा जय पेंडे महा अंध गुबारा हर का नाम संग विजयारा जहां पंथ तेरा को नाम सियानू हर का नाम ते नाल पछानू जय महा भ्यान तब्द बहु काम दै हर के नाम की तमे उपर शाम जहां त्रिखा मन तुज करखे तै नानक हर हर अमृत बरखे भक्त जना की बर्तन नाम संत जना कै मन विश्राम हर का नाम दास की ओट हर कै नाम उदरे जन कोट हर जस करत संत दिन रात हर हर औखत साध कमात हर जन कै हर नाम निधान पार ब्रह्म जन कीनो दान मंतन रंग रते रंगे के नानक जन कै बिरत विवेके हर का नाम जन को मुक्त जुगत हर कै नाम जन को तृप्त भुगत हर का नाम जन का रूप रंग हर नाम जपत कब परे न भंग हर का नाम जन की वडियाई हर कै नाम जन शोभा पाई हर का नाम जन को भोग जोग हर नाम जपत किस नायम जोग जन रता हर नाम की सेवा नानक पूजे हर हर देवा हर हर जन के माल खजीना हर तन जन को अप्रभ दीना हर हर जन कै उठस्तानी हर प्रताप जन अवर न जानी ओत पोत जन हर रसराते सुन समाध नाम रसमाते आठ पैर जन हर हर जपे हर का भक्त प्रगट ने छपे हर के भगत मुक्त भो करे नानक जन संकेते तरे पार जाते हर को नाम काम तेन हर हर गुण गाम सबदे उत्तम हर की कथा नाम सुन दर दुखलता नाक महिमा संत रत बसे संत प्रताप दुर्त सब नसे संत का संग बड़ पागी पाईए संत की सेवा नाम तिहाई है नाम तुल कछ अवर न होए नानक गुरमुख नाम पावे जन कोए
ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜਿਸ ਨਾਹੀ ਹਰਿ ਹਰੇ ਨਾਨਕ ਨਾਮ ਮੋਲ ਆਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਮਾਂ ਸਿਰ ਥੀਵੇ ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸਵ ਹੈਵਰ ਭੂਮ ਦਾਨ ਨਿਉਲੀ ਕਰਮ ਕਰੇ ਔਰ ਸੰਜਮ ਯਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰ ਦੇ ਛੁੱਟੇ ਗਰਭ ਗੁਮਾਨ ਨਮੰਤੇ ਉੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਕਬੂਨ ਵਿਖਿਆ ਡਰੇ ਜਲ ਧੋਵੇ ਬਹੁ ਦੇਹ ਅਨੀਤ ਸੁੱਧ ਕਾਵੇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਮ ਉਦਰੇ ਪਤਿਤ ਬਹੁ ਮੂੰਚ ਬਹੁ ਸਿਆਣ ਜਮਕਾ ਪਉ ਵਿਆਪੇ ਅਨਕ ਜਤਨ ਕਰ ਤਿਸ ਨਾ ਥਰਾਪੇ ਭੇਖ ਅਨੇਕ ਅਗਨੇ ਬੁਝੇ ਕੋਟ ਪਾਵ ਦਰਗੈ ਨਿ ਸਿਜੈ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂ ਸਗਲੀ ਜਮਡਾਨੇ ਗੋਬਿੰਦ ਭਜਨ ਬਿੰਤਲ ਨੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸਵਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਿਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਿਨਾ ਕੀ ਸੜਨੀ ਪਰੇ ਜਿਸ ਜਨ ਕੋ ਪ੍ਰਦਰਸ ਪਿਆ ਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਾਇਆ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘੱਟ ਘੱਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ

ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਦਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮੇ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੁੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ।

ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆ ਤਿਸ ਚੀਤ ਰੱਖ, ਨਾਨਕ ਨਿਵੀ ਨਾਲ ਅਸਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜੰਤੂ ਸਾਧ ਸਵਾਰ ਸਿਗਾਰਿਆ, ਗਰਭ ਗਰਮੈ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਤ ਬਿਰਧ ਪਿਆਉ, ਉਪਰ ਸਾਖ ਸੈਨ ਮੁਖ ਪਿਆਉ, ਬੈਠ ਕੋ ਦੈਨ ਏ ਨਿਰਗੁਣ ਗੁਣ ਕਛੂ ਨ ਬੂਝੇ, ਬਖਸ਼ ਲਿਓ ਤਉ ਨਾਨਕ ਸੀ ਜੈ, ਜੇ ਪ੍ਰਸਾਦ ਤਾਰੂ ਪਰ ਸੁਖ ਵਸੈ, ਸੁਤ ਭਰਾਤ ਮੀਤ ਬਨਤਾ ਸੰਘ ਹਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਏ ਪਵਨ ਪਾਉ ਕਮੁਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਧ ਵਸਾ, ਦੀਨੇ ਅਸਤ ਭਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੁੜਨ ਦਿਵਿਆਪੈ, ਨਾਨਕ ਕਾਢ ਲਿਓ ਪ੍ਰਵਿਆਪੈ, ਆਦ ਅੰਤ ਜੋ ਰਾਖਣ ਹਾਰ, ਤਸਿਓ ਪ੍ਰੀਤ ਨਾ ਕਰੇ ਗਵਾਰ, ਜਾ ਕੀ ਸੇਵਾ ਨੌਣਿਤ ਪਾਵੇ, ਤਾਂ ਸਿਓ ਮੂੜਾ ਮਨ ਨਹੀਂ ਲਾਵੇ, ਜੋ ਠਾਕਰ ਸਦ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾ ਕੀ ਟੈਲ ਪਾਵੇ ਦਰਗੇ ਮਾਨ, ਤਿਸੇ ਵਿਸਾਰੇ ਮੁਗਦ ਜਾਨ, ਸਦਾ ਸਦਾ ਓ ਭੁੱਲਣ ਹਾਰ, ਨਾਨਕ ਰਾਖਣ ਹਾਰ ਪਾਰ, ਰਤਨ ਧਿਆ ਕੌਡੀ ਸੰਗ ਰਚੇ, ਸਾਧ ਛੋੜ ਝੂਠ ਸੰਗ ਮਚੇ, ਜੋ ਛੜਨਾ ਸੋ ਅਸਤਰ ਕਰਮਾਨੇ, ਜੋ ਹੋਵਨ ਸੋ ਦੂਰ ਪਰਾਨੇ, ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ।

ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇ ਕੇ ਅੰਤਰ ਮਲ ਮਾਇਆ ਸ਼ਬਦ ਸੁਣਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਹਾਨ ਅੰਤਰ ਅਗਨ ਬਾਹਰ ਤਨ ਸੁਹਾਗਲ ਪਾਤਰ ਕੈਸੇ ਤਰੇ ਤਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਣੇ ਅੰਧਾ ਕੈਸੇ ਮਾਰਗ ਪਾਵੇ ਕਰ ਗੈ ਲਿਓ ਨਿਭਾਵੈ ਕਹਾਂ ਬਜਾਰਤ ਬੂਝੇ ਡੋਰਾ ਨਿਸ ਕਹੀਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੋਂਗ ਜਤਨ ਕਰੇ ਤੋ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੋ ਆਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੋ ਆਵਿਨ ਚੀਤ ਜੋ ਬਹਿਰਾਈ ਤਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਓ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਉਹ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇ ਨਾਰ ਪਰ ਛੁਣ ਕਹਿ ਲਾਗੇ ਆਨ ਸੁਆਏ

ਉਲਾਸ ਆਪਣੀ ਪ੍ਰਤੀ ਆਪ ਹੀ ਖੋਵੇ ਮੋਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਮਸਤ ਸਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਬੰਧ ਮਾਇਆ ਕੇ ਹੇਤ ਸਰਪਰ ਹੋਵਤ ਜਾਨਣ ਹੇਤ ਬਿਰਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲਣ ਹਾਰਨ ਲਪਟ ਰਿਹਾ ਤੈ ਅੰਧ ਅੰਧਾਰ ਮਟਾਓ ਸਿਉ ਜੋ ਲਾਵੇ ਨੇ ਤਾ ਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਧਨ ਕੁਟਮ ਸਵਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸੇ ਅਸਵ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਗਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੋ ਉਪਰ ਕਰਤ ਗੁਮਾਨ ਆਸਤਿਰ ਭਗਤ ਸਾਧ ਕੀ ਸ਼ਰਨ ਨਾਨਕ ਜਬ ਜਬ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇ ਮਿਥਿਆ ਹਸਤ ਪਰ ਦਰ ਕੋ ਹਿਰੇ ਮਿਥਿਆ ਨੇਤਰ ਵੇਖਤ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਵਾਸ ਲੇਤ ਵਿਕਾਰਾ

ਸਾਧ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਭਾਵ ਪਲਾਇਨ, ਸਾਧ ਸੰਗੇ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਮ ਨਾਨ, ਸਾਧਕ ਸੰਗ ਸਬਲ ਜਨਮ, ਸਾਧਕ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟ ਹੋਤ ਨਿਆਲ, ਸਾਧਕ ਸੰਗ ਕਲੂਖਤ ਹਰੇ, ਸਾਧਕ ਸੰਗ ਨਰਕ ਪਰ ਹਰੇ, ਸਾਧਕ ਸੰਗ ਇਆਵਾਂ ਸੁਹੇਲਾ, ਸਾਧ ਸੰਗ ਮਿਸ਼ਰ ਤਰ ਮੇਲਾ, ਜੋ ਇੱਛੇ ਸੋਈ ਬਲ ਭਾਵੇ, ਸਾਧਕ ਸੰਗ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਰਿਤ ਵਸੇ, ਨਾਨਕ ਉਦਰੇ ਸਾਧ ਸੁਣ ਰਸੇ, ਸਾਧਕ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਮੰਤੇ ਵਿਸਰੇ, ਸਾਧ ਸੰਗ ਸਰਪਰ ਨਿਸਤਰੇ, ਸਾਧਕ ਸੰਗ ਲਗੇ ਪ੍ਰਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭੈ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਸਨੇ ਤਿੱਤਾ ਵਖਿਆਨੇ, ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧਕ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧਕ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਭੇਖੇ ਕਿਸ ਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਰੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਹਲੇ, ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰ ਕੋ ਸੋਗ, ਬ੍ਰਹਮ ਗਿਆਨੀ ਕੈ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜੇ ਜਿਉ ਮਸਦਾ ਕਉ ਖੋਦੇ ਕਉ ਚੰਦਨ ਲੇ, ਬ੍ਰਹਮ ਗਿਆਨੀ ਕਾ ਏ ਗੁਨਾਉ ਨਾਨਕ ਜਿਉ ਭਾਵ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਲਾਗੇ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾ ਜੈਸੇ ਧਰੇ ਉਪਰੇ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਇ ਮਾਨ, ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪੇ ਨਾਨਕ ਜਿਨ ਪ੍ਰਵਿਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭੇ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਮਨਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰੋ ਮਹਾ, ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਦਾ,

ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਤਿ ਜਾਗਤ ਬ੍ਰਹਮ ਗਿਆਨੀ ਅਮਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆ ਬ੍ਰਹਮ ਗਿਆਨੀ ਕਾ ਪਟ ਪ੍ਰਤਾ ਬ੍ਰਹਮ ਗਿਆਨੀ ਕਾ ਦਸ ਪਟ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਵੱਲ ਵਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਹਿ ਸਕਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੇ ਨਾ ਜਾਏ ਦਾਖਿਰ ਬ੍ਰਹਮ ਗਿਆਨੀ ਸਰਵ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਮਖਾਨੇ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਭਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ ਬ੍ਰਹਮ ਗਿਆਨੀ

ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸ਼ਲੋਕ ਹੁਰਦਾਰੇ ਜੋ ਅੰਤਰ ਨਾਮ ਸਰਮ ਮੈਂ ਭੇਖੇ ਭਗਵਾਨ ਨਿਮਕ ਨਿਮ ਠਾਕੁਰ ਨਮਸਕਾਰੇ ਨਾਨਕੋ ਅਪਰਸ ਸਗਲ ਨਿਸਤਾਰੇ ਅਸਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨੰਜਨ ਦਸ ਪ੍ਰਤਿਰਿਆ ਰੂਪ ਨ ਭੇਖੈ ਨੇਤਰ ਸਾਧਗੀ ਡੈਲ ਸੰਤ ਸੰਗੇਤ ਕਰਨ ਨਾ ਸੁਨੇ ਕਾਊ ਕੀ ਨਿੰਦਾ ਸਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨਵੰਤੇ ਡਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮੰਦੇ

ਵੈਸਨੋ ਸੋਜਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਸ਼ੇ ਕੇਵਲ ਪਦ ਕੀਰਤਨ ਸੰਗਰਾਚੇ ਮੰਤਨ ਅੰਤਰ ਸਿਮਰਨ ਗੋਪਾਲ ਸਭੀ ਉੱਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਸਾਧ ਸੰਗ ਪਾਪਾ ਮਲਕ ਹੋਵੇ ਤਿਸ ਭਗਵਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਤਨੀਤ ਮੰਤਨ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਧੇ ਰਾਮ ਨਾਮ ਸਾਰ ਅਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖਮ ਮੈਂ ਜਾਣੇ ਅਸਥੂਲ ਚੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਵ ਕੋ ਗਿਆਨ ਚੋ ਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਬਾਤ ਰੁਕੋ ਤਾਰੇ ਸਰਵ ਰੋਗ ਕਾ ਉਖਸ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕਹਿ ਮਨ ਪਾਰਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ਼ਨਦਰੀ ਆਇਆ ਦਾਸ ਦਸੰਤਨ ਭਾਜ ਤਿਨ ਪਾਇਆ ਸਦਾ ਨਿਕ ਨਿਕ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਰਲ ਸੰਗ ਆਤਮ ਉਦਾਸ ਐਸੀ ਜੁਗਤ ਰਾਨ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮੀ ਤਾਵੇ ਜੀਵਨ ਮੁਖ ਸੋ ਕਹਾਵੇ ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਤਨੈ ਵਿਯੋਗ ਤੈਸਾ ਸਵਰਨ ਤੈਸੀ ਅਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾ ਐਸਾ ਏ ਜੁਗਤ ਨਾਨਕੋ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਤ ਘਰ ਰਾਖੇ ਤੈਸਾ ਤਿੰਨਾ ਆਪੇ ਕਰਨ ਕਰਾਵਣ ਜੋਗ ਪ੍ਰਭ ਪਾਵੇ ਸੋਈ ਪੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨ ਜਾਏ ਪਾਰ ਬ੍ਰਹਮ ਕੈ ਰੰਗ ਜੈਸੀ ਮਤਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਆਲ ਸ਼ਲੋਕ ਉਸਤਤ ਕਰੇ ਅਨੇਕ ਜਨ ਅੰਤਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਬੇਗਾਤਮ ਨਿਕੋਰ ਕਈ ਕੋਟ ਪਰਦਾ ਰੁਕ ਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਫਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਤਰ ਬਿਰਸ ਨੇ ਵਜਾਏ ਕਈ ਕੋਟ ਪੌਣ ਪਾਣੀ ਬੇ ਸੰਤਰ ਕਈ ਕੋਟ ਦੇ ਸੁਮੰਡਲ ਕਈ ਕੋਟ ਸਸਿਅਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਰ ਛਤਰ ਸਰਲ ਸਮਗਰੀ ਆਪਣੇ ਸੂਤ ਤਾਰੇ ਨਾਨਕ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਾਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇ ਸਵਰਨ ਥੀਵੇ ਕਈ ਕੋਟ ਜਾਕੇ ਨਿਮਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇੜੇ ਸਭੋਂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਨ ਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੇ ਕਈ ਕੋਟ ਬੈਠਦੀ ਕਾਏ ਕਈ ਕੋਟ ਕਾਲੇ ਤੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚੰਦ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹੱਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤੇ ਨੂੰ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਤੇ ਆਤਮ ਮੈਂ ਪਾਰ ਬ੍ਰਹਮਲਾਂਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਘੁੰਮ ਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
ਬ੍ਰਹਮੰਡ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਤਾਰ ਕਈ ਬਾਰ ਪਸਰੇ ਉਪਾਸਾ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕੀਨੇ ਵੋ ਭਾਤ ਪ੍ਰਭਤੇ ਹੋਏ ਪ੍ਰਮਾ ਸਮਾਤ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨ ਪ੍ਰਭ ਸੋਏ ਕਈ ਕੋਟ ਪਾਪ ਰਮਕੇ ਦਾਸ ਤਨ ਹੋਵਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੇ ਤੇ ਸਦਾ ਨਿਹਾਰੇ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਨ ਪਏ ਸਤ ਸਤਿ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਵੇਕ ਹੈ ਦੂਸਰ ਨਾਏ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਤਲ ਮਈਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਜੋ ਤਿਸ ਪਾਵੇ ਸੋਈ ਹੋ ਕਿਨਮੇ ਤਾਬੂਤ ਆਪਣਾਰਾ ਤਨੇ ਕਿਛ ਪਾਰਾ ਵਾਰਾ ਹੁਕਮੇ ਧਾਰ ਧਰਾਵੇ ਹੁਕਮੇ ਉੱਚੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵੇ ਮਨੁ ਗਦ ਪਾਵੇ ਪ੍ਰਭਾਵੇ ਤਾਂ ਪਾਤ ਤਰਾਵੇ ਪ੍ਰਭ ਪਾਵੇ ਬਿਨ ਸਾਸ ਦੇ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਪਾਖੇ ਪ੍ਰਭ ਪਾਵੇ ਤਾਂ ਪਤੇ ਉਧਾਰ ਹੈ ਆਪ ਕਰੇ ਆਪਨ ਵਿਚਾਰ ਹੈ ਦੁਆਸਰਿਆਂ ਕਾ ਆਪ ਸੁਆਮੀ ਖੇਲੇ ਵਿਕਸੈ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਪਣਾ ਆਵੇ ਮਾ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋਤਿਸ਼ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਚਲੇ ਜੋਤਿਸ਼ ਭਾਵੇ ਸੋਈ ਕਰੇ ਅਣਜਾਨ ਵਿਕਿਆ ਮੇਰੇ ਚੇ ਜੇ ਜਾਣਦੇ ਆਪ ਨਾ ਬਚੇ ਭਰਮੇ ਪੂਲਾ ਦੇ ਦਿਸ ਧਾਵੇ ਨਿਮ ਘੁਮਾਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਭਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ਼ ਕਸੂ ਨਾ ਆਵੇ ਤਿਸ ਤਤਕਾਲ ਲੈ ਦਿਸ ਪ੍ਰਟਾਵੇ ਜਾ ਕੋ ਆਪਣੀ ਕਰੇ ਵਿਕਸੀਸ ਤਾ ਕਾ ਲੇਖਾ ਨਾ ਗਣੇ ਜਗਦੀ ਜੀਓ ਪਿੰਡ ਸਭ ਤਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵੰਡਾਏ ਇਸ ਕਾ ਬਲ ਨਾਏ ਸਾਤ ਕਰਨ ਕਰਾਵਨ ਸਭ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿ ਭਾਵੇ ਸੋਈ ਪੰਥੀਓ ਕਬੂ ਉੱਚ ਨੀਚ ਮੇ ਮਸੇ ਕਬੂ ਸੋ ਗਰ ਕਰੰਗ ਹਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ

ਮਨ ਆਪਣੇ ਮਾਏ। ਨਾਨਕ ਕਿਵ ਕਹਿਣ ਜਾਏ, ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਵਖਿਆ ਨੀ, ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਕਰਕਾ ਸੁਣੀ ਸਰਮ ਵਖਿਆਣੀ, ਪੁੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ, ਸੰਤ ਸੰਤ ਜੋ ਜਨ ਭਰੇ ਸੋ ਜਨ ਉਤਰਨ ਹਾਰ, ਸੰਤ ਕਨਿੰਦਾ ਨਾਨਕਾ ਮੋਹਨ ਮੋਹਰ ਅਵਤਾਰ ਅਸ਼ਟਪਦੀ, ਸੰਤ ਕੇ ਦੁਖਨ ਆਰਜਾ ਘਟੇ, ਸੰਤ ਕੇ ਦੁਖਨ ਜਮਤੇ ਨੀ ਛੁੱਟੇ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਮਤ ਹੋਏ ਮਲਹੀਨ, ਸੰਤ ਕੇ ਦੁਖਨ ਸੋਭਾ ਤੇ ਹੀਨ, ਸੰਤ ਕੇ ਅਤੇ ਗੁਰਖਿਆ ਕੋਏ, ਸੰਤ ਕੇ ਦੁਖਨ ਥਾਨ ਫਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ, ਸੰਤ ਸੰਗ ਨਿੰਦਕ ਵੀ ਤਰੇ, ਸੰਤ ਕੇ ਦੁਖਨ ਤੇ ਮੁਖ ਭਵੇ, ਸੰਤਨਗੇ ਦੁਖਨ ਕਾਗ ਜਿਨ ਲਵੇ, ਸੰਤਨ ਕੇ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ, ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ, ਸੰਤ ਕੇ ਦੁਖਨ ਸਭ ਕੋ ਚਲੇ, ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨਿਚਾਏ, ਸੰਤ ਲੋਕੀ ਕਾ ਤਾ ਕੋ ਨਾਏ, ਨਾਨਕ ਸੰਤ ਪਾਵੇ ਤਾਂ ਵਿਗਤ ਪਾਏ, ਸੰਤ ਕਾ ਨਿੰਦ ਕਮਾ ਤਿਆਏ, ਸੰਤ ਕਾ ਨਿੰਦਕ ਖੰਟੇ ਕਨ ਪਾਏ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤਹੀਨ, ਸੰਤ ਕਾ ਨਿੰਦਕ ਦੁਖਿਆਰਧੀਨ, ਸੰਤ ਕੇ ਨਿੰਦਕ ਹੋ ਸਰਵ ਰੋਗ, ਸੰਤ ਕੇ ਨਿੰਦਕ ਹੋ ਸਦਾ ਯੋਗ, ਸੰਤ ਕੇ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਭਵੇ ਤੇ ਸੰਤ ਕਾ ਦੁਖੀ ਕਿਸੇ ਕਾ ਨੀ ਮਿਤ, ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਤਿਆਗੇ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੇ, ਸੰਤ ਕੀ ਦੁਖ ਨ ਸੁਖਤੇ ਡਰੇ, ਸੰਤ ਕੇ ਦੁਖੀ ਕੋ ਨਾਹੀ ਢਾਓ, ਨਾਨਕ ਸੰਤ ਪਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਬੀਜ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ, ਸੰਤ ਕੇ ਦੁਖੀ ਕੋ ਧਿਆਨ ਭਰਮਾਈਏ, ਸੰਤ ਕਾ ਦੁਖੀ ਅਵਜਲ ਪਾਈਏ, ਸੰਤ ਕਾ ਦੁਖੀ ਅੰਦਰ ਦੇ ਥੋਥਾ ਜਨ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਸ਼ਨਾਏ, ਆਪਨ ਬੀਜ ਆਪੇ ਗਾਏ, ਸੰਤ ਕੇ ਦੁਖੀ ਕੋ ਆਪਣ ਰਾਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਭਾਰ, ਸੰਤ ਕਾ ਦੁਖੀ ਓਮਿਲ ਲਾਏ, ਜੋ ਜਲ ਵੀ ਹੂਨ ਮਛਲੀ ਤਰਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉਂ ਭਾਵ ਕੀ ਧਨ ਨਹੀਂ ਤਰਾਪੇ, ਸੰਤ ਕਾ ਦੁਖੀ ਛੁਟੇ ਕੇਲਾ, ਜਿਉਂ ਬੁਹਾੜ ਤਿਲਕੇ ਤਮਾਏ ਦੁਵੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਤਮਿਥਿਆ ਕੈਦ, ਕਿਰਨਿੰਦ ਕਾ ਧੁਰੀ ਪਿਆ, ਨਾਨਕ ਜੋ ਤਿਸ ਭਾਵੇ ਸੋ ਇੱਥੇ ਆ, ਸੰਤ ਕਾ ਦੁਖੀ ਬਿੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜਨ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਆਸਾ, ਸੰਤ ਕੇ ਦੁਖ ਨ ਦਿਸ਼ੇ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕਿਰਤਨ ਮਿੱਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਾਭ ਕਟ ਦਿਸਕੇ ਹੋ ਕੰਨੇ ਆਰ, ਸਦਾ ਸਦਾ ਦਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤੇ ਦਿਆ ਹੋ ਸਾਸ ਗਰਾਜ, ਸਭ ਕੀ ਵਰਤੇ ਦਿਸਕਾ ਕੀਆ, ਜੈਸਾ ਕਰੇ ਤੈਸਾ ਕੋ ਤੀਆ, ਆਪਣਾ ਖੇਲ ਆਪ ਕਰਨੇ ਆਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਵਡਭਾਗੀ ਨਾਨਕ ਜਨ ਸੇ ਸ਼ਲੋਕ, ਤਿਸਿਆਨ ਸੁਰਜਨੋ ਸਿਮਰੋ ਹਰਾ ਰਾਏ, ਕਾ ਸਨਮਨ ਕੋ ਨਾਨਕ ਦੂ ਭਰਮ ਪੋ ਜਾਏ, ਅਸ਼ਪਦੀ ਮਾਨੁ ਕੀ ਟੇਕ ਮ੍ਰਿਤੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕੇ ਦੀਏ ਰਹਿ ਅਗਾਏ, ਬਹੁ ਨ ਤਿਸਨਾ ਲਾਗੇ ਆਏ, ਮਾਰੇ ਰਾਖੇ ਇੱਕੋ ਆਪ, ਮਾਨੁ ਕੇ ਕਿਸਨਾ ਹਾਥ, ਤਿਸਕਾ ਹੁਕਮ ਭੂਤ ਸੁਖ ਹੋਏ, ਤਿਸਕਾ ਨਾਮ ਰਖੰਡ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਲਾਗੇ ਹੋਏ, ਉਸਤਤ ਮਨ ਮੈਂ ਕਰਨ ਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਾ ਸੁਹੇਲਾ ਕਰ ਲੈ ਜੀਓ, ਨੈਨੋ ਪੇਕ ਠਾਕਰ ਕਾ ਰੰਗ, ਸਾ ਸੰਗ ਬਿਨਸੇ ਸਤਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੇ ਭਾਵ ਜਪੀਐ ਅਰਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ, ਵਡਪਾ ਗੀਤੇ ਜਨ ਜਗ ਮਾਏ, ਸਦਾ ਸਦਾ ਹਰ ਕੇ ਗੁੰਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇਤਨ ਮੰਤ ਕਨੀ ਸੰਸਾਰ, ਮੰਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਬਿਛਾਨੇ, ਤੁਤਕੀਓ ਸੋਝੀ ਜਾਣੇ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤੇਰੇ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਜੇ, ਤਿਸਕੀ ਜਾਨੋ ਤਿਸਨਾ ਮੁਜੇ, ਸਾਧ ਸੰਗ ਹਰ ਹਰ ਜਿਸ ਕਹਿ, ਸਰਵ ਰੋਗ ਤੇ ਅਰਜਨ ਰਹਿ, ਤੇ ਅੰਦਨ ਕੀਰਤਨ ਕੇਵਲ ਵਖਿਆਨ, ਗ੍ਰਿਸਤ ਮੈਂ ਸੋਈ ਨਿਰਵਾਣ, ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਏ ਜਮ ਕੀ ਫਾਸਾ, ਬਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁਖ,
ਜਿਸ ਕੋ ਹਰ ਪਰਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਟੇ ਡਰੇ, ਜੈਸਾ ਸਤ ਐਸਾ ਦਿਸ਼ਟਾਇਆ ਆਪਣੇ ਕਾਰਜ ਮੇ ਆਪ ਸਮਾਇਆ। ਸੋਦਤ ਸੋਦਤ ਸੋਦਤ ਸੀ ਜੀਆ ਗੁਰਪ੍ਰਸਾਦ ਦਾ ਸਮੁਖ ਜਿਆ, ਜਬ ਦੇਖੋ ਤਾਂ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨਾ ਹੈ ਕਿਸ ਜਨਮੇ ਨਾ ਹੈ ਕਿਸ ਮਰੇ, ਆਪਨ ਚਲਦੇ ਆਪ ਹੀ ਕਰੇ, ਆਪਨ ਜਾਵਨ ਦ੍ਰਿਸ਼ਟਾਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ, ਆਪ ਸਗਲ ਮੈਂ ਆਪਨ ਜੁਗਤ ਰਜ ਥਾਪੇ ਥਾਵੇ, ਅਵਨਾਸੀ ਨਾ ਹੀ ਕਿਸ ਖੰਡ ਧਾਨ ਧਾਰਿਓ, ਬ੍ਰਹਮੰਡ ਲੱਖ ਭੇਵ ਪੁਰ ਪ੍ਰਤਾਪ, ਆਪ ਜਪਾਇਤ ਨਾਨਕ ਜਾਪ, ਜਿਨ ਪ੍ਰਜਾਤਾ ਸੋ ਸੋਭਾ।

ਉਨਕੀ ਸੇਵਾ ਸੋਈ ਲਾਗੇ ਇਸ ਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਦਿਨ ਪੁਰ ਕੋ ਉਤਮ ਕਰ ਮਾਨ ਜੋ ਕਿਸ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਵਾਏ ਹੋਵੇ ਸੋ ਹੋਏ ਕਣੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਠਗਾਨਾ ਜੈਸਾ ਸਤ ਹੈ ਸਤਿ ਸ਼ਟਾਨਾ ਜਿਤੇ ਬੁਜੇ ਤਿਸ ਮਾਏ ਸਮਾਏ ਸੁਖ ਨਿਧਾਨ ਉਨੂੰ ਮਨਾਏ।

ਟੂਟੀ ਗੰਢ ਨਿਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਤ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਏ ਰੇ ਮਨ ਮੇਰੇ ਸਦਾਰ ਜਾਵੇ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਵਿਨ ਨਾਈ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪ ਬੰਦ ਹੋਏ ਨਾਈ ਮੋਏ ਪ੍ਰਭ ਕੀ ਜੋਤ ਸਰਵ ਕਰ ਸੋਏ ਤਨਵੰਤਾ ਹੋਏ ਕਿਆ ਕੋ ਗਰਬੇ ਜਾਂ ਸਭ ਕੁਛ ਦਿਸਕਾ ਦੀਆ ਦਰਬੇ ਆਸੂ ਰਾਜੇ ਕੋ

ਸੁਜਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾੜਵਨ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਣ ਸਾ ਤੇਰੀ ਕੀ ਚੜਨੀ ਪਾਓ ਨਾਨਕ ਕੈ ਮਨ ਏ ਅਨਾਓ ਮਨਸਾ ਪੂਰਨ ਸੜਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਪਣ ਜਾਕਾ ਨੇਤਰ ਬੋਰ ਨਾ ਹਰਨ ਭਣ ਜਾਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂਪ ਮੰਗਲ ਸਨ ਜਾ ਕੇ ਸਭ ਥੋਕ ਸੁਣੀਆਂ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਬੀਸਰ ਕਿਸ ਮੈਂ ਭੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾਕੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਬੇਕਰੇ ਕਰੰਗ ਨਾਨਾ ਬਿਦਗੀ ਨੂੰ ਵਿਸਥਾਰ ਪ੍ਰਭ ਨਾਸੀ ਏਕੰਕਾਰ ਨਾਨਾ ਚਲਦ ਕਰੇ ਕਿਨਮਾਏ ਪੂਰੇ ਉਪੂਨ ਸਭ ਡਾਏ ਨਾਨਾ ਬਿਦਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਾਬ ਕਰ ਦਿਸਕੇ ਸਭ ਦਿਸਕੇ ਢਾਓ ਜਬ ਜਬ ਜੀਵੇ ਨਾਨ ਕਰ ਨਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ

ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾ ਇਸ ਬਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ ਸਤ ਨਾਮ ਪ੍ਰਗਾ ਸੁਖਦਾਏ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧ ਉਪਦੇ ਸਤ ਅੰਜਾ ਕੇ ਹਿਰਦੇ ਪ੍ਰਵੇ ਸਤ ਨਿਰਧ ਬੂਝੇ ਜੇ ਕੋਏ ਨਾਮ ਜਦ ਦਾਕੀਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਹਤ ਗਤ ਸੁਕਣੇ ਹਾਰ ਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮੈ ਬਿਸਮਾ ਜਿਨ ਬੂਝਾ ਤਜਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਿਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਹਦਾ ਦੇ ਤੂੰ ਕੱਟ ਨਾ ਹਰ ਜਾ ਕੇ ਸੰਤਰੇ ਸੰਸਾਰ ਜਨਕਾ ਸੇਵ ਸੋਵਣ ਭਾਗੀ ਜਨਕੇ ਸੰਗ

ਆਸ਼ਪਤੀ ਚਰਨ ਸਤ ਸਤਪਰਸਨ ਹਾਰ, ਪੂਜਾ ਸਤ ਸਤ ਸੇਵਨਹਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸਭ ਸਤ ਸਤ ਪ੍ਰਭ ਭਗਤਾ ਸੁਰਤ, ਸਤ ਸਤ ਜਬ ਸੁਨਤਾ ਪੂਜਨ ਹਾਰ, ਕੋ ਸਤ ਸਭ ਹੋਏ ਨਾਨ, ਸਤ ਸੰਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪਲਟਾਇਆ, ਭੈ ਤੇ ਨਿਰਭਉ ਹੋਏ ਵਸਾਨਾ, ਜਿਸ ਦੇ ਪੂਜਾ ਤਿਸ ਮਾਏ ਸਮਾਨਾ, ਬਸਤ ਮਾਏ ਲੇ ਬਸਤ ਕਢਾਏ, ਤਾਕੋ ਪਿੰਡ ਨਾ ਕਹਿਣਾ ਜਾਏ, ਬੂਝੇ ਬੂਝਣ ਆਰ ਵਿਵੇਕ,

ਸਾਗਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਸ ਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਹ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਤ ਰਾਖੇ ਗੁਰਪੰਥਾ ਕੀ ਗਤਮਿਤ ਕੋਏ ਨ ਰਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਵਡਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸ ਕਾ ਸਾਸਨ ਕਾਟ ਤੇ ਆਪ ਤਾਕੋ ਰਾਖ ਦੇ ਕਰ ਹਾਥ ਮਾਨ ਜਤਨ ਕਰਤਬ ਭਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰੱਖੇ ਅਪਨ ਕੋਏ ਸਭ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀਐਮ ਤੇ ਮੰਤੰਦਰ ਪੀਐ ਨਾਮ ਰਤਨ ਜਿਨ ਗੁਰੂ ਗਵਾਇਆ ਤਿਸਕੇ ਸ਼ਵ ਨਾਇ ਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਾਰ ਨਾਮ ਕਾ ਸੰਗ

ਪ੍ਰਭ ਆਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸੋ ਰਹਿ ਹੈ ਸਮਾ ਜੋ ਆਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਗਾਨੋ ਤਿਸਕਾ ਕਹਿ ਇੱਕ ਨਾ ਜਾਣੋ।

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਸਗ ਉਤਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਤਿਭਾਲ ਸੇਵ ਗੁਰ ਸਦਾ ਦਿਆਲ ਸਿੱਖੀ ਗੁਰ ਤੁਨਮੁਤ ਮਲੇ ਗੁਰੂ ਵਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇ ਉਪਜੋ ਰਹਿ ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰ ਕਿਸਨਾ ਜਨਾਵੇ ਅਰ ਨਾਮ ਦੇ ਸਧਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵ ਕੇ ਕਾਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਦਿਸਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਵੀ ਸਵੇ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਦੇ ਹਰਨਾਓ ਅਨਗਵਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆੜ ਬਹਿਰ ਪਾਰ ਰੰਗਰਾਤਾ ਬ੍ਰਹਮ ਮੈਂ ਜਨ ਜਨਮੈ ਪਾਰ ਮਮ ਏਕੇ ਆਪਣੇ ਇਕਜ ਭਰਮ ਸਹਿ ਸਿਆਣ ਬੁਲੈ ਨਾ ਜਾਈਏ ਨਾਨਕੈ ਸਾ ਗੁਰ ਵਡਭਾਗੀ ਪਏ ਸਮਲ ਦਰਸ਼ਨ ਭੇਖਤ ਮਨੀਤ ਪ੍ਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਰਮ ਪਾਰ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅਮਲ ਦਿਸ਼ਟ ਵੇਖੇ ਉਹ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਸਲਹਿ ਮਿਲਾਏ ਜੇ ਭਾਏ ਕੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਤ ਪ੍ਰਾਣੀ ਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਏ ਤਾਂ ਕੀ ਕੀਮਤ ਕਿਰਨ ਭਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਾਧ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਸਭ ਪ੍ਰਭ ਜਪਣੇ ਅਰਸ ਪਾਇ ਜਨ ਕੋਏ ਅੰਮ੍ਰਿਤ ਪੀ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖਾ ਨਾ ਹੀ

ਰਚ ਰਚਨਾ ਆਪਣੀ ਗਲਧਾਰੀ ਅਨਗਵਾਰ ਨਾਂਗਲਿਆਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕਿਓ ਧਨ ਸਾਰ ਅਸ਼ਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸੁਮੀਤ ਵਿਸਾਰੋ ਚਰਨ ਕਮਲ ਰਿਧਮੇ ਅਧਾਰੋ ਕਰਨ ਕਾਰਨ ਸੁਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਬਤ ਏਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਤਿਆ ਇਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਡੜਤਾ ਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੋ ਕੋ ਨਿਵਾਸੇ ਮੀਤ ਸੋ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰਿ ਔਖ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ।

ਰਾਜ ਰੰਗ ਮਾਇਆ ਵਿਸਤਾਰ ਤੇ ਕਹੋ ਕਵਨ ਛੁਟਕਾਰਾ ਸਸਤੀ ਰਸ ਸਵਾਰੀ ਝੂਠਾ ਡੰਮ ਝੂਠ ਵਸਾਰੀ ਜਿੰਦੀ ਏ ਤਿਸ ਬੁਝੇ ਨਾਮ ਬਿਗਾਨਾ ਨਾਮ ਸਰ ਨਾਨ ਪੁਜਤਾ ਨਾ ਗੁਰ ਕੀ ਮਤੂ ਲੇ ਆਨੇ ਭਗਤ ਬਿਨਾ ਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨਮੀਤ

ਇਹਾਂ ਸੁਖਦਰ ਗਏ ਜੈਕਾਰ ਸਨ ਨਿਰੰਤਰ ਏਕੋ ਦੇ ਕੌਣਾਂ ਨੇ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰੇ ਕੋ ਮਨਿਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ।

ਜਾਰਮ ਸਰਬ ਕਲਿਆਣ ਸੁਖ ਨਿਰਾਮ ਮੂੜ ਜਾਤ ਪਾਏ ਵਿਸਰਾਮ ਸਗਲ ਦੁਖਾ ਉਤਨਾਸ ਨਾਨਕ ਨਾਮ ਜਪੋ ਅੰਤਾਸ ਜੁਬ ਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੁਹਾਓ ਨੇਤਰੋ ਉਪੇਖ ਦਰਸ਼ਕ ਹੋਏ ਮਨ ਵਿਸੇ ਸਾਧ ਚੰਨ ਧੋਏ ਭਗਤ ਜਿਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਸ਼ਰ ਸਦਾ ਕਿਰਪਾਲ

ਆਪਨ ਚਲਦੇ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਭਾਰ ਆਪਨ ਚਲਤੇ ਆਪ ਕਰਨੇ ਹਾਰ ਨਾਨਕ ਠਾਕਰ ਆਗਮ ਅਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨ ਮਰਨ ਕੌਕਾ ਅਵਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਜਬ ਤਬ ਚਿਤ੍ਰਗੁਪਤ ਕੇ ਪੂਛ ਲੇਖਾ ਜਬ ਨਾਰ ਨਿਰੰਜਨ ਕੋ ਚਿਰ ਕਰਦੇ ਤਬ ਕੌਣ ਛਿੜੇ ਕੌਣ ਬੰਧਨ ਬਾਧੇ ਆਪਣੇ ਆਪ ਹੀ ਚਰਚਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤੋਤਾ ਤੈ ਬਿਨ ਮਹਿਲ ਕਹੋ ਕਹਿ ਧੋਤਾ ਜੈ ਨਿਰੰਜਨ ਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗ

ਪਰਪੰਚ ਘਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਹੁਣ ਤੈ ਭਈ ਗਾਵਤ ਕਉ ਨਰ ਕੋ ਸੁਰਵੰਸ਼ਾਵਦ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਪਰਮ ਪੈ ਭਾਰ ਸੁਖ ਦੁਖ ਦੁਖ ਸੁਖ ਮਾਨ ਮਾਨ ਅਨਕ ਪ੍ਰਕਾਰ ਕੀ ਵਿਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਏਕੇ ਜਹਿ ਅਵਗਤ ਭਗਤ ਤੈ ਆਪ ਜੇ ਬਸਰੇ ਬਸਾਰ ਸੰਤ ਪ੍ਰਤਾਪ ਦੋ ਉਪਾ ਕਾਪੇ ਧਨੀ ਉਨਕੀ ਸੁਭਾ ਨੂੰ ਬਣੀ ਆਪੇ ਗੋਤ ਕਰੇ ਨੰਦ ਜੋ ਜਾਪੇ ਹਸ ਭੁਗ ਨਿਰਜੋ ਜਿਸ ਭਾਵੇ ਤਿਸ ਭਜਨਾ ਲਾਵੇ ਜਿਸ ਭਾਵੇ ਖੇਲ ਖਿਲਾਵੇ

ਜੀ ਜੰਤ ਕੇ ਠਾਕਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰਸ਼ਪਦੀ ਆਪ ਕਥੇ ਆਪ ਸੁਣੇ ਆਰ ਆਪੇ ਆਪ ਵਿਸਥਾਰ ਜਾ ਤੁਸੀਂ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋਏ ਆਪ ਨੂੰ ਸੂਤ ਸਭ ਜਗ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤਕਾ ਵੇਤਾ ਨਾਨਕ ਸਰਨ ਸਿਸ਼ਕਾ ਜੇਤਾ ਜੀ ਜੰਦਰ ਸਭ ਤਾ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਹਾ ਜਿਸ ਮਨੁ ਸਾਰੇ ਤਿਸਦਾ

ਪੂਰ ਹੈ ਦਿਆਲ, ਸਭੇ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ ਹੀ ਅੰਦਰ ਜਾਮੀ ਰਹੋ ਵਿਆਹ ਪ੍ਰਤਪਾਲੇ ਜੀਵਨ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ। ਜਿਸ ਭਾਵ ਹੈ ਤਿਸ ਲੈ ਮਲਾਏ ਭਗਤ ਕਰੇ ਹਰ ਕੇ ਗੁੰਗਾਏ, ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ।

ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜੈ ਗੁਰ ਕੈ ਪੈ ਰੇ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਰਬਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਗਾਏ ਸੁਹਾਓ ਆਠ ਪੈਰ ਪ੍ਰਭੇਖੋ ਨੇਰਾ ਮਿਟੇ ਗਿਆ ਮਨ ਸੇ ਅੰਧੇਰਾ ਸੁਨ ਉਪਦੇਸ਼ ਸਿਰ ਦੇ ਵਸਾਵੋ।

ਕੋ ਜਾਏ ਉਬਰੇ ਰਾਖਣ ਹਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ ਨਾਮ ਜਤ ਮਨ ਹੋ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਿਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਫੁੱਟ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖ ਦੋ ਦ੍ਰਿਸ਼ ਚਰਨ ਕਮਲ ਜਾ ਕੇ ਅਨੂਪ ਸਮਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸਿੱਖ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਪ੍ਰਵਿਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਘਟ ਮਾਏ ਅਨਕਰੰਗ ਨਾਨਾ ਨਿਸ਼ਟਾਏ ਨੌਨ ਦੇ ਮਨ ਪ੍ਰਭ ਕਾ ਨਾਮ ਦੇਈ ਮਹੇਸ਼ ਕਾ ਵਿਸਰਾਮ ਸੁਣ ਸਮਾਧਾਨ ਤੇ ਨਾਨ ਕਹਿ ਨਾ ਜਾਏ ਚਰਚ ਸਮਾਧ ਤੇ ਦੇਖਿਆ ਜਾਪ ਦਿਖਾਏ ਨਾਨ ਤੇ ਜਾਂ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕਟਕਟ ਵਿਆਪ ਰਿਆ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਿਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਦਿਸੇ ਸਮਾਏ ਦਿਸ ਤੇ ਭਿੰਨ ਕੋਠਾਓ ਗੁਰਪ੍ਰਸਾਦ ਨਾਨ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੇ ਦੇਖ ਸਸੇ ਸੂਰ ਨਖਤਰ ਮੇ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂਨ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਈਏ ਗੁਣੇ ਮੋਲ ਸਰਬ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਬੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨ ਤਿਨ ਮੈਂ ਅਵਸਾਸ ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੈ ਹਿਰਦੇ ਸਭ ਧਰਮ ਸੰਜਨਾ ਸੁਨੇ ਸਭ ਬਚਨ ਸਰਵਵਿਆਪੀ ਰਾਮ ਸੰਗ ਰਚਨ ਜਿਨ ਜਾਤਾਂ ਦਿਸਕੇ ਰਹਿਤ ਸਤ ਬਚਨ ਸਾਧੂ ਸਭ ਕਾ ਹੈ ਜੋ ਜੋ ਸੋਈ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕ ਕਲਾ ਰੱਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨ ਦੇ ਜਨ ਆਪ ਜਾਏ ਸਰਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣਾਰਾ ਸਰਲ ਸਮਗਰੀ ਜਾ ਕਾ ਤਨਾ ਆਪਣ ਜਸਾ ਵੀ ਸੁਣਾ ਆਪਣ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਲਿਪ

ਸਾਰੇ ਜਾਣੇ ਆਪਣੇ ਜੀ ਕੀ ਆਪ ਸਾਜਦਾਰੀ ਸਭਸਾ ਜੋਤ ਬੋਧ ਆਪਣ ਸੰਗਰਾਜ ਤਾ ਕੀ ਕਦਮ ਕਹੀ ਨ ਜਾਏ ਦੂਸਰੋਏ ਤਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ

ਆਪਦੇ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਸ਼ਬਦ ਨਾਥ ਬਾਜੇ ਸੁਨਸੁਨ ਆਨੰਦ ਕਰੇ ਪ੍ਰਭਾ ਜੇ ਪ੍ਰੰਢੇ ਗੋਪਾਲ ਮਾਤ ਕੇ ਮਾਤੇ ਨਾਨਕ ਉਤਰੇ ਦਿਨ ਕੇ ਸਾਦੇ ਸੰਯੋਗ ਸੁਨਸੁਨ ਨਹੀਂ ਆਏ ਕਰ ਕਿਰਪਾ ਪ੍ਰਯਾਪ ਮਿਲਾਏ ਮਿਟ ਗਏ ਬੈਰ ਪਏ ਸਵਰੇ ਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਏ ਸੇਵਕੀ ਸੇਵ ਆਲ ਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਵੀ ਖੇਪ ਮਾਰੀ ਪ੍ਰਭਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਤਨਧਾਨ ਸਭ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਹੇ ਸਭ ਦੇ ਊਚ ਪਾਏ ਅਸਥਾਨ ਬਹੁ ਨਾ ਹੋਵੇ ਆਵਨ ਜਾਨ ਆਰਦਨ ਕਾਠ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਧ ਰਿਧ ਨੌਨਿਤ ਬੁੱਧ ਗਿਆਨ ਸਰਬਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵਦਾਸ ਸੁੰਦਰ ਚਤੁਰ ਤਤਕਾ ਵੇਤਾ ਸੰਦਾ ਸੀ ਏ ਦਿਸ਼ਟੇਤਾ ਏ ਫਲ ਤਿਸ ਜੰਗ ਕੇ ਮੁਖ ਭਨੇ ਗੁਰੂ ਨਾਨਕ ਨਾਮ ਚੁਣ ਮਨ ਸੁਨੇ ਅਨੁਧਾਨ ਜਪੇ ਮਨ ਕੋਏ ਸਭ ਜੁਗਮੇ ਤਾ ਕੀ ਕਰਦੋ ਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤ ਵੇਦ ਵਿਖਾਣੀ ਸਗਲ ਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਬਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸੁਣ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਮਨਤਾ ਕੀ ਬਾਣੀ ਏਕ ਨਾਮ ਮਨ ਮਾਇਸ ਮਾਣੀ ਦੁਖ ਰੋਗ ਬਿਨਸੈ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਪਵਾਈ ਹੈ

ਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ।

ਮਾਨ ਗਾਵੀਐ ਸੁਣੀਐ ਮਨ ਰੱਖਿਐ ਪਾਉ ਦੁਖ ਪਰ ਹਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਭਾਈ।

ਦੇਖ ਮਨ ਨਾਨਕ ਭਵੈ ਨ ਭਿਖ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ

ਹੈ ਅਸੰਖ ਕੁੜਿਆਰ ਕੂੜੈ ਫਰਾਹੇ ਅਸੰਖ ਮਲੇਸ਼ਮਲ ਪੱਖ ਖਾਹੇ ਅਸੰਖ ਨਿੰਦਕ ਸਿਖਰੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰ

0: ਵਾਹਿਗੁਰੂ ਸਾਹਿਬ ਜੀ
1: ਬਲਜੀਤ ਸਿੰਘ ਫਲਵਰ ਵਾਲੇ
0: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ੍ਰਾਵਕ ਸੁਨ ਪਾਤਸ਼ਾਹੀ ਦਸਵੀਂ ਛਪੇ ਸੰਤ ਪ੍ਰਸਾਦ ਚੱਕਰ ਚੇਨ ਅਰ ਬਰਨ ਜਾ ਤਰ ਪਾਤ ਨਿਹੰਜੇ ਰੂਪ ਰੰਗ ਅਰੇ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਭਉ ਪ੍ਰਕਾਸ਼ ਅਮਤੋਜ ਖਿਜੈ ਕੋਟ ਇੰਦਰ ਇੰਦਰਾਣ ਸ਼ਾਹ ਜਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਚੰਦ ਨਮਸਤਮ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੁਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤੇ ਨੀਲੇ ਨਮਸਤੇ ਨਾਦੇ ਨਮਸਤੇ ਛੇਦੇ ਨਮਸਤੇ ਗਾਦੇ ਨਮਸਤੇ ਗੰਜੇ ਨਮਸਤੇ ਭੰਜੇ ਨਮਸਤੇ ਉਧਾਰੇ ਨਮਸਤੇ ਪਾਰੇ ਨਮਸਤੇ ਸੁਏਕੇ ਨਮਸਤੇ ਅਨੇਕੇ ਨਮਸਤੇ ਪੂਤੇ ਨਮਸਤੇ ਜੁਪੇ ਨਮਸਤੇ ਨਿਰਕਰਮੇ ਨਮਸਤੇ ਨਿਰਭਰਮੇ ਨਮਸਤੇ ਨਿਰਦੇਸੇ ਨਮਸਤੇ ਨਿਰਭੇਸੇ ਨਮਸਤੇ ਨਿਰਨਾਮੇ ਨਮਸਤੇ ਨਿਰਕਾਮੇ ਨਮਸਤੇ ਨਿਰਧਾਤੇ ਨਮਸਤੇ ਨਿਰਘਾਤੇ ਨਮਸਤੇ ਨਿਰਧੂਤੇ ਨਮਸਤੇ ਪੂਤੇ ਨਮਸਤੇ ਲੋਕੇ ਨਮਸਤੇ ਸ਼ੁਕੇ ਨਮਸਤੇ ਨਿਰਤਾਪੇ ਨਮਸਤੇ ਥਾਪੇ ਨਮਸਤੇ ਤ੍ਰਮਾਨੇ ਨਮਸਤੇ ਨਿਧਾਨੇ ਨਮਸਤੇ ਗਾਹੇ ਨਮਸਤੇ ਵਾਹੇ ਨਮਸਤੇ ਤ੍ਰਵਰਗੇ ਨਮਸਤੇ ਸਰਗੇ ਨਮਸਤੇ ਪ੍ਰਭੋਗੇ ਨਮਸਤੇ ਸੁਜੋਗੇ ਨਮਸਤੇ ਰੰਗੇ ਨਮਸਤੇ ਬੰਗੇ ਨਮਸਤੇ ਗੰਮੇ ਨਮਸਤੇ ਸਤਰੰਮੇ ਨਮਸਤੇ ਜਲਾਸਰੇ ਨਮਸਤੇ ਨਰਾਸਰੇ ਨਮਸਤੇ ਜਾਤੇ ਨਮਸਤੇ ਪਾਤੇ ਨਮਸਤੇ ਅਜਵੇ ਨਮਸਤੇ ਸਤਿ ਅਜਵੇ ਅਦੇ ਸੰਦੇਸੇ ਨਮਸਤੇ ਭੇਸੇ ਨਮਸਤੇ ਨਿਰਦਾਮੇ ਨਮਸਤੇ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤਮ ਭੇਵੇ ਨਮਸਤੇ ਜਨਮੇ ਨਮਸਤ ਸੁਭਨਮੇ ਨਮੋ ਸਰ ਗੌਣੇ ਨਮੋ ਸਰ ਭਾਉਣੇ ਨਮੋ ਸਰ ਰੰਗੇ ਨਮੋ ਸਰ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤੰ ਜਰਾਰ ਨਮਸਤੰ ਕਿਰਦਾਰ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤਨ ਸਾਕੇ ਨਮਸਤਨ ਨਿਰਵਾਕੇ ਨਮਸਤਨ ਰਹੀਮੇ ਨਮਸਤੰ ਕਰੀਮੇ ਨਮਸਤੇ ਅਨੰਤੇ ਨਮਸਤੇ ਮਹੰਤੇ ਨਮਸਤੇ ਸਤਰਾਗੇ ਨਮਸਤੇ ਸੁਹਾਗੇ ਨਮੋ ਸਰ ਸੋਖ ਨਮੋ ਸਰ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰ ਦਿਆਲੇ ਨਮੋ ਸਰ ਪਾਲੇ ਚਾਚਰੀ ਸੰਤੋ ਪ੍ਰਸਾਦ ਅਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਕਾਮ ਹੈ ਦੇਹ ਹੈ ਬੇਹ ਹੈ ਜੀਤ ਹੈ ਪੀਤ ਹੈ

ਰਵਾਲ ਛੰਦ ਵੈ ਪ੍ਰਸਾਦ ਆਦਿ ਰੂਪ ਨਾਦ ਮੂਰਤ ਜੋਨ ਪੁਰਖ ਭਾਰ ਸਰਵ ਮਾਨ ਤ੍ਰਿਮਾਨ ਦੇਵ ਭੇ ਆਦ ਧਾਰ ਸਰਵ ਕਾ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਵਰਾਜੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾ ਜਕ ਰੂਪ ਰੰਗ ਨ ਰੇਖ ਆਦ ਰੂਪ ਆਦ ਪੁਰਖ ਧਾਰ ਮੂਰਤ ਜੋਨ ਆਦ ਸੇਖ ਦੇ

ਆਤਾ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰੇਕ, ਦੇ ਭੇਵ ਨਾ ਜਾਣੇ ਜੇ ਵੇਦ ਔਰ ਕਤੇਵ, ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕੇ ਜੇਵ, ਤਾਤ ਮਾਤ ਨਾ ਜਾਤ ਜਾ ਕਰ ਜਨ ਮਨ ਵਿਹੀਨ, ਚਕਰ ਬਕਰ ਫਿਰੇ ਚਤਰ ਚੱਕ ਮਾਨੀ ਪ੍ਰਤੀਨ, ਲੋਕ ਚੌਦਾਂ ਕੇ ਵਿਖੇ ਜਗ ਜਾ ਪੀ ਜੈ ਜਾਪ ਆ ਦੇਵਨਾਥ ਮੂਰਤ ਥਾਪ ਸਭਜੇ ਥਾਪ, ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਭਾਰ, ਸਰਵ ਵਿਸ਼ਵ ਰਚਿਓ ਸੁੰਭ ਗਣ ਭੰਜਨਹਾਰ, ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ, ਧਰਮ ਧਾਮ ਸਵਰਮ ਰਹਿਤ ਭੂਤ ਲੱਖ ਭੇਸ, ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ, ਗਰਭ ਗੰਧਨ ਦੁਸ਼ਟ ਪੰਜਨ ਮੁਕਦਾਇ ਕਾਮ, ਆਪ ਰੂਪ ਅਮੀਕ ਨੁਸਤ ਦੇਖ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ, ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ, ਸਰਵ ਲਾਇਕ ਸਰਵ ਗਾਇਕ ਸਰਵ ਕੋ ਬ੍ਰਿਤ ਪਾਰ, ਸਰਵ ਗੰਧਾ ਸਰਵ ਹੰਤਾ ਸਰਵ ਤੇ ਅਨਭੇਖ, ਸਰਵ ਸ਼ਾਸਤਰ ਨ ਜਾਣੀ ਜੇ ਰੂਪ ਰੰਗਾ ਰੇਖ,

ਪਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿੱਤਰੇ ਪ੍ਰਤੀ ਸੇ ਅਧਿ ਸੇ ਅਧਿ ਸੇ ਅਕਿਰ ਸੇ ਭਗਤੀ ਛੰਦ ਪ੍ਰਸਾਦ ਕਤੇ ਕੇਸ਼ ਦੇ ਸੇ ਕੇ ਵਿਜ ਭੇਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਵਿਜ ਲੋਕੇ ਕੇ ਦੇ ਸੁੱਕੇ ਕੇ ਵਧੂਤ ਬਣਨੇ ਕੇ ਵਿਭੂਤ ਕਰਨੇ ਕੇ ਰਾਜ ਪ੍ਰਭਾਏ ਕੇ ਧਰਮ ਤੁਜਾਹ ਕੇ ਸ਼ੋਕ ਭਰਨੇ ਕੇ ਸਰਵਾ ਭਰਨੇ ਕੇ ਜਗਤ ਕਿਰਤੀ ਹੈ ਕੇ ਛਤਰਨ ਛਤਰੀਏ ਕੇ ਬ੍ਰਹਮਨ ਸਰੂਪੇ ਕੇ ਅਨੁਭਾਉ ਅਨੂਪੇ ਕੇ ਆਦਿ ਦੇਵੇ ਕੇ ਆਪ ਭੇਵੇ ਕੇ ਚਿਤਰਮ ਬਹੀਨੇ ਕੇ ਦੀਨੇ

Mandaliyam Kesarvatar maniye devam Kesarvatar maniye Kesarvatar daniye Kesarvatar gaune Kesarvatar paune Kesarvatar desha Kesarvatar pesha Kesarvatar raje Kesarvatar saje Kesarvatar dinne Kesarvatar linne Kesarvatar jaho Kesarvatar paho Kesarvatar desha Kesarvatar pesha Kesarvatar kaale Kesarvatar paale ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਭੇਖੀ ਕੇਸਰਵਤਰ ਭੇਖੀ ਕੇਸਰਵਤਰ ਕਾਜੈ ਕੇਸਰਵਤਰ ਰਾਜੈ ਕੇਸਰਵਤਰ ਸੁਖੈ ਕੇਸਰਵਤਰ ਭੁਖੈ ਕੇਸਰਵਤਰ ਤ੍ਰਾਣੇ ਕੇਸਰਵਤਰ ਪ੍ਰਾਣੇ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਮਨੀਐ ਸਦੇਵ ਪ੍ਰਧਾਨੀਐ ਕੇਸਰਵਤਰ ਜਾਪੀਐ ਕੇਸਰਵਤਰ ਥਾਪੀਐ ਕੇਸਰਵਤਰ ਜਾਨ ਸਰਵਤ ਭੇਸੈ ਕੇਸਰਵਤਰ ਕਾਲੇ ਕੇਸਰਵਤਰ ਪਾਲੇ ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਭੇਖੀ ਕੇਸਰਵਤਰ ਭੇਖੀ ਕੇਸਰਵਤਰ ਕਾਜੇ ਕੇਸਰਵਤਰ ਕੇਸਰਵਤਰ ਰਾਜੇ ਕੇਸਰਵਤਰ ਸੁਖੈ ਕੇਸਰਵਤਰ ਭੁਖੈ ਕੇਸਰਵਤਰ ਤ੍ਰਾਣੇ ਕੇਸਰਵਤਰ ਪ੍ਰਾਣੇ ਕੇਸਰਵਤਰ ਦੇਸੈ ਕੇਸਰਵਤਰ ਭੇਸੈ ਕੇਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕੇਸਰਵਤਰ ਜਾਪੀਐ ਕੇਸਰਵਤਰ ਥਾਪੀਐ ਕੇਸਰਵਤਰ ਭਾਨੇ ਕੇਸਰਵਤਰ ਮਾਨੇ ਕੇਸਰਵਤਰ ਇੰਦਰੇ ਕੇਸਰਵਤਰ ਚੰਦਰੇ ਕੇ ਸਰਵਮ ਕਲੀਮੇ ਕੇ ਪਰਮ ਪੈਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਜੁਹੈ ਤੁਮ ਮਾਮਲ ਰਜੁਹੈ ਹਮੇ ਸਲਸਲਾਮੇ ਸਲੀ ਖਦਮਦਾਮੇ ਗੰਨੀ ਮੁਲ ਸ਼ਕਿਸ਼ਤੇ ਗਰੀਬਲ ਪਰਸਤੇ ਬਲੰਦਲ ਮੁਕਾਨੇ ਜਮੀਨਲ ਜਮਾਨੇ ਤਮੀਜਲ ਤੁਮ ਮਾਮੇ ਰਜੂਲ ਨਿਦਾਨੇ ਹਰੀਪੁਲ ਅਜ਼ੀਮੇ ਰਜ਼ਾਇਕ ਜ਼ਕੀਨੇ ਨੇਕਲ ਤਰੰਗ ਹੈ ਭੇਦ ਹੈ ਭੰਗ ਹੈ ਜੀਜ਼ਲ ਨਿਵਾਜ ਹੈ ਅਗਨੀ ਮੁਲਕ ਰਾਜ ਹੈ ਨੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪਰ ਭੁਗਤ ਪ੍ਰਵਾਹ ਹੈ ਸੁਯੁਕਤ ਸਦਾ ਹੈ ਸਦੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸਦੇਵ ਉਲਕਾਮ ਹੈ ਨਿਰਬਾਧ ਸਰੂਪ ਹੈ ਗਾਧ ਹੈ ਨੂਪ ਹੈ ਓ ਅੰਗਾਦ ਰੂਪੇ ਨਾਦ ਸਰੂਪੇ ਨੰਗੀ ਨਾਮੇ ਤ੍ਰਿਵੰਗੀ ਤ੍ਰਿਕਾਮੇ ਤ੍ਰਿਵੰਤਵਾਦੇ ਗੰਜੇ ਅਗਾਧੇ ਸੁਵੰਗ ਸਰਬਾਗੇ ਸੁਸਰਬਾ

ਜਾਦੈ ਸਰਵ ਸ਼ਮ ਤਵਾ ਪ੍ਰਸਾਦ ਸਰਵ ਹੰਤਾ ਸਰਵ ਗੰਤਾ ਸਰਵ ਗਿਆਤਾ ਸਰਵ ਗਿਆਤਾ ਸਰਵ ਹਰਤਾ ਸਰਵ ਕਰਤਾ ਸਰਵ ਪ੍ਰਾਣ ਸਰਵ ਤ੍ਰਾਣ ਸਰਵ ਕਰਮ ਸਰਵ ਧਰਮ ਸਰਵ ਯੁਕਤਾ ਸਰਵ ਮੁਕਤਾ ਸਾਵ ਛੰਦ ਵਾ ਪ੍ਰਸਾਦ

ਸਹਿ ਸਮਸਤਲ ਨਿਵਾਸੇ ਗੰਜਲਕ ਨੀਵੇ ਰਜ਼ਾਇਕ ਰਹੀਮੇ ਸਮਸਤਲ ਜਬਾਂ ਕੇ ਸਾਹਿਬ ਕਰਾਂ ਕੇ ਨਰਕਮ ਬਣਾਸੇ ਬੈਸਰੂ ਆਸੇ ਕੇ ਸਰਵਰ ਗਵਨ ਹੈ ਮੇਸਰ ਰਮਨ ਹਮੇਸਲ ਰਵਨ ਹੈ ਤਮਾਮ ਤਵੀਜੈ ਸਮਸਤਲ ਰੀਸੈ ਪਰ ਪਰਮੀ ਸੈ ਸਮਸਤਲ ਰੀਸੈ ਦੇ ਸੁਰ ਲੇਖ ਹੈ ਮੇਸਲ ਭੇਖ ਹੈ ਜਮੀਨ ਜਮਾ ਹੈ ਮੀ ਕਲਮਾ ਹੈ ਕਰੀ ਮੁਲਕ ਮਾਲ ਹੈ ਗਜਰ ਜਮਾਲ ਹੈ ਚਲਮ ਪ੍ਰਕਾਸ਼ ਹੈ ਕਿਵੇਂ ਤੋ ਸੁਭਾਸ ਹੈ ਅਜ ਬਸ ਰੂਪ ਹੈ ਕਿਵੇਂ ਤੋ ਅਭਿਭੂਤ ਹੈ ਕਿਵੇਂ ਤੋ ਵਸਾ ਹੈ ਕਿ ਆਤਮ ਪ੍ਰਵਾਹ ਹੈ

ਪਾਉਣ ਕੇ ਕੌਣ ਗੁਜਾਤ ਨਿਵਾਰੇ। ਪਾਰੀ ਬੁਝਾਣ ਕੇ ਭੂਪਲੀ ਬਿਦਨਾ ਆਵਤ ਸੀਸ ਨ ਜਾਤ ਵਿਚਾਰੇ, ਤੇ ਪੈ ਤੂੰ ਕਾਂਪੇ ਭੂਪਤ ਅੰਤ ਕੋ ਨਾ ਗਈ ਭਾਏ ਪਧਾਰੇ। ਜੀਤ ਪਿਰੇ ਸਭ ਦੇ ਦਿਸਾਨ ਕੁਬਾਜ ਢੋਲ ਮਿਰਦੰਗ ਨਗਾਰੇ, ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ। ਸ੍ਰੀਪਤ ਸ੍ਰੀ ਭਗਵਾਨ ਭਜੇ ਬਨੇ ਅੰਤ ਕੋ ਅੰਤ ਕੇ ਦਾਮ ਸੁਧਾਰੇ, ਤੀਰਥ ਨਾਨ ਦੇ ਆਦਮ ਦਾਨ ਸੰਜਮ ਨੇ ਮਨ ਏਕ ਵਸਿੱਖ ਹੈ ਵੇਦ ਪੁਰਾਨ ਕਤੇਵ ਕੁਰਾਨ।

ਪਰਲੋਕ ਗਵਾਇਓ। ਮਾਸ ਕਿਉ ਵਿਖਿਆਨ ਸੁ ਬੈਠ ਕੇ ਐਸੇ ਹੈ ਸੁਬਹ ਸਬਧਾਇਓ ਸਾਚ ਕਹੋ ਸੁਨ ਲਿਓ ਸਵੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ।

ਮਤਾਨ ਕੋ ਪੂਜਦਾ ਹੈ ਪਸ ਕਹੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੋ ਸਵੀ ਜਗ

ਦੂਰ ਕਿਰਿਆ ਉਰਜਿਓ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਮਾਚ ਬੇਨਤੀ ਚੌਪਈ।

ਸੇਵ ਸਿੱਖ ਸਵੇ ਕਰਦਾ ਰਾਮ ਹੋਰ ਛਾਣਿਜ ਕਰਦੇ ਕਰੀਏ ਸਭੈਨ ਗੋਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਚੁਣ ਚੁਣ ਸਤਰ ਮਾਰੇ ਮਾਰੀਐ ਆਭਾਦ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀਐ ਤੁਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ

ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਕੁੰਚਰ ਸਥੂਲਾ ਸੱਪਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ।

ਦਿੰਨੀ ਉਤੁਜ ਖਾਨ ਬੋਰ ਰਾਜ ਦਿੰਨੀ ਕਹੁ ਫੂਲ ਰਾਜਾ ਦਾ ਬੈਠਾ ਕਹੁ ਸਿੰਨ ਪਿਓ ਸੰਕਰ ਗੈਠਾ ਸਿਗਰੀ ਸਿਰਜ ਦਿਖਾਏ ਚੰਬਵ ਅੱਜ ਵਾਦ ਸਰੂ ਸੁਯੰਬ ਵਿਆ ਬਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿ ਤੈ ਉਠ ਬਤ ਪਾਤਾ ਸਕਲ ਮਲੇਸ਼

ਵਾਸ ਦੇ ਦਾਇਓ ਵਰ ਜਿਨ੍ਹਾਂ ਨਾਮ ਤਿਆਰੋ ਕਹਾ ਦਰ ਦੁਜ ਦੋ ਤੇਰਾ ਆਖੜ ਕੇਤ ਮੈਂ ਸਣ ਤਿਆਰੀ ਆਭਾ ਦੇ ਲਿਓ ਵਾਰੀ ਸਰ ਠੋਰ ਮੋ ਸਾਈ ਦੁਸ਼ਟ ਦੋਗ ਤੇ ਲਿਓ ਬਚਾਈ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਣ ਸਭ ਰਾਤਾ ਕਿਲ ਵਿਖ ਸਕਲ ਦੇਹ ਕੋ ਅਰਤਾ ਦੁਸ਼ਟ ਦੋ ਕਿਅੰ ਕੋਸ਼ ਕਰਤਾ ਸ੍ਰੀ ਦੂਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਸਿਤ ਬਲ ਪਾਵੇ ਸੋਈ ਦੁਖ ਨ ਤਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਏ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰ ਕੇ ਰਹੇ ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹਿ ਚੌਪਈ ਸਮਨ ਸਦਰਾ ਸਹਿਜ ਪਣੀ ਜੈ ਅਰ ਸਹਿਜ ਪੁਨ ਤੀਨ ਕੀ ਜੈ ਭਾਦਰ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦ੍ਰਵ ਗੰਧ ਸੁਧਾਰਾ ਸਵਈਆ

ਏਕੋਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ।

ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋਸੇ ਨਾਮ ਹਰ ਕੇ ਲਾਗੇ

ਤੇਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੇ ਤੂੰ ਚਲਾਏ ਤੇਵੇ ਚੱਲੇ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿੰਨਾ ਲਾਏ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵੇ। ਉਹ ਸੋਇਲਾ ਸ਼ਬਦ ਸੁਹਾਵਾ ਸ਼ਬਦ, ਉਹ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ, ਇਹੋ ਤਿਨਕੇ ਮਨ ਸਹਿਜਨ ਧਰੋਂ ਲਿਖਿਆ ਆਇਆ। ਇੱਕ ਫਿਰ ਇੱਕ ਹਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ, ਪਿਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਜੋ ਪਿਤ ਸੰਗ ਸਭਾਇਆ, ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿੰਨੀ ਮਨ ਵਸਾਇਆ, ਕਹੇ ਨਾਨ ਸੇ ਪਿਤ ਜਿੰਨੀ ਗੁਰਮੁਖਾਰਾ ਧਿਆਇਆ। ਕਰਮੀ ਸਹਿਜ ਨਾ ਪੁਜੇ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ। ਕਰਮ ਕਮਾਏ ਸਹਿਸੇ ਜੀਉ ਮਲੀਨ ਆਏ, ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ ਏ, ਤਿਸਨਾ ਵੱਡਾ ਰੋਗ ਲਗਾ ਮਨ ਮਨੋ ਵਿਸਾਰਿਆ।

ਜਿਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜਿਉ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਏ ਮਨਸਾ ਸਤ ਸਮਾਣੀ। ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਾਰ ਹੈ ਹੈ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸਮਾਲੇ, ਆਪ ਛੰਡ ਸਧਾਰੇ ਪੜਨੇ ਗੁਰਬਣੇ ਔਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤ ਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਉਰਥੇ ਕੋਈ ਪੁੱਛੋ ਵੀ ਕੀਆ ਜਾਏ ਨੇਕ ਜੁਨੀ। ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸ਼ਬਦ ਸੁਣਾ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪੋ ਸਾਰ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ। ਹੋਰ ਕੱਚੀ ਬਾਣੀ ਕਹਿੰਦੇ ਵੀ ਕੱਚੇ ਸੁਣਦੇ, ਕੱਚੇ ਕੱਚੀ ਆਪ ਖਾਣੀ। ਹਰ ਹਰ ਨਿਤ ਜਪਿਓ ਜੀਉ, ਲਾ ਖਟਿਓ ਦਿਹਾੜੀ, ਇਹ ਧਨ ਤਿਨਾ ਮਿਲਿਆ। ਹੋਰ ਕੱਚੀ ਬਾਣੀ ਹਰ ਨਿਤ ਕਰੇ ਰਸਨਾ, ਕਿਹਾ ਕਸੂ ਨਾ ਜਾਣੇ ਚੱਜਨ ਕਾਹਰ ਲਿਆ। ਮਾਇਆ ਬੋਲਣ ਪੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ। ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾਇਓ, ਆਸਮਾਓ ਸਭ ਛੇਤੀ ਮਨ ਮਿਲਿਆ। ਸੱਚੇ ਲਾਇਆ ਭਾਓ ਆਪੇ, ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜੜਾਓ। ਸਿਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮਰਤਾਏ। ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ।

ਉਸਨੂੰ ਕਿਹੋ ਪੋਹ ਨਾ ਸਕੀ, ਇਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਐ। ਜੈਸੀ ਅਗਨ ਉਦਰ

ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲਾ ਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਮਸੇ ਮਨ ਆਏ ਹਰ ਆਪ ਮੋਲ ਕਹਿ ਭਾਗਤਨਾ ਕੇ ਨਾਨਕਾ ਜਿਨਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਨਿਤ ਜਪੇ ਜਪਿਓ ਜੀਓ ਲਾ ਖਟਿਓ ਦਿਹਾੜੀ

ਕੇ ਕਰਮ ਕਮਾਇਆ ਤੁਸ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ।

ਅਵਰਨ ਦੇਖੋ ਕੋਈ, ਹਰ ਬਿਨ ਅਵਰਨ ਦੇਖੋ ਕੋਈ, ਨਦਰੀ ਹਰ ਨਿਹਾਲਿਆ ਏ ਵਿਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦੀ ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰਨ ਕੋਈ, ਕਹੇ ਨਾਨਕ ਏ ਨਿਤਰੰਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਏ, ਏ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਬਟਾਏ, ਸਾਚੇ ਸੁਣਨੇ ਨੂੰ ਬਟਾਏ ਸਰੀਰ ਲਾਏ ਸੁਣੋ ਸਤਬਾਣੀ, ਜਿਸਨੇ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ, ਸਾਚੇ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਿੱਤਰ ਹੋਵੋ ਸਾਚੇ ਸੁਣਨੇ ਨੂੰ ਬਟਾਇਆ, ਅਰਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪਰੜ ਕੀਏ ਦਸਵਾਂ ਗੁਪਤ ਰਖਾਇਆ,

ਰੱਖ ਕੇ ਵਾਜਾ ਪੌਣ ਜਾਇਓ ਸਾਚਾ ਸੋਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਦਿਆ ਵਹਿ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬੜਭਾਗੀ ਮਾਈ ਭਾਈ, ਜਿਹਨਾਂ ਜਿਹਨਾਂ ਨੂੰ ਸਮਾਂ ਮਿਲਿਆ ਹੈ ਭਾਈ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਹੈ। ਸੁਖਮਨੀ ਸਾਹਿਬ ਦੇ ਜਾਪ, ਪੰਜਾਂ ਬਾਣੀ, ਇਹਨਾਂ ਨਿਤਨੇਮ ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਨਰਮ ਗੁਰੂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਜੋ ਸਾਹਿਬਾਨ ਦਾ ਫਰਮਾਨ ਹੈ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਉਹ ਮਹਾਨ ਕੀਰਤਨ ਜੋ ਮਹਾਰਾਜ ਨੇ ਸਾਨੂੰ ਬਖਸ਼ੀ ਹੈ, ਉਹ ਆਪਾਂ ਹੁਣ ਕੀਰਤਨ ਸਰਵਣ ਕਰਨਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ, ਉਹਨਾਂ ਦਾ ਜਥਾ ਆਪਣੇ ਪਾਸ ਪਹੁੰਚਿਆ ਹੈ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਜੋ ਚੱਲ ਕੇ ਆਏ ਨੇ ਸਾਨੂੰ ਕੀਰਤਨ ਸਰਵਣ ਕਰਵਾਉਣ ਵਾਸਤੇ। ਭਾਗਾਂ ਵਾਲੇ ਹਾਂ ਜਿਹਨਾਂ ਨੂੰ ਮਹਾਨ ਵਿਦਵਾਨ ਇਹੋ ਜਿਹੇ ਕੀਰਤਨੀ ਆ ਕੇ ਦਰਸ਼ਨ ਦਿਦਾਰੇ ਬਖਸ਼ਦੇ ਨੇ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਨੇ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਸੋ ਆ ਹੁਣ ਉਹਨਾਂ ਪਾਸੋਂ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰੀਏ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਕਥਾਵਾਚਕ, ਉਹਨਾਂ ਨੇ ਆਪਾਂ ਨੂੰ ਅੱਜ ਦਾ ਜੋ ਹੁਕਮ ਸਰਵਣ ਕੀਤਾ ਹੈ ਆਪ ਜੀ ਨੇ, ਉਸ ਦੇ ਵਿਚਾਰ ਸਰਵਣ ਕਰਵਾਉਣਗੇ। ਉਪਰੰਤ 9 ਵਜੇ ਠੀਕ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ। ਬੇਨਤੀ ਕਰਾਂਗਾ ਖਾਸ ਕਰਕੇ ਆਸ ਪਾਸ ਦੀਆਂ ਸੰਗਤਾਂ ਨੂੰ, ਬੇਰੀ ਦੀਆਂ ਸੰਗਤਾਂ ਨੂੰ ਖਾਸ ਕਰਕੇ ਜੀ, ਵੱਧ ਚੜ੍ਹ ਕੇ ਆ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜੋ ਆਪਾਂ ਅੱਜ ਮਨਾਉਣ ਜਾ ਰਹੇ ਹਾਂ, ਉਸ ਵਿੱਚ ਵੱਧ ਕੇ ਆ ਕੇ ਵੱਧ ਚੜ੍ਹ ਕੇ ਹਾਜ਼ਰੀ ਲਵਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾਟੂ ਮਧਾਣੀਆਂ ਨਗਾਹਾ ਪੰਖੇ ਪਾਉਂਦੀਆਂ ਲੈਣ ਨਾ ਸਹਾ ਸੂਹੇ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਬੰਧਨ ਬੰਦ ਪਵਾਏ ਸੋਏ ਪੈ।

ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇ ਦੀ ਬਾਜ ਸੱਚੇ ਨਾ ਦਰਬਾਰ ਟੁਬਰ ਖਰਚ ਮੰਗਾ ਜਬੈ ਦੇ ਤਾਂ ਖਾਹੇ ਦੀਵਾਨੇ ਕੋ ਕਲਮੇ

0: Hare Krishna.
1: ਮੇਰੇ ਪਿਆਰੀ ਸਾਧ ਸੰਗਤ, ਬਹੁਤ ਬਹੁਤ ਧੰਨਵਾਦ ਰਾਗੀ ਜਥੇ ਦਾ, ਸਤਿਕਾਰਯੋਗ ਪੰਜ ਸਾਹਿਬ ਬਲਜੀਤ ਸਿੰਘ ਜੀ ਅਲਵਰ ਵਾਲੇ। ਸਤਿਗੁਰੂ ਮਿਹਰ ਕਰਨ, ਹਰ ਤਰ੍ਹਾਂ ਕਰਕੇ ਬਖਸ਼ਿਸ਼ ਭਰਿਆ ਹੱਥ ਸਿਰ 'ਤੇ ਰੱਖਣ, ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ। ਆਓ ਹੁਣ ਜੋ ਅੰਮ੍ਰਿਤ ਵੇਲੇ ਦਾ ਸਾਹਿਬਾਂ ਦਾ ਫਰਮਾਨ ਹੈ ਉਸ ਦੀ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਜਿਹਨਾਂ 'ਤੇ ਗੁਰੂ ਕੀਆਂ ਰਹਿਮਤਾਂ ਨੇ, ਬਖਸ਼ਿਸ਼ਾਂ ਨੇ, ਉਹਨਾਂ ਪਾਸੋਂ ਆਪਾਂ ਸਰਵਣ ਕਰੀਏ। ਉਸ ਤੋਂ ਉਪਰੰਤ 9 ਵਜੇ ਠੀਕ 9ਵੇਂ ਮਹੱਲੇ ਦੇ ਸ਼ਲੋਕ ਸ਼ੁਰੂ ਹੋ ਜਾਣੇ ਨੇ। ਸੋ ਬੇਨਤੀ ਕਰਾਂਗਾ, 4 ਅਖੰਡ ਪਾਠ ਜੋ ਚੱਲ ਰਹੇ ਨੇ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਚੌਥੇ ਗੁਰੂ ਨਾਨਕ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ, ਅਤੇ ਇੱਕ ਅਖੰਡ ਪਾਠ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਜਿੰਦੇ ਸੁੱਖੇ ਦੀ ਬਰਸੀ ਜੋ ਹੈ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਹੈ, ਉਹਨਾਂ ਦੇ ਪ੍ਰਤਾਏ ਰੱਖਿਆ ਗਿਆ ਹੈ। ਸੋ ਬੇਨਤੀ ਹੈ ਸਾਰੇ ਹੀ ਮਾਈ ਭਾਈ ਦੇ ਚਰਨਾਂ 'ਚ ਭਾਈ, ਜੋ ਵੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਆਓ ਉਸ ਮਹਾਨ ਗੁਰੂ ਦੀ ਜਿਨ੍ਹਾਂ ਨੇ ਸਾਨੂੰ ਅੰਮ੍ਰਿਤਸਰ ਵਰਗਾ ਦਰਬਾਰ ਹਰਿਮੰਦਰ ਸਾਹਿਬ ਜੀ ਬਖਸ਼ਿਸ਼ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਮਹਾਨ ਪ੍ਰਕਾਸ਼ ਦਿਹਾੜਾ ਹੈ, ਉਹਨੂੰ ਵੱਧ ਚੜ੍ਹ ਕੇ ਮਨਾਈਏ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਸਰਵਣ ਕਰੋ ਕਥਾ ਜੀ। ਖੰਡ ਪਾਠਾਂ ਦੇ ਭੋਗ 9 ਵਜੇ ਤੱਕ ਸ਼ੁਰੂ ਹੋਣਗੇ, ਜਿਹੜੇ ਤਕਰੀਬਨ 10:30 ਵਜੇ ਭੋਗ ਪੈ ਜਾਂਦਾ, ਉਪਰੰਤ ਕੀਰਤਨ ਇਸੇ ਤਰ੍ਹਾਂ ਜਾਰੀ ਰਹੇਗਾ ਦਿਨ ਦਾ। ਸੋ ਆਓ ਵੱਧ ਚੜ੍ਹ ਕੇ ਇਹੋ ਜਿਹੇ ਸਮੇਂ ਜਿਹੜੇ ਨੇ ਉਹ ਕਦੇ ਕਦੇ ਮਿਲਦੇ ਨੇ, ਮਹਾਨ ਪੁਰਖ ਸਾਹਿਬਾਂ ਦੇ ਦਰਬਾਰ ਦੇ ਵਿੱਚ ਪਹੁੰਚ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਆਓ ਸਰਵਣ ਕਰੋ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਅਗੰਮ ਅਪਾਰ ਅਨੰਤ ਗੁਰ, ਅਵਗਤ ਅਲਖ ਅਭੇਵ, ਪਾਰ ਬ੍ਰਹਮ ਪੂਰਨ ਬ੍ਰਹਮ, ਸਤਿਗੁਰ ਨਾਨਕ ਦੇਵ, ਸਤਿਗੁਰ ਨਾਨਕ ਦੇਵ, ਦੇਵ ਦੇਵੀ ਸਭ ਧਿਆਵਹੇ, ਨਾਦ ਬਾਦ ਬਿਸਮਾਦ, ਰਾਗ ਰਾਗੁਣ ਗੁਣ ਗਾਵਹੇ, ਸੁਨ ਸਮਾਦ ਅਗਾਦ, ਸਾਧ ਸੰਗਤ ਸਪਰੰਪਰ, ਅਬ ਗਤ ਅਲਖ ਅਭੇਵ, ਅਗਾਮਿਤਿ ਅਪਰੰਪਰ। ਹਰ ਕੀ ਵਡਿਆਈ ਹੋ ਆਖ ਨਾ ਸਾਕਾਂ, ਹੋ ਮੂਰਖ ਮੁਗਧਨੀ ਜਾਨ, ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ, ਸਰ ਨਾਗਤ ਪਿਆ

ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਆਰੈ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ ਭੀਖਿਓ ਲਾਲਣ ਪਾਠ ਬੀਚ ਖੋਏ ਆਨੰਦ ਚਿਤਾ ਹਰਖੇ ਪਤੀਨ ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸਹੀ ਕੋ ਧੀਨ ਵੇਖਿਓ ਲਾਲਣ ਪਾਠ ਬੀਚ ਖੋਏ ਆਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿਓ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਚੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲਿਆ ਜਾਗਣਾ ਅੰਮ੍ਰਿਤ ਵੇਲਿਆ ਇਸ਼ਨਾਨ ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ 716 ਅੰਕ ਦੇ ਉੱਤੇ ਟੋਡੀ ਰਾਗ ਦੇ ਵਿੱਚ ਪੰਜਵੇਂ ਘਰ ਸੁਰਤਾਲ ਦੋ ਪਦਿਆਂ ਵਾਲਾ ਇਲਾਹੀ ਫੁਰਮਾਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਜੋਤ ਸਰੂਪ ਸੱਚੇ ਪਿਤਾ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ।
ਇਸ ਇਲਾਹੀ ਫਰਮਾਨ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਚ ਮੂਲ ਮੰਤਰ ਨਾਲ ਮੰਗਲਾ ਉਚਾਰ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਇੱਕ ਹੈ, ਉਸਨੇ ਸਭ ਨੂੰ ਇੱਕੋ ਜਿਹਾ ਪੈਦਾ ਕੀਤਾ ਹੈ, ਉਹਦੀ ਨਜ਼ਰ ਚ ਕੋਈ ਵੱਡਾ ਛੋਟਾ ਨਹੀਂ, ਸਭ ਇੱਕ ਨੇ। ਉਹ ਤੇਰੇ ਅੰਗ ਸੰਗ ਸਹਾਇਤਾ ਕਰ ਸਕਦਾ ਹੈ, ਉਹ ਪਰਮ ਦਬੁੱਤ ਹੈ, ਉਹ ਸਦਾ ਰਹਿਣ ਵਾਲਾ ਹੈ, ਕਦੀ ਨਾਸ਼ ਨਹੀਂ ਹੁੰਦਾ, ਉਹ ਬੇਅੰਤ ਹੈ, ਉਸ ਦੀ ਪ੍ਰਾਪਤੀ ਉਸ ਦੀ ਬਖਸ਼ਿਸ਼ ਗੁਰੂ ਕਿਰਪਾ ਨਾਲ ਹੁੰਦੀ। ਗੁਰੂ ਨੇ ਕਿਰਪਾ ਕੀਤੀ ਜੋ ਕਿਸੇ ਨੇ ਕੀਤੀ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਸਵਾਲ ਖੜਾ ਕੀਤਾ ਜਾਵੇ, ਕੈਸਾ ਗੁਣ ਸਾਡੇ ਉੱਤੇ ਕੀਤਾ ਹੈ? ਇਲਾਹੀ ਬਾਣੀ ਦੇ ਵਿੱਚ ਭਗਤ ਕਬੀਰ ਜੀ ਰਸਨਾ ਤੋਂ ਉਸ ਵਾਹਿਗੁਰੂ ਨੇ ਫਰਮਾਇਆ, ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪੰਚੋ ਰੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਕਬੀਰ ਸਾਹਿਬ ਸ਼੍ਰੋਮਣੀ ਭਗਤਾਂ ਚ ਉਸ ਵਾਹਿਗੁਰੂ ਦੀ ਬਖਸ਼ਿਸ਼ ਪਾਉਣ ਵਾਲਿਆ ਜਿਹਨੂੰ ਇਲਾਹੀ ਬਾਣੀ ਆਈ ਏ, ਉਹਨਾਂ ਨੇ ਜਦੋਂ ਤੋਂ ਦੁਨੀਆਂ ਪੈਦਾ ਹੋਈ ਹੈ ਨਾ, ਉਦੋਂ ਤੋਂ ਰਿਸ਼ੀਆਂ ਮੁਨੀਆਂ ਅਵਤਾਰਾਂ ਪੈਗੰਬਰਾਂ ਵਾਲੇ ਨਿਗਾਹ ਮਾਰ ਕੇ ਇਹ ਇਲਾਹੀ ਵਚਨ ਆਖੇ। ਜੀ ਇਸ ਦੁਨੀਆਂ ਦੇ ਵਿੱਚ ਮੈਂ ਨਿਗਾਹ ਮਾਰੀਏ, ਜਿਹਨੇ ਆਪਣੇ ਅੰਦਰੋਂ ਇਹਨਾਂ ਪੰਜ ਵਿਕਾਰਾਂ ਨੂੰ ਮਾਰਿਆ ਹੋਵੇ, ਜਿਹਨੇ ਆਪਣੇ ਅੰਦਰ ਨਾਮ ਦੀ ਭੱਠੀ ਬਾਲ ਕੇ ਇਹਨਾਂ ਵਿਖਿਆਂ ਨੂੰ, ਇਹਨਾਂ ਵਿਕਾਰਾਂ ਨੂੰ, ਇਹ ਨਫ਼ਰਤ ਤੇ ਈਰਖਾ ਨੂੰ ਸਾੜਿਆ ਹੋਵੇ, ਕਬੀਰ ਸਾਹਿਬ ਕਹਿੰਦੇ ਮੈਨੂੰ ਕੋਈ ਦਿਸਿਆ ਨਹੀਂ। ਕੋਹਾ ਲੜਕਾ ਵੇਚੀ, ਲੜਕੀ ਬੀਜੇ ਕੋਏ, ਵੇਚੀ ਕੋਏ ਵੇਚੇ ਕੋਏ, ਸਾਂਝਾ ਕਰੇ ਕਬੀਰ ਸੇ ਉਹ ਹਰ ਸੰਗ ਬਰਜ ਕਰੇ। ਦੇ ਕੋਈ ਇਹਨਾਂ ਪੰਜਾਂ ਵੈਰੀਆਂ ਨੂੰ ਵੇਚ ਦੇਵੇ, ਕੱਢ ਦੇਵੇ ਆਪਣੇ ਸੀਰ ਦੇ ਅੰਦਰ। ਲੜਕੀਆਂ ਆਸ਼ਾ ਤ੍ਰਿਸ਼ਨਾ, ਕੋਈ ਇਹ ਕੱਢ ਦੇਵੇ ਤੇ ਉਹਦੀ ਸਾਂਝ ਮੇਰ ਨਾ ਹੋ ਸਕਦੀ ਏ, ਇਹਦਾ ਨਾ ਕਬੀਰ ਸਾਹਿਬ ਕੋਲ ਇਹ ਬਖਸ਼ਿਸ਼ ਹੈ ਸੀ। ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਵਿੱਚ ਸਤਿਗੁਰ ਸਾਹਿਬ ਜੀ ਨੇ ਬਚਨ ਫਰਮਾਏ ਆ, ਉਹਨੂੰ ਸਿੱਖੀ ਸਿਧਾਂਤ ਨਾਲ ਨਹੀਂ ਵੇਖਿਆ ਜਾ ਸਕਦਾ, ਉਹਨੂੰ ਉਹ ਸਿਧਾਂਤ ਨਾਲ ਵੇਖਿਆ ਜਾ ਜਿਹੜਾ ਉਹਨਾਂ ਦਾ ਸਿਧਾਂਤ ਹੈ, ਤੇ ਉਹ ਸਿਧਾਂਤ ਨੂੰ ਕਦੀ ਵੀ ਸਿੱਖ ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਸਤਿਗੁਰ ਸਾਹਿਬ ਦੇ ਬਚਨ ਨੇ, ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਦੂਰ। ਹਿੰਦੂ ਧਰਮ ਚ ਪੰਜ ਭਰਾ ਪਾਂਡਵ ਬੜੀਆਂ ਮਹਾਨ ਹਸਤੀਆਂ ਹੋਈਆਂ ਨੇ, ਔਰ ਕਿਹਦੀ ਹਦੂਰੀ ਚ ਰਹਿ ਰਹੇ ਆ ਕਿ ਹਿੰਦੂ ਮਤ ਆਪਣੇ ਸਮੇਂ ਦਾ ਅਵਤਾਰ ਬਲਕਿ ਭਗਵਾਨ ਮੰਨਦਾ ਸ੍ਰੀ ਕ੍ਰਿਸ਼ਨ ਜੀ ਨੂੰ, ਤੇ ਉਹ ਕ੍ਰਿਸ਼ਨ ਜੀ ਨੂੰ ਆਪਣਾ ਸਵਾਮੀ ਮੰਨਦੇ ਆ ਵੀ ਸਾਡਾ ਮਾਲਕ ਏ, ਉਹਦੀ ਹਾਜ਼ਰੀ ਚ ਰਹਿ ਰਹੇ ਆ। ਕ੍ਰਿਸ਼ਨ ਜੀ ਦੀ ਹਾਜ਼ਰੀ ਚ ਰਹਿਣ ਕਰਕੇ ਇੱਕ ਕਿਰਪਾ ਨਹੀਂ ਹੋਈ ਕਿ ਇਹ ਮਤ ਆ ਜਾਵੇ ਕਿ ਅਸੀਂ ਜੂਆ ਨਹੀਂ ਖੇਡਣਾ, ਵੀ ਅਸੀਂ ਜੂਏ ਤੋਂ ਬਚਣਾ ਹੈ, ਜੂਆ ਨਹੀਂ ਖੇਡਣਾ। ਇਹ ਮਤ ਉਹਨਾਂ ਦੇ ਅੰਦਰ ਘਰ ਨਹੀਂ ਕੀਤੀ ਵੀ ਕ੍ਰਿਸ਼ਨ ਜੀ ਨੇ ਐਸੀ ਕਿਰਪਾ ਕਰ ਦਿੱਤੀ ਹੋਵੇ, ਔਰ ਉਹਨਾਂ ਜੂਆ ਖੇਡਦਿਆਂ ਹੋਇਆਂ ਦਰੋਪਦੀ ਨੂੰ ਦਾਅ ਤੇ ਲਾਤਾ ਔਰ ਜੂਏ ਵਿੱਚ ਹਾਰ ਗਏ। ਕੁਛ ਵਿਚਾਰਾਂ ਨੇ ਉਹਨੂੰ ਇਹ ਸਾਰੀ ਸਾਨੂੰ ਪੇਸ਼ ਕਰਨ ਦੀ ਲੋੜ ਨਹੀਂ ਹੁੰਦੀ, ਲੇਕਿਨ ਉਹ ਗਲਤ ਨਹੀਂ ਹੈਗੀਆਂ।
ਇਹ ਸਾਰੀ ਪੰਕਤੀ ਦਾ ਵਿਸਥਾਰ ਜਿਹੜਾ ਹੈ ਉਹ ਦਸਮ ਦੀ ਬਾਣੀ ਚ, ਦਸਮ ਦੀ ਬਾਣੀ ਚ ਭਾਈ ਸੰਤੋਖ ਸਿੰਘ ਚੱਕ ਨਾਨਕ ਪ੍ਰਕਾਰ ਚ ਲਿਖਿਆ, ਔਰ ਦਸਮ ਗੁਰੂ ਨੇ ਉਹ ਸਾਰਾ ਸਕੰਧ ਪੁਰਾਣ ਚੋਂ ਚੱਕਿਆ ਵੀ ਤੁਹਾਡੇ ਘਰ ਇਹ ਵਾਰਤਾ ਵਾਪਰੀ, ਤੁਸੀਂ ਲਿਖੀਏ, ਤੁਹਾਡੇ ਘਰ ਇਹ ਹੋਇਆ। ਅਸੀਂ ਉਹਨੂੰ ਸਾਰੀ ਨੂੰ ਬਿਆਨ ਨਹੀਂ ਕਰਾਂਗੇ, ਅਸੀਂ ਸਿਰਫ ਇੰਨਾ ਹੀ ਕਹਾਂਗੇ ਕਿ ਸਿੱਖੀ ਦੇ ਵਿੱਚ ਸਤਿਗੁਰ ਸਾਹਿਬ ਨੇ ਜੂਆ ਖੇਡਣਾ ਬੰਦ ਕਰ, ਮੇਰਾ ਸਿੱਖ ਜਿਹੜਾ ਹੈ ਉਹ ਜੂਆ ਨਹੀਂ ਖੇਡੇਗਾ। ਔਰ ਦੱਸਤਾ ਵੀ ਆਹ ਦੇਖ ਜੂਆ ਖੇਡਣ ਵਾਲਿਆਂ ਦਾ ਹਾਲ ਕੀ ਹੋਇਆ। ਇਦੋਂ ਅਗਲੀ ਪੰਕਤੀ ਫਿਰ ਪੜ੍ਹਨ ਵਾਲੀ ਏ, ਰੋਵੇ ਪਾਂਡਵ ਭਏ ਮਜੂਰ ਜਿਨਕੇ ਸਵਾਮੀ ਰਹਿਤ ਹਦੂਰ, ਰੋਵੇ ਜਨਮੇਜਾ ਖੋਏ ਗਿਆ ਇੱਕ ਹੀ ਕਾਰਨ ਪਾਪੀ ਪਿਆ। ਜਨਮੇਜੇ ਨੇ ਧਰਮ ਦੀ ਸਭਾ ਵਿੱਚ ਉਸ ਸਮੇਂ ਦੇ ਪੰਡਿਤ ਨੂੰ ਆਖਿਆ, ਕੋਈ ਇਹੋ ਜਿਹਾ ਵੱਡਾ ਨਹੀਂ ਸੀ ਹੈਗਾ, ਕੋਈ ਸਿਆਣਾ ਹੁੰਦਾ ਸਾਡੇ ਵੱਡਿਆਂ ਪਾਂਡਵਾਂ ਨੂੰ ਇਹ ਅਕਲ ਦਿੰਦਾ ਵੀ ਜੂਆ ਨਹੀਂ ਖੇਡਣਾ, ਇਹ ਕੁਛ ਨਾ ਹੁੰਦਾ। ਉਸ ਪੰਡਿਤ ਨੇ ਕਿਹਾ ਕਿ ਤੈਨੂੰ ਮੈਂ ਦੱਸਦਾ ਵਾ ਤਰਨਾ ਕੀ ਹੋਣਾ, ਹੁਣ ਵੇਖੀ ਤੂੰ ਇਹ ਕੰਮ ਨਾ ਕਰੀ ਪਰ ਤੂੰ ਕਰਨੇ ਆ, ਤੂੰ ਐਸਾ ਘੋੜਾ ਨਹੀਂ ਖਰੀਦਣਾ, ਐਸਾ ਜੱਗ ਨਹੀਂ ਕਰਨਾ, ਤੂੰ ਇਹੋ ਜਿਹੇ ਜੱਗ ਵਿੱਚ ਆਪਣੀਆਂ ਰਾਣੀਆਂ ਨੂੰ ਨਹੀਂ ਬੁਲਾਉਣਾ, ਫੇਰ ਕਿਸੇ ਦਾ ਮਜ਼ਾਕ ਹੋ ਜੇ ਤੇ ਉਹਨਾਂ ਪੰਡਿਤਾਂ ਨੂੰ ਸਜ਼ਾ ਨਹੀਂ ਦੇਣੀ। ਲੇਕਿਨ ਉਹਨਾਂ ਦੀ ਹਿਸਟਰੀ ਕਹਿੰਦੀ, ਉਹਨਾਂ ਦੀਆਂ ਪੋਥੀਆਂ ਕਹਿੰਦੀਆਂ ਕਿ ਉਹ ਸਭ ਕੁਛ ਹੋਇਆ, ਉਹਨੂੰ ਕੋਈ ਮੇਟ ਨਹੀਂ ਸਕਿਆ ਵੀ ਜੋ ਹੋਣਾ ਹੈ ਇਹ ਹੋਏਗਾ। ਲੇਕਿਨ ਯਾਦ ਰੱਖਿਓ ਕਿ ਸਿੱਖੀ ਗੁਰੂ ਨਾਨਕ ਦੇ ਘਰ ਇਹ ਲਾਗੂ ਨਹੀਂ ਹੈਗਾ ਵੀ ਜੋ ਹੋਣਾ ਹੈ ਉਹ ਹੋਏਗਾ, ਇਹ ਗੁਰੂ ਨਾਨਕ ਦੇ ਘਰ ਨਹੀਂ। ਜਦੋਂ ਤੂੰ ਗੁਰੂ ਕੋਲ ਆਏਗਾ, ਗੁਰੂ ਇਹੋ ਜਿਹੀ ਕਿਰਪਾ ਕਰੇਗਾ ਕਿ ਜਿਹੜਾ ਉਹਨੇ ਕਿਹਾ ਹੋਣਾ ਹੋਏਗਾ ਇਹ ਨਹੀਂ ਹੋਏਗਾ। ਦੋ ਵਿਚਾਰਾਂ, ਇੱਕ ਤੇ ਕਲਗੀਧਰ ਪਾਤਸ਼ਾਹ ਕੋਲ ਕਾਜੀ ਸਲਾਰ ਦੀਨ ਆਇਆ ਸੀ, ਇਹੀ ਸਵਾਲ ਉਹਨੇ ਕੀਤਾ ਸੀ ਕਿ ਪਾਤਸ਼ਾਹ ਜੋ ਹੋਣਾ ਲਿਖਿਆ ਹੈ ਉਹ ਤੇ ਹੋਣਾ ਹੈ। ਫਿਰ ਗੁਰੂ ਨਾਨਕ ਦੀ ਸੰਗਤ ਚ ਆਉਣ ਦਾ ਕੀ ਫਾਇਦਾ। ਸਤਿਗੁਰ ਸਾਹਿਬ ਜੀ ਨੇ ਮੋਹਰ ਮੰਗਾਈ, ਆਖਿਆ ਅੱਖਰ ਪੜ੍ਹੋ, ਨਹੀਂ ਪੜ੍ਹੇ ਗਏ, ਕਹਿਣਗੇ ਨੂੰ ਕਾਗਜ਼ ਤੇ ਲਾ ਦਿਓ, ਲਾ ਤਾ, ਕਹਿੰਦੇ ਪੜ੍ਹੋ, ਕਹਿੰਦੇ ਪੜ੍ਹ ਦਿੱਤੇ, ਕਹਿੰਦੇ ਹਾਂ, ਕਹਿੰਦੇ ਇਉਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਆਉਣ, ਜਦੋਂ ਗੁਰੂ ਨਾਨਕ ਕੋਲ ਆਉਣਾ ਹੈ ਤੇ ਗੁਰੂ ਨਾਨਕ ਦੀ ਸੰਗਤ ਚ ਆਇਆ, ਪੁੱਠੇ ਲਿਖੇ ਲੇਖ ਸਿੱਧੇ ਹੋ ਜਾਂਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਕੇਵਲ ਗੁਰੂ ਕੋਲੇ ਨਹੀਂ, ਗੁਰੂ ਕੇ ਸਿੱਖ ਦਾ ਮਿਲਾਪ ਹੋ ਜੇ ਤੇ ਉਹ ਕੁਛ ਨਹੀਂ ਹੋਏਗਾ। ਗੁਰੂ ਦੇ ਸਿੱਖ ਦੇ ਕੋਲੇ ਬਹਿ ਜਾਵੇਂ ਐਸੋ ਗੁਣ ਮੇਰੇ ਪ੍ਰਭ ਜੀ ਕੀਨ, ਪੰਚ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਗੁਰੂ ਨੇ ਸਿੱਖ ਦੇ ਹਿਰਦੇ ਵਿੱਚੋਂ ਇਹ ਪੰਜ ਦੋਖ ਗੁਰੂ ਕਿਰਪਾ ਨਾਲ ਕੱਢ ਦਿੱਤੇ ਆ। ਤੇ ਇਹ ਯਾਦ ਰੱਖੀ, ਤੈਨੂੰ ਸਿੱਖ ਦੇ ਕੋਲ ਬਹਿ ਜਾਏਗਾ ਤੇ ਤੇਰੇ ਅੰਦਰੋਂ ਇਹ ਨਿਕਲ ਜਾਣਗੇ। ਗੁਰਮੁਖ ਪੰਥ ਗਹੇ, ਗੁਰਮੁਖ ਪੰਥ ਕਿਹਦਾ? ਗੁਰੂ ਨਾਨਕ ਸਾਹਿਬ ਦਾ। ਤੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਰਸਤਾ ਫੜ ਲਵੇ, ਗੁਰਸਿੱਖ ਸੰਗ, ਤੈਨੂੰ ਗੁਰੂ ਕੇ ਸਿੱਖ ਦਾ ਸੰਗ ਹੋਵੇ। ਪੰਚ ਦੂਤ ਸੰਗ ਤਿਆਗੇ ਹੈ, ਪੰਜ ਵੈਰੀ ਗੁਰੂ ਕੇ ਸਿੱਖ ਦੀ ਸੰਗਤ ਕੇਰਿਆ, ਜਿਹੜੇ ਪੰਜ ਵੈਰੀ ਪਾਂਡਵਾਂ ਨੂੰ ਠੱਗ ਗਏ, ਜਿਹੜੇ ਜਨਮੇਜੇ ਵਰਗਿਆਂ ਨੂੰ ਵੱਡਿਆਂ ਵੱਡਿਆਂ ਨੂੰ ਠੱਗ ਗਏ, ਯਾਦ ਰੱਖੀ ਉਹ ਗੁਰੂ ਕੇ ਸਿੱਖ ਦੀ ਸੰਗਤ ਕਰਦਿਆਂ ਤੈਨੂੰ ਨੂੰ ਵਿਆਪਣਗੇ। ਬਾਬਰ
लाहौर च आया उन्हें अग ला दी। बादशाही हकूमत तू जो बादशाह दे सिपाही आ फौजा आदिया ना सब दुनिया की बिरती आले सारे अंदर डर पैदा होंगे। एक सिख जिदे अंदर हकूमत के जुर्म का डर पैदा नहीं होंगे। अग ला के जाड़ी साड़ी जा रहे सी ये गुरु का सिख जिहड़ा भाई तारू सी वो पानी लैके अग बुझाउण लग पिया सी। लोक मजाक उड़ा रहे सी भी इन्नी अग लगी है इहदा पानी अग बुझा देगा। उन्हें कहा अग बुझण नाल अग लगी रहना मेरा कोई संबंध नहीं। आही गल सिख नूं पल्ले बननी चाहीदी है की होना नहीं होना मेरा इहदे नाल संबंध नहीं। मेरा संबंध इहदे नाल है कि मैं गुरु का वचन मनना है, मैं गुरु का हुक्म मनना है। उन्हें गुरु का हुक्म मनिया बाबर पातशाह दे कोले फड़ के पेश कीता। जदों उन्हें धन गुरु नानक साहब महाराज साहब वचन सुनाए तो बाबर का मन बदली होया। भाई तारू की कीर्ति वेख के की जुआ खेडन वाला जिन्हें जुए दे विच सब घर वरान कर दिता सी हरा दिता सी उहदी घरवाली आई जुआ खेडन वाले की घरवाली जब आके उहदे को रोई साडे घरे खान नूं कुछ नहीं ते उह कहिंदा इंज करी अज तेरा घरवाला जुआरिया जदों आएगा ना उदों मैनूं दसी। भाई मूला कीड़े नूं भाई तारू की संगत होई है ते भाई तारू ने आख्या सिखा तेनू गुरु नानक पातशाह को लेके जाना। भाई तारू भाई मूले कीड़े नू गुरु नानक साहब महाराज साहब दे कोल लिया। हुण सिख की है उह सिख किसे नू उजड़दा वेख के उजड़दा नहीं वैसे कहिंदा इह वसना चाहीदा। सिख किसे नू दुखी वेख के कहिंदा इहदा दुख घटना कट्टिया जाना चाहीदा है पर सिख नू इह पता है कि वसा सकदा है ते गुरु वसा सकदा है। दुख कट सकता है ते गुरु कट सकता है। तो जदों गुरु कोले इउं सिख दी अरदास हुंदी है सिख इउं अपने मन विच अरदास करदा गुरु उसे वेले सुन लैंदा है। जदों गुरु नानक पातशाह महाराज साहिब चरणां च गए ते सतगुर साहिब जी ने इलाही शब्द गाया है सिखा तेरी जिंदगी च गुरु तेनूं शब्द दे गया है तू शब्द दे लड़ लगी तेनू पंज वकार नहीं पो सकन। सतगुर साहिब जी ने आउंदिया वेख्या जदों भाई तारा आया है भाई मूला कीड़ा जुआ खेडन वाला आया है चोर जुआर जार पीड़े कहानी है। सतगुर साहिब जी ने मलार राग की पौड़ी का शब्द जड़ा ना गुरु नानक साहब महाराज साहब उसने बख्शा होया उसनू निंदक ला इतबार मिले हड़वाणिए गुरमुख सच समाए दरगह जानिए भौजल तार नहार शब्द पछाणिए। धन गुरु नानक साहब महाराज साहब ने शब्द गाया ਉਹਨੂੰ ਮੂਲੇ ਕੀੜੇ ਨੂੰ ਮੰਨਿਆ ਗੁਰੂ ਨਾਨਕ ਸਾਹਿਬ ਦੀ ਨਜ਼ਰ ਹੋਈ ਹੈ ਨਜ਼ਰ ਹੋਈ ਹੈ ਜੂਆ ਛੱਡ ਗਿਆ ਸਭ ਕੁਛ ਛੱਡ ਗਿਆ ਹੈ। ਜਿਨਕੇ ਸਵਾਮੀ ਰਹਿਤ ਹਦੂਰ ਜਿਹੜੇ ਚੌਵੀ ਘੰਟੇ ਰਹਿ ਰਿਹਾ ਉਹ ਕਿਰਪਾ ਨਹੀਂ ਕਰ ਸਕਿਆ ਲੇਕਿਨ ਇਹ ਸਿੱਖ ਰਹਿ ਕੇ ਆਇਆ ਕੁਛ ਘੜੀ ਦੀ ਸੰਗਤ ਹੋਈ ਹੈ ਤਾਂ ਇਸ ਕਬੀਰ ਹਾਂ ਕਬੀਰ ਇਹ ਘੜੀ ਆਦਿ ਘੜੀ
आदि हूं से आद भक्तन से ती गोस्ते जो कीनो सो लाभ एक पलक सुख साथ समागम कोट बैकुंठे पाए ऐसो गुण मेरो प्रभ जी कीन पंच दोख और अहंग रोग पांच दोष काम करो लो मोहंकार होमें दा रोग गुरु ने एहो जी कृपा करती ए तन ते सगल दूर कीन तेरे तन दे अंदर नहीं व्यापन गए जो तू गुरु कुल आया गुरु के शब्द ना जुड़िया तू चित विच गुरु नू याद करी सचखंड श्री हरिमंदर साहब तकरीबन जदों 69-70 का समा सी ना उदों एक फलैक्सी बोर्ड लगा हुंदा सी सरां आले पासे अजकल फलैक्सी बोर्ड कंप्यूटर है उदों टीम दे उत्ते एक फलैक्सी बोर्ड बनाया हुंदा सी एक निहंग सिंह हुंदा सी वो जंगल बेची लंघ रहा हुंदा एक रस्ते च उत्ते एक अंग्रेज की फोटो बनाई

ਸੂਫੀ ਫਕੀਰੀ ਦਰਗਾਹ ਹੈ ਜਿਸ ਤੇ ਬਹੁਤ ਮੁਸਲਮਾਨ ਤੇ ਹਿੰਦੂ ਵੀ ਜਾਂਦੇ ਆ ਪੀਰ ਚੰਦ ਚਿਰਾਗ ਸ਼ਾਹ ਤੇ ਪੀਰ ਚੰਦ ਚਿਰਾਗ ਸ਼ਾਹ ਦੇ ਲੋਕੀ ਜਾ ਕੇ ਨਾ ਸ਼ੀਰਨੀ ਦਾ ਪ੍ਰਸ਼ਾਦ ਚੜਾਉਂਦੇ ਆ ਇਸ ਰਸਤੇ ਦੇ ਵਿੱਚ ਸਿੱਖ ਨੂੰ ਹੁਕਮ ਹੈ ਕਿ ਤੇਰਾ ਅੰਮ੍ਰਿਤ ਵੇਲਾ ਜਿਹੜਾ ਹੈ ਨਾ ਉਹ ਨਿਤਨੇਮ ਕਰਨਾ ਹੈ ਔਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਚਨ ਨੇ ਕਿ ਨਿਤਨੇਮ ਕਰਕੇ ਦੋ ਟਾਈਮ ਦੀ ਅਰਦਾਸ ਕਰਨੀ ਜ਼ਰੂਰੀ ਹੈ ਕਿ ਨਿਤਨੇਮ ਕਰਨ ਤੋਂ ਬਾਅਦ ਤੂੰ ਅਰਦਾਸ ਕਰਨੀ ਹੈ ਤੇ ਇੱਕ ਬਹੁਤ ਜ਼ਰੂਰੀ ਹੈ ਕਿ ਉਹਦੇ ਬਾਅਦ ਜਿਹੜਾ ਜਕਾਰਾ ਛੱਡਣਾ ਹੈ ਨਾ ਉਹ ਸ਼ਾਨਦਾਰ ਆਗਾਸ ਸੁਖਨ ਬੁਲੰਦ ਅਕਾਲ ਅਕਾਲ ਕਿ ਬੜੇ ਸ਼ਾਨਦਾਰ ਅੰਦਾਜ਼ ਦੇ ਵਿੱਚ ਬੜੀ ਬੁਲੰਦ ਆਵਾਜ਼ ਦੇ ਵਿੱਚ ਤੂੰ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਜਕਾਰਾ ਜਿਹੜਾ ਹੈ ਨਾ ਜੋ ਆਪਾਂ ਬੋਲੇ ਸੋ ਨਿਹਾਲ ਸਾਥੀ ਵੀ ਇਹ ਬੁਲਾਉਣਾ ਇਹ ਤੈਨੂੰ ਹੁਕਮ ਹੈ ਇਹ ਨਿਹੰਗ ਦਾ ਨਾਂ ਇਤਿਹਾਸ ਵਿੱਚ ਸਾਧੂ ਸਿੰਘ ਆਇਆ ਹੈ ਕਿ ਇਹ ਸਾਧੂ ਸਿੰਘ ਨਿਹੰਗ ਸੀ ਤੇ ਇਹ ਉਸ ਰਸਤੇ ਵਿੱਚ ਜਾ ਰਿਹਾ ਸੀ ਰਸਤੇ ਚ ਅੰਮ੍ਰਿਤ ਵੇਲਾ ਹੋਇਆ ਉਹਨੇ ਇੱਕ ਥਾਂ ਤੇ ਪਾਣੀ ਵੇਖ ਕੇ ਇਸ਼ਨਾਨ ਪਾਣੀ ਕਰਕੇ ਉੱਥੇ ਆਪਣੇ ਊਠ ਤੇ ਆਪਣੇ ਘੋੜੇ ਰੋਕ ਲਏ ਤੇ ਉਹਨੇ ਉੱਥੇ ਨਿਤਨੇਮ ਕੀਤਾ ਨਿਤਨੇਮ ਕਰਨ ਤੋਂ ਬਾਅਦ ਉਹਨੇ ਜਕਾਰਾ ਬੜੀ ਆਵਾਜ਼ ਦੇ ਵਿੱਚ ਉੱਚਾ ਲਾਇਆ ਹੁਣ ਉਹ ਪਹਾੜੀ ਰਸਤੇ ਜਕਾਰਾ ਬੜਾ ਉਹ ਬੜਾ ਗੂੰਜਦਾ ਹੈ ਇੱਥੋਂ ਕੁਛ ਦੂਰੀ ਦੇ ਉੱਤੇ ਰਨਿਆਲ ਪਿੰਡ ਸੀ ਰਨਿਆਲ ਪਿੰਡ ਇੱਕ ਮੁਸਲਮਾਨਾਂ ਦੀ ਬੱਚੀ ਦੋ ਮੁਸਲਮਾਨ ਚੱਕ ਲਿਆਏ ਸੀ ਉਹ ਸਾਰੀ ਰਾਤ ਇਤਿਹਾਸ ਚ ਵਾਰਤਾ ਆਈ ਹੈ ਪੀਰ ਚੰਨ ਸ਼ਰਾਗ ਸ਼ਾਹ ਨੂੰ ਯਾਦ ਕਰਦੀ ਰਹੀ ਪੀਰ ਚੰਨ ਚਿਰਾਗ ਸ਼ਾਹ ਮੈਨੂੰ ਛਡਾ ਮੈਂ ਤੇਰੀ ਸੀਰ ਨਹੀਂ ਚੜਾਉਂਗੀ ਮੈਂ ਤੇਰੀ ਸੀਰ ਨਹੀਂ ਚੜਾਉਂਗੀ ਲੇਕਿਨ ਜਦੋਂ ਉਹਨੇ ਜਕਾਰਾ ਸੁਣਿਆ ਉੱਥੇ ਪੰਜਾ ਸਾਹਿਬ ਨੇੜੇ ਹੋਣ ਕਰਕੇ ਉਹਨੂੰ ਗੁਰੂ ਨਾਨਕ ਪਾਤਸ਼ਾਹ ਯਾਦ ਆਏ ਗੁਰੂ ਨਾਨਕ ਪਾਤਸ਼ਾਹ ਤੇਰੇ ਸਿੱਖ ਦੀ ਆਵਾਜ਼ ਸੁਣੀ ਹੈ ਸਤਿਗੁਰ ਨੇ ਹਿੰਮਤ ਦਿੱਤੀ ਉੱਥੇ ਲਿਖਿਆ ਖਨਜ਼ੀਰ ਖਨਜ਼ੀਰ ਕਹਿੰਦੇ ਸੂਰ ਨੂੰ ਵੀ ਜਿਹੜੇ ਆਦਮੀ ਸੂਰਾਂ ਲੱਗੇ ਸੀ ਵੇਖਿਆ ਵੀ ਦੋਵੇਂ ਸੁੱਤੇ ਆ ਤੇ ਉਹ ਉੱਥੋਂ ਭੱਜੀ ਭੱਜੀ ਤੇ ਉਹ ਪੱਥਰ ਡਿੱਗਾ ਤੇ ਦੋਵੇਂ ਜਾਗ ਪਏ ਅੱਗੇ ਅੱਗੇ ਉਹ ਲੜਕੀ ਭੱਜੀ ਜਿਹੜੇ ਪਾਸੇ ਆਵਾਜ਼ ਆਈ ਸੀ ਉਸ ਪਾਸੇ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਸਿੱਖ ਪਿੱਛੇ ਉਹ ਪੋਠੋਹਾਰ ਦੇ ਇਲਾਕੇ ਦੇ ਵਿੱਚ ਲਾਲਾ ਜਿਹੜਾ ਨਾ ਉਹ ਭਰਾ ਨੂੰ ਕਹਿੰਦੇ ਆ ਜਦੋਂ ਉਹਨੇ ਉਹ ਨਿਹੰਗ ਸਾਧੂ ਸਿੰਘ ਨੂੰ ਜਾ ਕੇ ਦੇਖਿਆ ਉਹਨੇ ਪੋਠੋਹਾਰ ਦੀ ਬੋਲੀ ਚ ਜਾ ਕੇ ਆਖਿਆ ਲਾਲਾ ਲਾਲਾ ਮਿੱਗੀ ਇਹਾਂ ਛੋੜ ਨਾ ਗੱਛੀ ਬਾਬੇ ਨਾਨਕ ਕਾ ਵਾਸਤਾ ਬਾਬੇ ਨਾਨਕ ਕਾ ਵਾਸਤਾ ਉਹਨੇ ਘੁੱਟ ਕੇ ਉਸ ਨਿਹੰਗ ਸਿੰਘ ਨੂੰ ਜੱਫੇ ਚ ਲੈ ਲਿਆ ਕਿ ਮੈਨੂੰ ਬਚਾਈ ਨਿਹੰਗ ਸਿੰਘ ਨੇ ਉਹਨਾਂ ਖੰਜੀਰਾਂ ਨੂੰ ਸਮਝਾਇਆ ਪਰ ਨਾ ਸਮਝੇ ਜਦੋਂ ਉਹ ਨਿਹੰਗ ਸਿੰਘ ਦੇ ਗੱਲ ਪੈਣ ਲੱਗੇ ਉਹਨੇ ਪਿੱਛੇ ਹਟਿਆ ਪੈਂਚੜਾ ਕੱਢਿਆ ਆਪਣੀ ਡਾਂਗ ਚੱਕੀ ਤੇ ਇੱਕ ਦੇ ਮਾਰੀ ਉਹਦੀ ਬਾਂਹ ਭਾਂਤੀ ਦੂਜਾ ਭੱਜ ਗਿਆ ਉਸ ਲੜਕੀ ਨੂੰ ਉਹਨੇ ਆਪਣੇ ਘੋੜੇ ਤੇ ਬਿਠਾ ਕੇ ਉਹਦਾ ਪਿੰਡ ਪੁੱਛਿਆ ਰਨਿਆਲ ਤੇ ਉਹਦੇ ਪਿੰਡ ਉਹਨੂੰ ਛੱਡ ਦਿੱਤਾ ਪਿੰਡ ਦੇ ਲੋਕਾਂ ਨੇ ਰੋਕਣ ਦਾ ਯਤਨ ਕੀਤਾ ਗੁਰੂ ਕਾ ਸਿੱਖ ਪਰ ਉਪਕਾਰ ਕਰਕੇ ਭੁੱਲ ਜਾਂਦਾ ਕਹਿੰਦਾ ਨਹੀਂ ਭਾਈ ਮੈਂ ਕਣਕ ਲੱਦੀ ਛਾਟੀ ਮੈਂ ਆਪਣਾ ਵਪਾਰ ਕਰਨ ਜਾਣਾ ਹੈ ਪੁਲਿਸ ਨੂੰ ਸ਼ਿਕਾਇਤ ਹੋਈ ਲੜਕੀ ਦੇ ਬਿਆਨਾਂ ਦੇ ਉੱਤੇ ਡੀ ਸੀ ਨੇ ਆਖਿਆ ਪਤਾ ਕਰੋ ਉਹ ਕੌਣ ਸੀ ਏਡਾ ਭਲਾ ਆਦਮੀ ਨੂੰ ਇਨਾਮ ਦਿੱਤਾ ਜਾਏ ਚੁੰਗੀ ਤੋਂ ਸਿਰਫ ਇੰਨਾ ਪਤਾ ਲੱਗਾ ਕਿ ਸਾਧੂ ਸਿੰਘ ਨਾਂ ਦਾ ਨਿਹੰਗ ਜਿਹਨੇ ਚੁੰਗੀ ਕਟਕਾਈ ਸਮਾਂ ਬੀਤਿਆ ਸਾਲ ਬਾਅਦ ਉਹ ਨਿਹੰਗ ਸਿੰਘ ਧੜਥੋਈ ਪਿੰਡ ਚ ਆਇਆ ਤੇ ਧੜਥੋਈ ਪਿੰਡ ਉਹ ਲੜਕੀ ਵਿਆਹੀ ਹੋਈ ਸੀ ਵੈਸੇ ਇਸ ਨਿਹੰਗ ਸਿੰਘ ਦਾ ਪਿੰਡ ਪੜਿਆਲ ਸੀ ਫਤਿਹ ਜੰਗ ਤਹਿਸੀਲ ਦਾ ਰਹਿਣ ਵਾਲਾ ਸੀ ਜਦੋਂ

ਨੂੰ ਉਸ ਘਰ ਵਿੱਚ ਉਹ ਕੁਛ ਵੇਚਣ ਵਾਸਤੇ ਆਇਆ। ਉਸ ਲੜਕੀ ਨੇ ਪਛਾਣ ਲਿਆ ਕਿ ਨਿਹੰਗ ਸਿੰਘ ਉਹੀ ਏ। ਉਹ ਲੜਕੀ ਫਿਰ ਉੱਠ ਕੇ ਭੱਜ ਕੇ ਜਦੋਂ ਨਿਹੰਗ ਸਿੰਘ ਨੂੰ ਜੱਫਾ ਪਾਇਆ, ਨਾ ਲਾਲਾ ਲਾਲਾ ਆਖਿਆ, ਤੇ ਨਿਹੰਗ ਸਿੰਘ ਨੂੰ ਪਛਾਣ ਆ ਗਈ ਵੀ ਇਹ ਲੜਕੀ ਉਹੀ ਏ। ਪਿੰਡ ਦੇ ਲੋਕਾਂ ਨੇ ਡੀਸੀ ਨੂੰ ਖਬਰ ਕੀਤੀ, ਜੈਲਦਾਰ ਨੂੰ ਹੁਕਮ ਆਇਆ, ਪੁਲਿਸ ਆਈ, ਨਿਹੰਗ ਸਿੰਘ ਨੂੰ ਲੈ ਗਈ। ਡੀਸੀ ਨੇ ਆਖਿਆ ਤੁਸੀਂ ਏਡਾ ਭਲਾ ਕਰਮ ਕੀਤਾ ਹੈ, ਉਸ ਜ਼ਮਾਨੇ ਚ ਉਹਨੇ 100 ਰੁਪਇਆ ਇਨਾਮ ਦਿੱਤਾ। ਨਿਹੰਗ ਸਿੰਘ ਨੇ ਉਹ 100 ਰੁਪਇਆ ਇਨਾਮ ਲੈ ਕੇ, ਅਸੀਂ ਲੋਭ ਤੇ ਲਾਲਚ ਚ ਫਸੇ ਹੋਏ ਆ, ਉਹ 100 ਉਸ ਲੜਕੀ ਨੂੰ ਦੇ ਦਿੱਤਾ। ਡੀਸੀ ਨੇ ਪੁੱਛਿਆ ਕਿਉਂ ਕੀਤਾ, ਕਹਿੰਦਾ ਇਸ ਲੜਕੀ ਨੇ ਮੈਨੂੰ ਲਾਲਾ ਆਖਿਆ, ਤੇ ਲਾਲਾ ਦਾ ਇਸ ਇਲਾਕੇ ਚ ਅਰਥੇ ਭਰਾ, ਇਹਨੇ ਮੈਨੂੰ ਭਰਾ ਆਖਿਆ, ਤੇ ਭਰਾ ਕਦੀ ਭੈਣਾਂ ਦੇ ਇਨਾਮ ਨਹੀਂ ਲਿਆ ਕਰਦੇ। ਐਸੋ ਗੁਣ ਮੇਰੇ ਪ੍ਰਭ ਜੀ ਕੀਨ, ਪੰਚ ਦੋਖ ਔਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਡੀਸੀ ਨੇ ਆਖਿਆ ਇਸ ਨਿਹੰਗ ਸਿੰਘ ਦਾ ਰਾਤ ਰਹਿਣ ਦਾ ਪ੍ਰਬੰਧ ਕਰੋ ਰੈਸਟ ਹਾਊਸ ਦੇ ਵਿੱਚ, ਮੈਂ ਸਵੇਰ ਨੂੰ ਇਹਦੇ ਨਾਲ ਕੋਈ ਡਿਸਕਸ ਕਰਨਾ ਚਾਹੁੰਦਾ ਵਾ। ਸਵੇਰ ਨੂੰ ਜਦੋਂ ਇਕੱਠੇ ਹੋਏ ਤੇ ਕੋਈ ਲੋਹੇ ਦਾ ਗੜਵਾ ਸੀ, ਇੱਕ ਰੱਸੀ ਸੀ, ਲੋਹੇ ਦੇ ਬਾਟੇ ਸੀ। ਉਹਨੇ ਆਪਣੇ ਕਲਰਕ ਨੂੰ ਪੁੱਛਿਆ, ਕਿਉਂਕਿ ਇੰਗਲਿਸ਼ ਜਾਣਦਾ ਸੀ, ਅੰਗਰੇਜ਼ ਡੀਸੀ ਸੀਗਾ, ਵੀ ਇਹ ਕੀ ਹੈ। ਉਹਨੇ ਕਿਹਾ ਜੀ ਵਹਿਮੀ ਲੋਕ ਹੁੰਦੇ ਨੇ ਨਿਹੰਗ ਸਿੰਘ ਨੇ, ਇਹਨਾਂ ਨੂੰ ਵਹਿਮ ਵੂਮ ਚ ਫਸੇ ਹੁੰਦੇ ਆ। ਹੁਣ ਉਹਨੂੰ ਇਹ ਪਤਾ ਨਹੀਂ ਸੀ ਕਿ ਇਹ ਨਿਹੰਗ ਸਿੰਘ ਪੜਿਆ ਲਿਆ ਆਰਮੀ ਚ ਸਿਆਹੀ, ਆਰਮੀ ਵੀ ਤਾਂ ਛੱਡ ਕੇ ਆਈ, ਸਿੱਖ ਨੂੰ ਗੁਰੂ ਨਾਲ ਇੰਨਾ ਪਿਆਰ ਏ ਕਿ ਜਦੋਂ ਕਿਤੇ ਉਹਦੇ ਨਿਤਨੇਮ ਦੇ ਵੇਲੇ ਡਿਊਟੀ ਆ ਜਾਂਦੀ ਸੀ ਤੇ ਉਹਨੂੰ ਡਿਊਟੀ ਜਾਣਾ ਪੈਂਦਾ, ਉਹਦਾ ਮਨ ਦੁਖਦਾ ਸੀ ਕਿ ਉਧਰੋਂ ਮੇਰਾ ਨਿਤਨੇਮ ਦਾ ਸਮਾਂ ਹੈ, ਉਧਰੋਂ ਡਿਊਟੀ ਏ, ਤੇ ਉਹਨੇ ਡਿਊਟੀ ਛੱਡਤੀ ਸੀ ਕਿ ਨਹੀਂ ਮੈਂ ਆਪਣੇ ਗੁਰੂ ਕੀ ਡਿਊਟੀ ਕਰਨੀ ਏ। ਜਦੋਂ ਉਹਨੇ ਵਹਿਮੀ ਆਖਿਆ ਉਹਨੇ ਇੰਗਲਿਸ਼ ਬੋਲਣੀ ਸ਼ੁਰੂ ਕਰਤੀ। ਡੀਸੀ ਹੈਰਾਨ ਹੋਇਆ, ਉਹਨੇ ਕਿਹਾ ਜੀ ਕੋਈ ਵਹਿਮ ਨਹੀਂ ਹੈਗਾ, ਆਪਣਾ ਇੰਤਜ਼ਾਮ ਕੀਤਾ, ਗੜਵਾ ਰੱਖਿਆ, ਰੱਸਾ ਰੱਖਿਆ, ਕਿਤੇ ਖੂਹ ਚੋਂ ਪਾਣੀ ਕੱਢਣਾ ਪੈਂਦਾ, ਆਪਣੇ ਲੋੜ ਪੈਂਦੀ ਏ, ਉਹਨੂੰ ਅਸੀਂ ਇਹ ਰੱਖੇ, ਆਪਣੇ ਬਰਤਨ ਕਿਤੇ ਲੋੜ ਪੈਂਦੀ, ਕਿੱਥੇ ਬਰਤਨ ਲੱਭਦੀ ਹੈ। ਡੀਸੀ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਸਿੱਖ ਤੋਂ ਲਾਗ ਲੱਗੀ, ਉਹ ਡੀਸੀ ਮੈਕਾਲਹਵ ਸਿੱਖ ਪੰਥ ਦਾ ਇਤਿਹਾਸਕਾਰ ਬਣਿਆ। ਗੁਰੂ ਕੇ ਸਿੱਖ ਤੇ ਗੁਰੂ ਨੇ ਇੰਨੀ ਕਿਰਪਾ ਕਰਤੀ, ਸਿੱਖਾ ਜੇ ਤੂੰ ਗੁਰੂ ਕੇ ਬਚਨ ਚ ਆਏਗਾ ਤੇਰੀ ਸੰਗਤ ਕਰਨ ਵਾਲੇ ਨੂੰ ਵੀ ਉਹ ਪੰਜ ਵਿਕਾਰ ਪੋਣਗੇ ਨਹੀਂ, ਉਹ ਵੀ ਇਸ ਦੁਨੀਆਂ ਦਾ ਪਰਉਪਕਾਰੀ ਇਨਸਾਨ ਹੋਏਗਾ। ਜਿਹੜੇ ਕਿਸੇ ਰਹਿਬਰ ਨੇ ਸੱਚ ਜਾਣੋ ਜਿਹੜੀ ਪਾਂਡਵਾਂ ਉੱਤੇ ਕਿਰਪਾ ਨਹੀਂ ਹੋਈ, ਔਰ ਸਵਾਮੀ ਕ੍ਰਿਸ਼ਨ ਜੀ ਦੀ ਹਜ਼ੂਰੀ ਚ ਰਹਿਣ ਵਾਲੇ ਆ, ਰੋਵੇ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਰਹਿਤ ਹਦੂਰ, ਰੋਵੇ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਿਆ। ਆਖਿਆ ਨੀ ਇਹ ਹੋਣਾ ਸੀ, ਤੇ ਗੁਰੂ ਕੇ ਸਿੱਖ ਨੇ ਆਖਿਆ ਨਹੀਂ, ਜੋ ਹੋਣਾ ਸੀ ਉਹ ਗੁਰੂ ਕੋਲੇ ਆਉਣ ਤੋਂ ਪਹਿਲਾਂ ਹੋਣਾ ਸੀ। ਜਦੋਂ ਮੈਂ ਗੁਰੂ ਕੋਲੇ ਆ ਗਿਆ ਉਦੋਂ ਨਹੀਂ ਹੋਣਾ, ਉਦੋਂ ਜੋ ਗੁਰੂ ਦੇ ਹੁਕਮ ਵਿੱਚ ਉਹ ਹੋਣਾ ਹੈ, ਉਦੋਂ ਇਹੋ ਜਿਹਾ ਨਹੀਂ ਹੋਣਾ, ਉਦੋਂ ਪੰਜ ਵਿਕਾਰ ਮੈਨੂੰ ਪੋਹ ਨਹੀਂ ਸਕਦੇ। ਐਸੋ ਗੁਣ ਮੇਰੇ ਪ੍ਰਭ ਜੀ ਕੀਨ, ਪੰਚ ਦੋਖ ਔਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਬੰਧਨ ਤੋਰ ਸ਼ੋਰ ਵਿਖਿਆ, ਤੇ ਇਹ ਜਿਹੜੇ ਬੰਧਨ ਪਏ ਹੋਏ ਨੇ ਤੈਨੂੰ, ਇਹਨਾਂ ਪੰਜਾਂ ਨੇ ਮਾਇਆ ਮੋਹ ਦੇ ਬੰਧਨ ਪਏ ਹੋਏ ਨੇ, ਮਾਇਆ ਕੀ ਤਰ੍ਹਾਂ ਬੰਧਨ ਪਏ ਹੋਏ ਆ, ਇਹਨਾਂ ਨੂੰ ਤੋੜ। ਇਹ ਕਿਵੇਂ ਟੁੱਟਣੇ ਆ? ਗੁਰੂ ਕੇ ਸ਼ਬਦ ਨਾਲ। ਜਦੋਂ ਗੁਰੂ ਕੋਲ ਆਇਆ, ਗੁਰੂ ਕਾ ਸ਼ਬਦ ਸੁਣਿਆ, ਉਦੋਂ ਇਹ ਵਿਖਿਆ ਟੁੱਟ ਜੇ। ਕਹਿੰਦੇ ਗੁਰ ਕੋ ਸ਼ਬਦ ਮੇਰੇ ਹੀ ਅਰ ਦੀਨ, ਗੁਰੂ ਨੇ ਕਿਰਪਾ ਕੀਤੀ ਏ ਕਿ ਮੇਰੇ ਹਿਰਦੇ ਵਿੱਚ ਉਹ ਸ਼ਬਦ ਦਿੱਤਾ ਹੈ, ਹੁਣ ਗੁਰੂ ਕਾ ਹੁਕਮ ਮੇਰੇ ਅੰਦਰ ਵਸ ਗਿਆ ਹੈ। ਦੁਨੀਆ ਚ ਰੂਪ ਰੰਗ ਵੇਖਿਆ ਜਾਂਦਾ ਸੀ ਵੀ ਇਹਦਾ ਰੂਪ ਰੰਗ ਕਿਹੋ ਜਿਹਾ, ਲੇਕਿਨ ਸਿੱਖੀ ਇਹੋ ਜਿਹੀ ਏ, ਜੇ ਜਾਤ ਪਾਤ ਦੀ ਗੱਲ ਛੱਡੋ, ਰੂਪ ਰੰਗ ਨਹੀਂ ਵੇਖਿਆ ਜਾਂਦਾ। ਉਹ ਲੋਕੀ ਨਸਲ ਕਰਕੇ ਵਿਤਕਰਾ ਕਰਦੇ ਆ, ਸਾਡੇ ਘਰ ਆਵਾਜ਼ ਆਈ ਏ ਕਹਿ ਆਤਿਸ਼ ਦੋ ਰੰਗ, ਕਹਿੰਦੇ ਅੱਗ ਦੇ ਕਦੀ ਦੋ ਰੰਗ ਹੋਏ ਆ, ਸੰਗ ਇਕਤਲਾਫ, ਸੰਗ ਪੱਥਰ,
ਕਹਿੰਦੇ ਪੱਥਰ ਲਾਲ ਹੋਵੇ, ਪੱਥਰ ਚਿੱਟਾ ਹੋਵੇ, ਪੱਥਰ ਕਾਲਾ ਹੋਵੇ, ਉਹਨਾਂ ਨੂੰ ਆਪਸ ਚ ਮਾਰੀ ਸਾਰਿਆਂ ਦੇ ਅੰਦਰੋਂ ਅੱਗ ਇੱਕੋ ਜਿਹੀ ਨਿਕਲੇਗੀ। ਸੱਜਣਾ, ਜਲਵਾਯੂ ਦੇ ਪ੍ਰਭਾਵ ਕਾਰਨ ਕੋਈ ਕਾਲਾ ਹੋਵੇ, ਕੋਈ ਗੋਰਾ ਹੋਵੇ, ਕੋਈ ਲਾਲ ਹੋਵੇ, ਜਾਣ ਲਉ ਸਾਰਿਆਂ ਚ ਇੱਕੋ ਜਿੰਦ, ਉਹ ਸਾਰਿਆਂ ਦੇ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ। ਉਹ ਨਹੀਂ ਵੇਖਦਾ ਇਹ ਕਿੱਥੋਂ ਆਇਆ ਹੈ, ਉਹ ਵੇਖਦਾ ਆਇਆ ਹੈ ਆ ਉਹਦੇ ਹੁਕਮ ਨੂੰ ਸੁਣਾਵਾਂ, ਉਹਦੇ ਹੁਕਮ ਹੀ ਚੱਲਣਾ ਹੈ। ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ। ਕਹਿੰਦੇ ਉਹਨੇ ਮੇਰਾ ਰੂਪ ਅਨਰੂਪ ਨਹੀਂ ਵੇਖਿਆ, ਉਹਨੇ ਸੌਦਾ ਦਿੱਤਾ ਵੀ ਆ ਮੈਂ ਤੈਨੂੰ ਇਹ ਸ਼ਬਦ ਦਿਆਂ, ਤੈਨੂੰ ਉਹਦੇ ਹੁਕਮ ਚ ਲਾਵਾਂ, ਬਸ ਉਹਦੇ ਹੁਕਮ ਨੂੰ ਪ੍ਰੇਮ ਨਾ ਮੰਨੀ, ਉਹਦੇ ਸ਼ਬਦ ਨੂੰ ਪ੍ਰੇਮ ਨਾ ਭਿੱਜ ਕੇ ਪੜੀ। ਹਰ ਰੰਗ ਭੀਨ, ਉਸ ਰੰਗ ਪ੍ਰੇਮ, ਉਸ ਮਾਲਕ ਦੇ ਪ੍ਰੇਮ ਚ ਭਿੱਜ ਜਾਈ। ਜਦੋਂ ਉਹਦੇ ਪ੍ਰੇਮ ਚ ਭਿੱਜੇਗਾ, ਪੇਖਿਓ ਲਾਲਣ ਪਾਠ ਬੀਚ ਖੋਏ, ਆਨੰਦ ਚਿਤਾ ਹਰਖੇ ਪਤੀਨ। ਉਹ ਵਾਹਿਗੁਰੂ ਅਕਾਲ ਪੁਰਖ ਨੂੰ ਜਿਵੇਂ ਭਗਤ ਧਨਾ ਮਿਲੇ ਪ੍ਰਤਹ ਗੁਸਈਆ ਧਨਾ ਵਟ ਭਾਗਾ, ਜਿਹਾ ਸਤਿਗੁਰ ਜਾਣਿਆ ਤਿਹ ਜਿਹਾ ਸੁਖ ਹੋਏ, ਇਹੋ ਸੰਸਾ ਮੂਲੇ ਨਾਹੀ ਭਉ ਲਾਏ ਜਨ ਕੋਏ, ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਜੋਤ ਤੇਰੇ ਅੰਦਰ ਵੀ ਉਹਦੀ ਏ, ਲੇਕਿਨ ਤੇਰਾ ਸਰੀਰ ਵੱਖਰਾ ਹੋ ਗਿਆ ਹੈ ਤੇ ਜਦ ਰੱਖੀ ਚਾਹ ਤੇਰੇ ਅੰਦਰ ਇਹ ਭਰਮ ਦਾ ਪਰਦਾ ਹੈ ਜਿਹੜਾ ਬਰੀ ਕੀਰਤਨ ਚੁਣਾ, ਇਹ ਪਰਦਾ ਟੁੱਟ ਜਾਏਗਾ, ਤੇਰਾ ਮਿਲਾਪ ਹੋ ਜਾਏ। ਕਦੋਂ? ਜਦੋਂ ਤੂੰ ਗੁਰੂ ਕੋਲ ਆਇਆ, ਗੁਰੂ ਕਾ ਸ਼ਬਦ ਹੈ ਤੈਨੂੰ ਮਿਲਾ ਦੇਵੇਗਾ। ਜਦੋਂ ਮਿਲਾ ਦਿੱਤਾ ਉਦੋਂ ਤੈਨੂੰ ਇਹ ਪੰਜ ਨਹੀਂ ਪਾਉਣਗੇ। ਵੇਖੇ ਉਹ ਲਾਲਣ ਪਾਠ ਬੀਚ ਖੋਏ, ਪਰਦਾ ਖਤਮ ਹੋ ਗਿਆ ਵਿੱਚੋਂ, ਆਨੰਦ ਚਿਤਾ ਤੇਰੇ ਚਿੱਤ ਦੇ ਵਿੱਚ ਖੇੜਾ ਹੀ ਖੇੜਾ ਹੋ ਗਿਆ, ਹੁਣ ਕਦੀ ਗਮ ਆ ਹੀ ਨਹੀਂ ਸਕਦਾ। ਹੁਣ ਤੈਨੂੰ ਕੋਈ ਫਾਂਸੀ ਆ ਲੈ ਜਾਵੇ ਤੇ ਹੱਸਦਾ ਜਾਣਾ। ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ ਉਹਨਾਂ ਦਾ ਭਾਰ ਤੋਲਿਆ ਗਿਆ ਸੀਗਾ, ਵੀ ਸ਼ਾਇਦ ਫਾਂਸੀ ਦੇ ਗਾਵਨਾ ਘੱਟ ਗਿਆ ਹੋਵੇ ਪਰ ਭਾਰ ਵਧਿਆ ਹੋਇਆ ਸੀ। ਆਪਣੇ ਸਮੇਂ ਤੋਂ ਪਹਿਲਾਂ ਤਿਆਰ ਹੋਏ, ਨਿਤਨੇਮ ਕੀਤਾ। ਮੈਨੂੰ ਭਾਈ ਨਿਰਮਲ ਸਿੰਘ ਨਿੰਮਾ ਸਰਹੰਦ ਮਿਲਿਆ ਸੀ, ਮੈਂ ਨਿਰਮਲ ਹੈ ਸੁਣਾ, ਭਾਈ ਸੁਖੇ ਜਿੰਦਰ ਜੀ ਤੂੰ ਉਹਨਾਂ ਦੇ ਕੋਲ ਸੀ, ਉਹਨੂੰ ਬਰੀ ਕਰਤਾ ਸੀ ਜੱਜ ਨੇ। ਕਹਿੰਦਾ ਜਦੋਂ ਵੀਰ ਕੋਠੀ ਚੋਂ ਲੰਘਣ ਲੱਗੇ ਨਾ, ਉਹਨਾਂ ਜਕਾਰੇ ਛੱਡੇ, ਕਹਿੰਦਾ ਫਿਰ ਮੈਂ ਵੀ ਕੋਠੀ ਚ ਜਵਾਬ ਦਿੱਤਾ। ਸਾਹਿਬ ਜੀ ਕਹਿੰਦੇ ਜਿੱਥੇ ਦੁਨੀਆਂ ਰੋਂਦੀ ਜਦੋਂ ਉਹਦਾ ਮਿਲਾਪ ਹੁੰਦਾ ਹੈ, ਉਹ ਮੌਤ ਨੂੰ ਵੇਖ ਕੇ ਵੀ ਖੇੜੇ ਚ ਰਹਿੰਦਾ। ਆਨੰਦ ਚਿਤਾ ਹਰਖੇ ਪਤੀਨ, ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਤਿਸ ਦਾ ਸੱਸਾ ਮੁਕਤਾ ਹੈ ਅੱਗੇ ਹੀ ਕਰਨ ਕੇ ਔਕੜ ਉੱਡ ਗਿਆ, ਤਿਸ ਦਾ ਅਰਥ ਪਰਮੇਸ਼ਰ ਹੋ ਗਿਆ ਕਿ ਹੁਣ ਮੇਰਾ ਘਰ ਨੀ ਘਰ ਪਰਮੇਸ਼ਰ ਦਾ ਹੈ, ਹੁਣ ਸਰੀਰ ਮੇਰਾ ਨੀ ਇਹ ਸਰੀਰ ਘਰ ਪਰਮੇਸ਼ਰ ਦਾ ਹੈ, ਹੁਣ ਸਰੀਰ ਦੇ ਅੰਦਰ ਜਿਹੜਾ ਹਿਰਦਾ ਹੈ ਇਹ ਮੇਰਾ ਨੀ ਇਹ ਪਰਮੇਸ਼ਰ ਦਾ ਹੋ ਗਿਆ ਹੈ। ਜਿਹੜਾ ਪਰਮੇਸ਼ਰ ਦਾ ਹੋ ਗਿਆ ਹੈ ਉੱਥੇ ਕੇਵਲ ਵਾਹਿਗੁਰੂ, ਸੋਈ ਪ੍ਰਭ ਨਾਨਕ, ਉਹ ਵਾਹਿਗੁਰੂ ਗੁਰੂ ਨਾਨਕ ਸਰੂਪ ਹੈ। ਸੋ ਠਾਕੁਰ, ਉਹੀ ਠਾਕੁਰ ਉਹੀ ਵਾਹਿਗੁਰੂ ਹੈ। ਤਿਸ ਹੀ ਕੋ ਧੀਨ, ਹੁਣ ਮੈਂ ਉਹਦੇ ਅਧੀਨ ਆ, ਉਹਦੇ ਤੋਂ ਬਿਨਾਂ ਮੈਨੂੰ ਕੋਈ ਹੋਰ ਆਖੇ ਤੂੰ ਮੇਰੇ ਅਧੀਨ ਹੋ ਜਾ, ਉਹ ਕਹਿੰਦਾ ਨਹੀਂ ਸੱਜਣਾ ਮੈਂ ਉਹਦੇ ਅਧੀਨ ਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਨੂੰ ਉਸ ਵਾਹਿਗੁਰੂ ਦਾ ਅਧੀਨ ਕੀਤਾ ਹੈ ਕਿ ਸਿੱਖਾ ਤੈਨੂੰ ਉਸ ਵਾਹਿਗੁਰੂ ਦੇ ਹੁਕਮ ਦੇਣ ਲੱਗਾ ਤੇ ਸਿੱਖ ਉਸ ਵਾਹਿਗੁਰੂ ਦੇ ਹੁਕਮ ਮੰਨਦਾ ਹੈ। ਸਿੱਖ ਕਿਸੇ ਦੁਨਿਆਵੀ ਦੇ ਨਹੀਂ ਮੰਨਦਾ ਤੇ ਜਿਹੜਾ ਉਹਦੇ ਉਲਟ ਹੋ ਜਾਵੇ ਸਿੱਖ ਕਹਿੰਦਾ ਹੱਜਣਾ ਫਿਰ
ਤੇਰੇ ਨੂੰ ਮੈਂ ਸਮਝਾਉਣ ਵਾਸਤੇ ਆਇਆ। ਅਕਾਲ ਤਖਤ ਸਾਹਿਬ ਦੇ ਬੜੇ ਸਿਆਣੇ ਔਰ ਮਹਾਨ ਜਹੇਦਰ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ, ਜਦੋਂ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਦੇਹਧਾਰੀਆਂ ਦੇ ਖਿਲਾਫ, ਉਹ ਹਾਈ ਕੋਰਟ ਵਿੱਚ ਚਲੇ ਗਏ। ਹਾਈ ਕੋਰਟ ਨੇ ਸੰਮਨ ਕੱਢ ਦਿੱਤੇ। ਜਦੋਂ ਜਹੇਦਰ ਜੀ ਕੋਲ ਬੰਦਾ ਸੰਮਨ ਲੈ ਕੇ ਪਹੁੰਚਿਆ ਨਾ, ਵੀ ਤੁਹਾਡੇ ਖਿਲਾਫ ਇਹ ਸੰਮਨ ਆਏ ਆ, ਤੇ ਜਹੇਦਰ ਗੁਰਦਿਆਲ ਸਿੰਘ ਅਜਨੋਹਾ ਨੇ ਸੰਮਨ ਪਾੜ ਕੇ ਸੁੱਟ ਤੇ ਕਹਿੰਦਾ, ਮੈਂ ਉਸ ਅਕਾਲ ਪੁਰਖ ਦੀ ਕੋਰਟ ਦਾ ਜੱਜ ਆ, ਮੈਂ ਦੁਨੀਆਂ ਦੀ ਕਿਸੇ ਅਦਾਲਤ ਦਾ ਅਧੀਨ ਜੱਜ ਨਹੀਂ ਹੈਗਾ, ਜੋ ਕਰਨਾ ਉਹ ਕਰ ਲਵੇ। ਔਰ ਕਿਹੋ ਜਿਹੇ ਜਹੇਦਾਰ ਹੋਣਗੇ ਕਿ ਅੱਜ ਇੱਕ ਦਿਨ ਪਹਿਲਾਂ ਦੁਪਹਿਰ ਨੂੰ ਭੋਗ ਦੀ ਆਪਣੇ ਘਰ ਅਰਦਾਸ ਕੀਤੀ ਤੇ ਉਸੇ ਰਾਤ ਚੜਾਈ ਕਰ ਗਏ, ਤੇ ਅਰਦਾਸ ਉਹਨਾਂ ਹੀ ਕੀਤੀ ਸੀਗੀ ਆਪਣੇ ਘਰੇ ਖੰਡ ਪਾਠ ਸਾਹਿਬ ਕਰਾਉਣ ਤੋਂ ਪਹਿਲਾਂ। ਸੰਤ ਜਰਨੈਲ ਸਿੰਘ ਖਾਲਸਾ ਜੀ ਘਰੇ ਆਉਣ ਨੂੰ ਬੇਨਤੀ ਕੀਤੀ। ਸੰਤ ਜੀ ਕਹਿਣ ਲੱਗੇ, ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਆ ਗਏ, ਮੇਰੀ ਕੀ ਲੋੜ ਹੈ। ਕਹਿੰਦੇ ਨੀ, ਤੁਹਾਨੂੰ ਸੱਦਣਾ, ਮੈਂ ਦੱਸਣਾ ਮੇਰੀ ਸੰਤ ਜਰਨੈਲ ਸਿੰਘ ਨਾਲ ਮਿੱਤਰਤਾ। ਤੇ ਭੋਗ ਤੋਂ ਉਪਰੰਤ ਕਹਾ ਤੋਂ ਬਾਅਦ ਸਿੰਘ ਸਾਹਿਬ ਨੇ ਗ੍ਰੰਥੀ ਸਿੰਘ ਨੂੰ ਕਿਹਾ, ਮੈਂ ਅਰਦਾਸ ਆਪ ਕਰਨੀ। ਜਦੋਂ ਅਰਦਾਸ ਕੀਤੀ ਤੇ ਅਰਦਾਸ ਦੇ ਵਿੱਚ ਅਲਫਾਜ਼ ਸੀ ਉਹਨਾਂ ਨੇ, ਸੱਚੇ ਪਾਤਸ਼ਾਹ ਮੇਰੇ ਬੜਾ ਪੰਥ ਦਾ ਸਰਦਾ ਹੈ ਤੇ ਸੰਤ ਜਰਨੈਲ ਸਿੰਘ ਬਣਾਣੀ ਸਰਦਾ, ਮੈਨੂੰ ਲੈ ਜਾ ਤੇ ਮੇਰੀ ਉਮਰ ਇਹਨੂੰ ਦੇ ਦੇ। ਸੰਤ ਗੁੱਸੇ ਹੋਏ ਸੀ ਇਸ ਗੱਲ ਤੋਂ, ਲੇਕਿਨ ਅਗਲੇ ਦਿਨ ਸਵੇਰੇ ਸੰਤਾਂ ਕੋਲ ਸੁਨੇਹਾ ਪਹੁੰਚਿਆ ਵੀ ਜਹੇਦਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਰਾਤੀ ਚੜਾਈ ਕਰਕੇ, ਲੇਕਿਨ ਕਿਹਦੇ ਅਧੀਨ? ਤਿਸ ਹੀ ਕੋ ਠਾਕੁਰ, ਉਹ ਵਾਹਿਗੁਰੂ ਅਕਾਲ ਪੁਰਖ ਠਾਕੁਰ, ਤਿਸ ਹੀ ਕੋ ਧੀਨ, ਸਿੱਖ ਉਹਦੇ ਅਧੀਨ ਹੈ, ਸਿੱਖ ਕਿਸੇ ਹੋਰ ਦੇ ਅਧੀਨ ਨਹੀਂ ਹੋ ਸਕਦਾ। ਲੱਖ ਕੋਈ ਕੋਸ਼ਿਸ਼ ਕਰੇ ਸਿੱਖ ਨੂੰ ਅਧੀਨ ਕਰਨੀ ਨਹੀਂ ਸਿੱਖਾ, ਤੂੰ ਅਧੀਨ ਰਹਿਣਾ ਹੈ ਤੇ ਕੇਵਲ ਗੁਲਾਮ ਗੁਰੂ ਕਾ ਹੈ, ਕਿਸੇ ਹੋਰ ਦਾ ਗੁਰੂ ਨਹੀਂ, ਫਿਰ ਕਿਸੇ ਹੋਰ ਦਾ ਅਧੀਨ ਨਹੀਂ, ਫਿਰ ਉਹ ਵਾਹਿਗੁਰੂ ਤੇਰੇ ਤੇ ਕਿਰਪਾ ਕਰੇਗਾ। ਇਹ ਪੰਜ ਵਿਕਾਰ, ਇਹ ਆਸ਼ਾ ਤਿਸ਼ਾ ਤੈਨੂੰ ਪੂਣਗੀਆਂ ਨਹੀਂ, ਫਿਰ ਤੇਰੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਿਵਾਰ ਪਰੀਆਂ,

ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬ ਤਿਤਕਾਰ ਸੁਭਾਗੈ ਕਾਰ ਸੁਭਾਗੈ ਸ਼ਬਦ ਵਾਜੇ ਪੰਚ ਦੁੱਤ ਦਵਾਸ ਕੀਤੇ ਤੁਰ ਕਰਮ ਪਾਇਆ ਤੁਦ ਜਿਨ ਕੋ ਕਹਿ ਨਾਨਕ ਤਹਿ ਸੁਖ ਹੋਆ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂਠਾ ਗੁਰੂ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜਿਤ ਆਵੇ।

ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦਾਨ, ਦਾਨਾ, ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਾਸਾ ਕੀ ਵਾਰ ਦੇ ਕੀਰਤਨ ਹੋਏ, ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖੇਮਾ ਬਖਸ਼ਨਾਮ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਲੰਗਰ ਸਾਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਝ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਸਵਾਵ ਹੁਣ ਜੋ ਪੰਜ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਵਜੇ ਸਮਾਪਤੀ, ਫਿਰ ਸਾਰਾ ਦਿਨਾਂ ਜੋ ਸਾਹਿਬਾਂ ਦੇ ਪ੍ਰਕਾਸ਼ ਦਿਹਾੜੀ ਦੀ ਖੁਸ਼ੀ ਵਿੱਚ ਦੀਵਾਨ ਸਜਣੇ ਹਨ, ਨਾਲ ਨਾਲ ਸੂਰਬੀਰਾਂ ਦੀ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾ ਪਹਿ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨਿਅ ਸਲੇਖੀ ਕੀ ਭਈ ਵਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਹਰਖ

ਚਾਰੀ ਧਨਾਸਰੀਏ ਪੰਚੋ ਗਾਈ ਮਾਲ ਰਾਗ ਕੋ ਸਖ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੋ ਸਕਿਓ ਵਾਰਾ।

ਪਰੀ ਤੇ ਪਾਸ਼ੈ ਸਿੰਧ ਵੀ ਲਾਪੀ ਸਿਨੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸਿਨੀ ਰਾਗ ਕੇ ਗੋਂਡ ਕੁੰਭ ਹਮੀਰ ਖਸ਼ਟ ਮੇਘ ਰਾਗ ਵੈ ਗਾਵੈ ਪੰਚੋ ਸੰਗ ਵਰੰਗਨ ਲਾਵੈ ਸੋਰਠ ਗੋਂਡ ਮਲਾਰੀ ਧੁਨੀ।

ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾਲਾ ਕੋਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋ

ਤਪ ਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਏ।

ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਇਸ ਭੁਗਤ ਗਿਆਨ ਦਇਆ ਭੰਡਾਰਣ ਕਾਟ ਕਾਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਹੇ ਕਾਰ ਚਲਾਵਹਿ ਲਿਖੇ ਆਵਹਿ ਭਾਗੇ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ

0: ਕਾਰਜ ਸਭ ਸਵਾਰਣ
1: ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰ ਹਨੇਰੀ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ

ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਮਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ।

ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ

ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹ ਨਿਤਰੋ ਮੇਰੇ ਹੋ ਹਰ, ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ

ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਸੂਰਬੀਰਾਂ ਦੇ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆ ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਦੇ ਪੰਜ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ। ਇਸ ਵੇਲੇ

ਬਖਸ਼ਣਾ। ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਦਰ ਘਰ ਦੇ ਪ੍ਰੀਤਵਾਨ ਭਾਈ ਬਹਾਦਰ ਸਿੰਘ, ਬੀਬੀ ਦਸ਼ਮੀਤ ਕੌਰ, ਬੱਚੇ ਹਰਸਿਮਰਨ ਕੌਰ, ਗੁਰਪ੍ਰੀਤ ਸਿੰਘ, ਸਮੂਹ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ

ਦਾਨ ਬਖਸ਼ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਮਿਹਰਾਂ ਭਰਿਆ ਹੱਥ ਰੱਖਣਾ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਦੂਸਰੇ ਪਰਿਵਾਰ ਮਾਤਾ ਸੁਰਿੰਦਰ ਕੌਰ ਜੀ, ਸਮੂਹ ਮਛਾਣਾ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਸੇਵਾ ਹੋਈ ਹੈ, ਸਮੂਹ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਤੀਸਰੇ ਪਰਿਵਾਰ ਭਾਈ ਗੁਰਪਾਲ ਸਿੰਘ ਜੀ, ਬੀਬੀ ਜਸਬੀਰ ਕੌਰ, ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀਆਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਸ੍ਰੀ ਖੰਡਪਾ ਸਾਹਿਬ ਦੀ ਸੇਵਾ ਹੋਈ ਹੈ, ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਮੇਰਾ ਪ੍ਰਯਾਸ ਰੱਖਣਾ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਭਾਈ ਗੁਰਪਾਲ ਸਿੰਘ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਚੌਥੇ ਸ੍ਰੀ ਖੰਡਪਾ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਗੁਰਸੇਵਕ ਸਿੰਘ, ਬੀਬੀ ਬਖਸ਼ਿੰਦਰ ਕੌਰ, ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਸੇਵਾ ਹੋਈ ਹੈ, ਕਿਰਪਾ ਕਰਨੀ ਪਾਤਸ਼ਾਹ ਜੀਓ, ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਝੜਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਮੇਰਾ ਪ੍ਰਯਾਸ ਰੱਖਣਾ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਅਤੇ ਪੰਜਵੇਂ ਸ੍ਰੀ ਖੰਡਪਾ ਸਾਹਿਬ ਦੀ ਸੇਵਾ, ਸਮੂਹ ਸਿੱਖ ਯੂਥ ਅਮਰੀਕਾ ਦੀਆਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ, ਅਤੇ ਸਮੂਹ ਜਥੇਬੰਦੀਆਂ ਵੱਲੋਂ ਸੱਚੇ ਪਾਤਸ਼ਾਹ ਜੀਓ, ਸ਼ਹੀਦਾਂ ਦੀ ਯਾਦ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁਖਾਣਾ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਸੇਵਾ ਹੋਈ ਹੈ, ਸਭ ਦੀਆਂ ਕੀਤੀਆਂ ਸੇਵਾਵਾਂ ਤਨ ਮਨ ਧਨ ਦੁਆਰਾ ਸਫਲੀਆਂ ਕਰਨੀਆਂ, ਸਭ

ਸ਼ਹੀਦੀ ਦਿਹਾੜੇ ਮਨਾਏ ਹੋਏ ਸਫਲੇ ਕਰਨੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣਾ। ਸਿੱਖ ਪੰਥ ਨੂੰ ਆਪਣਾ ਰਾਜ ਭਾਗ ਬਖਸ਼ੋ ਅਤੇ ਚੜ੍ਹਦੀਆਂ ਕਲਾ ਬਖਸ਼ੋ। ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਕਜਨੇ। ਪੰਜ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਪੁੱਲ ਚੁੱਕ ਦੀ ਖਿਮਾ ਬਖਸ਼ਣਾ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਨ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਧ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪਈ ਹਮਰੀ ਕਰਵਾ ਦੇ ਰਛਾ ਪੂਨੋ ਹੇ ਚਿਤ ਕੀ ਇੱਛਾ ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕ੍ਰੋਧ ਪਾਰਾ ਹਮਰੇ ਦੁਸਵੇ ਤੁਮ ਗਾਵੋ ਆਪਾ ਦੇ ਮੋਹ ਮਚਾਓ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਸ਼ਾਨ ਕਰਦੇ ਕਰੀਏ ਸਭ ਮੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ ਜੋ ਵਰਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀਐ ਚੰਡਨ ਸਤਰਾ ਮਾਰੇ ਮਾਰੀਐ ਆਪਾ ਦੇ ਮੁਝੇ ਵਰੀਐ ਮਨ ਕਾਲ ਕਾ ਤਰਾਸ ਨਵਰੀਐ ਹੋ ਜੋ ਸਦਾ ਮਾਰੇ ਪੱਛਾ ਸ੍ਰੀਅ ਤੁਜੋ ਕਰਿਓ ਰਛਾ ਰਾਖ ਲਿਓ ਮੋਇ ਰਾਖਣਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਸੁਨਕੇ ਹੰਤਾ ਤੁਮ ਹੋ ਪੁਰੀ ਚਿਤਰਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਜੀਵ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਹਾਰਾਜ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਸ਼ਨ ਪਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਧਿਓ ਸਤਰਨ ਕੋ ਪਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਦ ਭਲੇ ਵਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਤੂਲਾ ਸਪਰ ਕਿਰਪਾ ਦਿਸ਼ਕਾ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰਤਵ ਦੇ ਪਾਰਾ ਜਬਾ ਕਰਖ ਕਰਤ ਹੋ ਕਬੂ ਤੁਮੇ ਮਿਲਦੇ ਤਰ ਸਬੂ ਜੇਤੇ ਬਦਨ ਸਿ ਸਭ ਧਾਰੇ ਆਪ ਆਪਣੀ ਬੂਝ ਉਚਾਰੇ

ਨਾਦ ਸਮਤਾ ਕਾ ਮੂੜ ਉਚਾਰ ਵੇਦਾ ਜਾ ਕੋ ਭੇਮ ਨ ਪਾਵਤ ਵੇਦਾ ਤਾਂ ਕੋ ਕਿਰਪਾਨ ਮੰਤ ਮਾ ਮੂੜ ਕਛ ਭੇਦ ਨ ਜੰਤ ਮਾਂ ਦੇਵ ਕੋ ਕੈਸ ਸਾ ਸੁ ਨਿਰੰਕਾਰ ਕਾ ਚਿੰਤ ਨ ਪਵਾਪ ਆਪਣੀ ਬੁੱਧਾ ਜਿੱਤੀ ਬਣ ਭਿੰਨ ਭਿੰਨ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਲ ਜਾ ਪ੍ਰਤਨ ਸੰਸਾਰਾ ਏਕੈ ਰੂਪ ਨੂੰ ਉਸ ਰੂਪਾ ਰੰਗ ਪਿਓ ਰਾਵ ਕੇ ਭੂਪਾ ਅੰਡ ਜੇਰ ਸਿਦਕੀਨੀ ਤੁਝ ਖਾਨ ਬੋਰਾ ਦਿਨੀ ਕਉ ਫੂਲ ਰਾਜਾ ਵਹਿ ਬੈਠਾ ਕੰ ਸਿਨ ਪਿਓ ਸੰਕਰ ਘਟਾ ਸਗਰੀ ਸਿਰ ਦਿਖਾਏ ਚੰਬਵਾ ਜੁਗਾ ਸਰੂ ਸੁਅੰਬਵਾ ਵਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟਿ ਤੇ ਉਡਵਤ ਪਾਤਾ ਸਗਲ ਮਲੇਸ਼ ਕਰੋੜ ਘਾਤਾ ਜੇ ਅਸਤੁਤ ਸਣੀ ਪਰੇ ਤਿਨਕੇ ਦੁਸ਼ ਦੁਖ ਤੁਮ ਮਰੇ ਪੁਰਖ ਜਵਨ ਪਰੇ ਤਿਆਰੇ ਤਿਨ ਕੇ ਤੁਮ ਸੰਗਤ ਸਭ ਡਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕੇ ਕਾਲ ਨਿਕਲੇ ਹੈ ਰਛਾ ਹੋਏ ਤਾਂ ਸੋ ਕਾਲਾ ਦੁਸ਼ਟ ਇਸ਼ਟ ਕਾਲਾ ਕਿਰਪਾ ਦਿਸ਼ ਤੰਜਾ ਨਾ ਰਿਓ ਤਾਂ ਕੇ ਤਾਪ ਤਨ ਕਮੋ ਰਿਓ ਰਿਤ ਸਿਧ ਕਰਮ ਸਭ ਹੋਈ ਦੁਸ਼ਾ ਸਕੇ ਨਾ ਕੋਈ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇ ਤਾਏ ਸਭ ਥਾਈਂ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਹੈ ਬਾਣੀ ਪੜ੍ਹਦਿਆਂ ਸੁੱਖ ਆਸਣਾਂ ਦੀ ਸੇਵਾ ਨਿਭਾਉਂਦਿਆਂ ਬੁਲਜੁਗ ਦੀ ਖਿਮਾ ਬਖਸ਼ਣਾ ਇਸ ਵੇਲੇ ਆਪਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਭਾਵ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਬਾਤ ਕਰਦੇ ਸਾਈ ਹੋਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਪੰਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਸਭ ਤੋਂ ਪਹਿਲਾਂ ਆਪ ਸੰਗਤਾਂ ਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਜੋ ਪਰਿਵਾਰਾਂ ਨੇ ਸੇਵਾ ਲਈ ਹੈ ਅਤੇ ਸਮੂਹ ਸ਼ਹੀਦਾਂ ਦੀ ਅਤੇ ਮਹਾਨ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਦੀ ਸਾਲਾਨਾ ਬਰਸੀ, ਸਿੱਖ ਯੂਥ ਅਮਰੀਕਾ ਜਥੇਬੰਦੀ ਅਤੇ ਪਰਿਵਾਰਾਂ ਵੱਲੋਂ, ਸਮੁੱਚੀ ਸਾਧ ਸੰਗਤ ਵੱਲੋਂ ਮਨਾਈ ਗਈ ਹੈ। ਪਰਿਵਾਰਾਂ ਵੱਲੋਂ ਸਤਿਕਾਰਯੋਗ ਬਹਾਦਰ ਸਿੰਘ, ਉਹਨਾਂ ਦੇ ਪਰਿਵਾਰ ਵੱਲੋਂ ਸਤਿਕਾਰਯੋਗ ਭਾਈ ਕਿਰਪਾਲ ਸਿੰਘ ਜੀ, ਉਹਨਾਂ ਦੇ ਪਰਿਵਾਰ ਵੱਲੋਂ ਭਾਈ ਨਿਰਪਾਲ ਸਿੰਘ ਜੀ, ਉਹਨਾਂ ਦੇ ਪਰਿਵਾਰ ਵੱਲੋਂ ਭਾਈ ਗੁਰਦੇਵ ਸਿੰਘ ਜੀ ਅਤੇ ਭਾਈ ਭੁਪਿੰਦਰ ਸਿੰਘ ਜੀ, ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ। ਸੋ ਆਓ, ਅੱਜ ਦਾ ਵਿਸ਼ੇਸ਼ ਦੀਵਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਬਤੀਤ ਕਰਨਾ ਹੈ ਅਤੇ ਉਹਨਾਂ ਨੂੰ ਯਾਦ ਕਰਨਾ ਹੈ। ਨਾਲ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਅੱਜ ਯਾਦ ਕਰਨਾ ਹੈ। ਇਸੇ ਸੰਬੰਧ ਵਿੱਚ ਅੱਜ ਦੀਵਾਨ ਸਜਣਗੇ। ਆਓ, ਮੈਂ ਬੇਨਤੀ ਕਰਦਾ ਹਾਂ, ਖਾਲਸਾ ਸਕੂਲ ਫਰੀਮਾਉਣ ਦੇ ਵਿਦਿਆਰਥੀ ਉਹ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਸਤਿਕਾਰਯੋਗ ਖਾਲਸਾ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਬੜਾ ਹੀ ਰਸ ਪਿੰਨਾ ਕੀਰਤਨ ਸਰਵਣ ਕਰਾਇਆ ਹੈ। ਇਹਨਾਂ ਦਾ, ਇਹਨਾਂ ਦੇ ਮਾਪਿਆਂ ਦਾ, ਪ੍ਰੋਫੈਸਰ ਸਾਹਿਬ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਹੋਰ ਵੀ ਇਹਨਾਂ 'ਤੇ ਬਖਸ਼ਿਸ਼ ਕਰੇ। ਇਸੇ ਤਰ੍ਹਾਂ ਗੁਰਸਿੱਖੀ ਜੀਵਨ ਅਤੇ ਕੀਰਤਨ ਦੀ ਦਾਤ ਉੱਚ ਵਿੱਦਿਆ ਪ੍ਰਾਪਤ ਹੋਵੇ। ਹੁਣ ਮੈਂ ਇਸ ਤੋਂ ਪਹਿਲਾਂ ਕਿ ਸਤਿਕਾਰ ਜੋ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀ ਮਾਉਣ, ਭਾਈ ਹਰਪ੍ਰੀਤ ਸਿੰਘ ਜੀ, ਭਾਈ ਬਲਜੀਤ ਸਿੰਘ ਜੀ, ਇਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ। ਸਭ ਤੋਂ ਪਹਿਲਾਂ ਅੱਜ ਉਹ ਮਹਾਨ ਯੋਧੇ ਜਿਨ੍ਹਾਂ ਨੇ ਕੌਮ ਦੀ ਡਿੱਗੀ ਪੱਗ ਜਿਹੜੀ ਸੀ ਉਹ ਸਿਰ 'ਤੇ ਰੱਖੀ ਸੀ, ਆਪਣੀਆਂ ਸੋਹਣੀਆਂ ਜਵਾਨੀਆਂ ਵਾਰ ਕੇ, ਅਤੇ ਦੂਰ ਦੇਖੋ ਜਨਰਲ ਨੂੰ ਮਾਰਨਾ ਕੋਈ ਗੱਲ ਨਹੀਂ, ਲਲਿਤ ਮਖਤ ਨਾਲ ਕੇ ਮਾਰਨਾ ਕੋਈ ਆਮ ਮਾਮੂਲੀ ਗੱਲ ਨਹੀਂ। ਜਿਹੜੇ ਦਿੱਲੀ ਜਿਨ੍ਹਾਂ ਨੇ ਦੰਗੇ ਕਰਾਏ ਸੀ, ਇਹ ਉਹ ਸੂਰਬੀਰ ਯੋਧੇ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ। ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹਨਾਂ ਦੀ ਸਿਸਟਰ ਨੇ ਅੱਜ ਇੱਕ ਰਿਕਾਰਡਿੰਗ ਭੇਜੀ ਹੈ, ਉਹ ਦੁਪਹਿਰ ਵੇਲੇ ਆਪ ਸੰਗਤਾਂ ਨੂੰ ਸੁਣਾਈ ਜਾਵੇਗੀ, ਤਕਰੀਬਨ ਕਥਾਵਾਚਕ ਤੋਂ ਬਾਅਦ, 12 ਤੋਂ ਬਾਅਦ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਸ ਭੈਣ ਦੀ ਜੋ ਆਡੀਓ ਵੀਡੀਓ ਆਈ ਹੈ ਉਹ ਜ਼ਰੂਰ ਸਰਵਣ ਕਰਨੀ। ਸੋ ਆਓ, ਜਿੱਥੇ ਅਸੀਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ 'ਚ ਅੱਜ ਅਰਦਾਸਾਂ ਕਰਦੇ ਹਾਂ, ਉਹਨਾਂ ਦੇ ਪ੍ਰਕਾਸ਼ ਦਿਹਾੜੀ ਦੀ ਵੀ ਲੱਖ ਲੱਖ ਵਧਾਈ, ਪਰਿਵਾਰਾਂ ਦਾ, ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਗੁਰੂਆਂ ਨੂੰ, ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋ। ਆਓ ਹੁਣ ਮੈਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਉਹਨਾਂ ਦਾ ਜਥਾ, ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜਿਤਨੀ ਹਾਜ਼ਰੀ ਕੁਰਬਾਨ ਕਰਨੀ ਹਾਜ਼ਰੀ ਪ੍ਰਵਾਨ ਕਰਨੀ ਕੁਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਂਟ, ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜਾ ਹੀ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ, ਜੋ ਪੰਥ ਦੇ ਮਹਾਨ ਵਿਦਵਾਨ ਅਤੇ ਜਿਹੜੇ ਸਾਡੇ ਸ਼ਹੀਦ ਪਰਿਵਾਰ ਆ ਉਹਨਾਂ ਧੀਆਂ ਭੈਣਾਂ ਦੇ ਬੱਚਿਆਂ ਦੇ ਵੀ ਕਾਰਜ ਕਰਦੇ ਆ, ਹੈਲਪ ਕਰਦੇ ਆ। ਸੋ ਆਓ ਉਹਨਾਂ ਤੋਂ ਕਥਾ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਜਾਪੈ ਸਿਰ ਵੱਡੇ ਹਥਿਆਰ ਕਰ ਵਰਿਆਮਾ ਵਰਿਆਮ ਸਜਾਪੈ ਲੜ ਮਰਨਾ ਤੇ ਸਤੀ ਹੋਣ ਗੁਰਮੁਖ ਪੰਥ ਪੂਰਨ ਪ੍ਰਤਾਪੈ ਸੱਚ ਸਿਦਕ ਸੱਚ ਪੀਰ ਪਛਾਪੈ ਹਰ ਕੀ ਵਡਿਆਈ ਹਉ ਆਖ ਨਾ ਸਕ

गुरु रूप गुरु की साजी नवाजी सात संगत अमृत दाते सरबंस दानी सहबे कमाल मर्दे कामल फरदे आलम साहब उल फरदोश मर्दाने हक हक किबरिया वालिये दो जहान पंथ ते वाली मनुखता दे रहबर रूहानियां दे सागर वाहेबुल वहाब फतेह हर बाब आलम उनस्तार अबरे रहमत बार कलगी तर पातशाह दशमेश पिता धन धन साहब श्री गुरु गोबिंद सिंह जी महाराज जीओ दी खालसे में बख्शी हुई फतेह हर एक माई भाई सतगुरु साहब जी सीस झुका के दोवें हाथ जोड़ के बड़े प्यार ना फतेह गजाओ वाहेगुरु जी का खालसा वाहेगुरु जी की फतेह। वड्डियां भागां वाले जे जो मता उल वरां इकलीम सिदको सफां रहमत उल निहमत उल राजक उल अनाथा नाथ राज जोगी सच्चे पिता चौथे पातशाह धन धन साहब श्री गुरु रामदास महाराज साहब जी के प्रकाश दिहाड़ी की याद विच अते जो धन गुरु रामदास महाराज साहब जी ने सानू सचखंड श्री हरिमंदर साहब की बख्शिश की ਉਹ ਸਤਿਗੁਰ ਸਾਹਿਬ ਦੇ ਇਲਾਹੀ ਸਿਧਾਂਤ ਤੇ ਧੰਨ ਧੰਨ ਰਾਮਦਾਸ ਗੁਰੂ ਜੀ ਦੇ ਘਰ ਦੀ ਬਾਬਤ ਦੁਸ਼ਟਾਂ ਨੂੰ ਸੋਧਣ ਵਾਲੇ ਜਿਨ੍ਹਾਂ ਨੇ ਦੁਸ਼ਟ ਨੂੰ ਸੋਧ ਕੇ ਬੜੀ ਆਣ ਸ਼ਾਨ ਦੇ ਨਾਲ ਫਾਂਸੀ ਦੇ ਚੜ੍ਹਦਿਆਂ ਸ਼ਹੀਦੀ ਜਾਨ ਪੀਤਾ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੁੜ ਬੈਠੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਇਸ ਦੁਨੀਆਂ 'ਤੇ ਜਿਸ ਨੂੰ ਭੇਜਿਆ ਇਲਾਹੀ ਸਿਧਾਂਤ ਦੇਣ ਵਾਸਤੇ ਉਹ ਇੱਥੇ ਆ ਕੇ ਭੁੱਲ ਗਿਆ ਉਹਨੇ ਆਪਣਾ ਸਥਾਨ ਦਿੱਤਾ ਆਪਣਾ ਨਾਂ ਦਿੱਤਾ ਉਹ ਵਾਹਿਗੁਰੂ ਅਕਾਲ ਪੁਰਖ ਨੂੰ ਅਖੀਰ ਆਪ ਆਉਣਾ ਪਿਆ ਇਸ ਸੰਸਾਰ ਦੇ ਵਿੱਚ ਇਲਾਹੀ ਸਿਧਾਂਤ ਦੇਣ ਵਾਸਤੇ ਜਦੋਂ ਉਹ ਆਵਾਜ਼ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਦਿੱਤੀ ਦੋ ਪਾਸੇ ਤਖਤੇ ਕੰਬੇ ਦੋ ਪਾਸਿਆਂ ਦੇ ਇੱਕ ਜਿਹੜੇ ਧਰਮ ਦੇ

ਕੇ ਧਰਮ ਦੇ ਨਾਂ ਤੇ ਗੁੰਮਰਾਹ ਕਰ ਰਹੇ ਸੀ ਤੇ ਦੁਨੀਆ ਨੂੰ ਲੁੱਟ ਰਹੇ ਸੀ, ਉਹ ਵੀ ਇਲਾਹੀ ਅਕਾਲ ਪੁਰਖ ਦੀ ਸੱਚੀ ਆਵਾਜ਼ ਦੇ ਖਿਲਾਫ ਖੜੇ ਹੋਏ। ਦੂਜਾ ਸਮੇਂ ਦੀ ਹਕੂਮਤ ਜਿਹੜੀ ਸੀਗੀ ਉਹ ਹਕੂਮਤ ਪ੍ਰਜਾ ਨੂੰ ਪਾਲਣਾ ਸੀ, ਪ੍ਰਜਾ ਨੂੰ ਲੁੱਟ ਰਹੀ ਸੀ, ਉਹ ਵੀ ਉਸ ਆਵਾਜ਼ ਦੇ ਖਿਲਾਫ ਖੜੀ ਹੋਈ। ਸਤਿਗੁਰੂ ਸਾਹਿਬ ਜੀ ਨੇ ਉਸ ਆਵਾਜ਼ ਨੂੰ ਪ੍ਰਚੰਡ ਕਰਨ ਵਾਸਤੇ 10 ਜਾਮੇ ਲਾਏ। ਜੇ ਸੱਤ ਪਾਤਸ਼ਾਹੀਆਂ ਜਨਮ ਤੋਂ ਬ੍ਰਹਮ ਗਿਆਨੀ ਨੇ ਪ੍ਰਕਾਸ਼, ਤਿੰਨ ਪਾਤਸ਼ਾਹੀਆਂ ਇਸ ਕਰਕੇ ਸੀ ਵੀ ਸਾਨੂੰ ਸਿੱਖਿਆ ਸੀ ਕਿ ਸਿੱਖਾ ਕਿਤੇ ਤੂੰ ਹੋਰ ਪਾਸੇ ਚਲ ਗਿਆ, ਐਵੇਂ ਤੂੰ ਇੱਥੇ ਆ ਜਾਵੇਂ ਤੂੰ ਇਸ ਇਲਾਹੀ ਸਿੰਘਾਸਨ ਤੇ ਪਹੁੰਚ ਸਕਦਾ। ਜਿੱਦਣ ਸਿੱਖਾ ਤੇਰਾ ਕੋਈ ਆਸਰਾ ਨਾ ਰਹੇ ਉਸ ਦਿਨ ਤੂੰ ਗੁਰੂ ਦਾ ਆਸਰਾ ਤੱਕ ਲਵੇਂ ਤੂੰ ਇਸ ਸਿੰਘਾਸਨ ਤੇ ਪਹੁੰਚ ਸਕਦਾ। ਮੈਂ ਉਸ ਦਿਨ ਜ਼ਿਕਰ ਕੀਤਾ ਸੀ ਕਿ ਤਵਾਰੀਖ ਦੇ ਪੰਨਿਆਂ ਦੇ ਮੁਤਾਬਕ ਜੋ ਭਾਈ ਕੇਸਰ ਸਿੰਘ ਛਿੱਬਰ ਹੈ, ਭਾਈ ਮਤੀ ਦਾਸ ਜੀ ਦੇ ਦੋਤਰੇ, ਉਹਨਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਜੀਵਨ ਨੂੰ ਲਿਖ ਲਿਆ ਕਿ ਰਾਮਦਾਸ ਹਰਦਿਆਲ ਸੋਢੀ ਸਕੇ ਭਾਈ, ਬੀਬੀ ਰਾਮਦਾਸੀ ਸਕੀ ਭੈਣ ਕਹਾ। ਉਹ ਭੈਣ ਭਰਾ ਛੋਟੇ ਹੋਣ ਕਰਕੇ 1541 ਦੇ ਵਿੱਚ ਮਾਂ ਪਿਓ ਦਾ ਸਾਇਆ ਸਿਰ ਤੇ ਨਾ ਰਿਹਾ ਔਰ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾ ਨਾਂ ਹੀ ਜੇਠਾ ਤਾਂ ਸੀ ਘਰ ਵਿੱਚ ਉਹ ਵੱਡੇ ਸੀ। ਉਹ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਦੇ ਉੱਤੇ ਆ ਪਈ। ਲਾਹੌਰ ਦੇ ਵਿੱਚ ਕਿਸੇ ਚਾਚੇ ਤਾਏ ਨੇ ਕਿਸੇ ਨੇ ਉਸ ਦਿਨ ਦਿਲਾਸਾ ਨਹੀਂ ਦਿੱਤਾ, ਜ਼ਿੰਮੇਵਾਰੀ ਨਹੀਂ ਚੱਕੀ, ਅਸੀਂ ਰੱਖ ਲਾਂਗੇ। 1541 ਵਿੱਚ ਨਾਨੀ ਜਿਹੜੀ ਸੀਗੀ ਉਹ ਬਾਸਰ ਕੇ ਪਿੰਡ ਲੈ ਕੇ ਆਈ। 1541 ਦੇ ਵਿੱਚ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨਾਲ ਘਟਨਾ ਘਟੀ ਤੇ ਬੀਬੀ ਅਮਰੋ ਦੇ ਰਾਹੀਂ ਇਲਾਹੀ ਬਾਣੀ ਸੁਣ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆਏ। ਜਿਸ ਦਿਨ ਤੋਂ ਆਪ ਧੰਨ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਗਏ ਉਸ ਦਿਨ ਤੋਂ ਕੋਈ 5-6 ਮਹੀਨੇ ਬਾਅਦ 2-3 ਦਿਨ ਵਾਸਤੇ ਆਪਣੇ ਪਿੰਡ ਆਉਂਦੇ ਸੀ, ਬਾਕੀ ਸਮਾਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਹੁੰਦੇ ਸੀ। ਜਦੋਂ ਪਿੰਡ ਆਉਣਾ, ਪਿੰਡ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਖਡੂਰ ਸਾਹਿਬ ਦੀ ਧਰਤੀ ਤੇ ਸੇਵਾ ਵਾਸਤੇ ਜਾਣਾ, ਤਵਾਰੀਖ ਦੇ ਪੰਨੇ ਇਹ ਕਹਿੰਦੇ ਕਿ 1542 ਦੇ ਵਿੱਚ ਹੀ ਧੰਨ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਰੂਪ ਚ ਧੰਨ ਗੁਰੂ ਅੰਗਦ ਸਾਹਿਬ ਦੀ ਸੇਵਾ ਦੇ ਵਿੱਚ ਆਉਣਾ ਸ਼ੁਰੂ ਹੋ ਗਈ। ਧੰਨ ਗੁਰੂ ਅਮਰਦਾਸ ਜਦੋਂ ਸਤਿਗੁਰ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ, ਉਸ ਵੇਲੇ ਗੋਇੰਦਵਾਲ ਸਾਹਿਬ ਦੀ ਸੇਵਾ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਹਲੇ ਹੈ ਗੁਰਤਾ ਗੱਦੀ ਤੇ ਬਰਾਜਮਾਨੀ ਸੀ। 12 ਸਾਲ ਦੀ ਸੇਵਾ ਦੇ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਉਹਨਾਂ ਦੀ ਘਾਲਣਾ ਪੂਰੀ ਹੋਣ ਦੇ ਉੱਤੇ ਸਭ ਵਿਦਮਾਨਿਓ ਮਨ ਤਦ ਹੀ ਪਿਓ ਪ੍ਰਸੰਨ ਰਾਜ ਯੋਗ ਤਖ ਦੀਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਇਸ ਇਲਾਹੀ ਸਿੰਘਾਸਨ ਤੇ ਬਿਠਾ ਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਥਾਨ ਦੇ ਉੱਤੇ ਬਾਬਾ ਬੁੱਢਾ ਸਾਹਿਬ ਨੂੰ ਨਾਲ ਲੈ ਕੇ ਵੀ ਆਹ ਅਸਥਾਨ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਚਰਨ ਪਾਏ
ਔਰ ਕੀਰਤਨ ਦੀ ਬਖਸ਼ਿਸ਼ ਕੀਤੀ ਇਸ ਥਾਂ ਦੇ ਉੱਤੇ। ਜਦੋਂ ਸਿੱਖ ਨੇ ਕੀਰਤਨ ਸੁਣਿਆ ਸੀ ਤੇ ਸਿੱਖ ਦਾ ਮਨ ਇੰਨਾ ਟਿਕਿਆ ਕਿ ਉਹਨੇ ਮੰਗ ਕੀਤੀ ਕਿ ਸੱਚੇ ਪਾਤਸ਼ਾਹ ਇਹਨੂੰ ਸਦਾ ਰੱਖਦੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਬਚਨ ਕੀਤਾ ਸੀ, ਭਾਈ ਤਾਰਿਆ ਇੱਥੇ ਸਦਾ ਲਈ ਕੀਰਤਨ ਦਾ ਪ੍ਰਵਾਹ ਜਿਹੜਾ ਹੈ ਨਾ ਉਹ ਚੱਲਦਾ ਰਹੇ। ਇਸ ਅਸਥਾਨ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਕੋਲ ਬੜੇ ਬੜੇ ਗੁਰਸਿੱਖਾਂ ਨੇ, ਭਾਈ ਸ਼ਾਲੋ ਵਰਗਿਆਂ ਨੇ, ਬਾਬਾ ਆਦਮ ਵਰਗਿਆਂ ਨੇ, ਲਾਲ ਚੰਦ ਵਰਗਿਆਂ ਨੇ, ਸਤਿਗੁਰ ਸਾਹਿਬ ਜੀ ਦੇ ਕੋਲੋਂ ਅਨੇਕਾਂ ਸਿੱਖਾਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਇਸ ਅਸਥਾਨ ਦੀ ਸੇਵਾ ਕਰਦਿਆਂ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਸਰੋਵਰ ਦੇ ਤਾਲ ਦੀ ਸੇਵਾ ਪੂਰੀ ਕਰਾਇਤੀ, ਪੂਰਨ ਤਾਲ ਕਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾ ਲੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾ। ਸਿੱਖੀ ਦੇ ਗੁਰੂ ਨਾਨਕ ਸਾਹਿਬ ਨੇ ਆਪਣੇ ਪ੍ਰਿੰਸੀਪਲ ਦਿੱਤੇ। ਸਾਡੇ ਜਿੰਨੇ ਵੀ ਪ੍ਰਿੰਸੀਪਲ ਨੇ ਉਹ ਸਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਦਿੱਤੇ ਆ। ਇਹ ਗੱਲ ਯਾਦ ਰੱਖਿਓ ਜੇ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਇਹਦੇ ਪ੍ਰਿੰਸੀਪਲ ਦਿੱਤੇ ਆ, ਜਿਹੜੀ ਵੀ ਸਮੇਂ ਸਰਕਾਰ ਆਈ ਉਹਨੂੰ ਇਹ ਮਨਜ਼ੂਰ ਨਹੀਂ ਹੋਏ, ਕਿਉਂਕਿ ਉਹਦੇ ਚ ਹੱਕ ਸੱਚ ਸੀ ਕਿ ਉਹ ਸਰਕਾਰ ਤੜਫੀ, ਉਹ ਹੱਕ ਸੱਚ ਦੀ ਆਵਾਜ਼ ਕਾਰਨ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਸ਼ਹਾਦਤ ਦੇਣੀ ਪਈ। ਜਿਹੜੇ ਹੁਣੇ ਭਾਈ ਗੁਰਦਾਸ ਜੀ ਦੀ ਪੰਕਤੀ ਪੜ੍ਹੀ ਸੀ, ਲੂਣ ਸਾਹਿਬ ਦਾ ਖਾ ਕੇ ਰਨ ਅੰਦਰ ਲੜ ਮਰੇ ਸੋ ਜਾਪੇ, ਸਿਰ ਵੱਡੇ ਹਥਿਆਰ ਕਾ ਵਰਿਆਮਾ ਵਰਿਆਮਸ ਜਾਪੇ। ਇਸ ਪੌੜੀ ਜਿਹੜੀ ਅਗਲੀ ਅਖੀਰਲੀ ਪੰਕਤੀ ਹੈ, ਲੜ ਮਰਨਾ ਤੇ ਸਤੀ ਹੋਣ ਗੁਰਮੁਖ ਪੰਥ ਪੂਰਨ ਪ੍ਰਤਾਪੇ। ਇੱਥੇ ਸਤੀ ਦਾ ਉਹ ਨਹੀਂ ਹੈਗਾ ਕਿ ਜਿਹੜੀ ਹਿੰਦੂ ਧਰਮ ਵਿੱਚ ਬੀਬੀਆਂ ਸਤੀ ਹੁੰਦੀਆਂ ਸੀ ਉਹਨੂੰ ਸਤੀ ਨਹੀਂ ਕਹਿ ਸਕਦੇ, ਜ਼ੁਲਮ ਸੀ। ਸਤੀ ਉਹ ਹੁੰਦਾ ਹੈ ਕਿ ਸੱਤ ਨਿਭਾਉਂਦਿਆਂ ਹੋਇਆਂ ਆਪਣੇ ਪ੍ਰਾਣਾਂ ਦੀ ਆਹੂਤੀ ਲਾ ਜਾਵੇ, ਸ਼ਹਾਦਤ ਦਾ ਜਾਮ ਪੀ ਜਾਵੇ, ਉਹ ਸੱਤ ਹੁੰਦਾ। ਉਸ ਅਕਾਲ ਪੁਰਖ ਦੇ ਸਿਧਾਂਤ ਸੱਤ ਉੱਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਪਹਿਲਾਂ ਆਪ ਪੂਰਨੇ ਪਾਏ ਕਿ ਆਹ ਦੇਖੋ ਇਹ ਦੁਨੀਆਂ ਦੀ ਹਕੂਮਤ ਜਿਹੜੀ ਏ ਇਹ ਸੱਤ ਤੋਂ ਪਾਸੇ ਕਰਨਾ ਚਾਹੁੰਦੀ ਏ, ਮੈਂ ਸੱਤ ਤੋਂ ਪਾਸੇ ਨਹੀਂ ਹੋਵਾਂਗਾ, ਮੈਂ ਆਪਣੇ ਪ੍ਰਾਣ ਲਾ ਜਾਵਾਂਗਾ। ਤੁਹਾਨੂੰ ਇਹ ਸਿੱਖਿਆ ਹੋਏਗੀ ਕਿ ਜੇ ਤੁਸੀਂ ਆਪਣੇ ਜਨਮ ਨੂੰ ਸਫਲਾ ਕਰਨਾ ਚਾਹੁੰਦੇ ਜੇ ਤੇ ਤੁਸੀਂ ਸੱਤ ਦੇ ਉੱਤੇ ਪਹਿਰਾ ਕਰਦਿਆਂ ਆਪਣੀ ਜਾਨ ਤੇ ਵਾਰ ਦੇਣੀ ਹੈ, ਪਰ ਉਸ ਵਾਹਿਗੁਰੂ ਦਾ ਬਖਸ਼ਿਆ ਹੋਇਆ ਸੱਤ ਜਿਹੜਾ ਹੈ ਉਹ ਸਿਧਾਂਤ ਨਹੀਂ ਛੱਡਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੀ ਸ਼ਹਾਦਤ ਦੇ ਵਿੱਚੋਂ ਪ੍ਰਗਟ ਹੋਇਆ ਸ੍ਰੀ ਅਕਾਲ ਤਖਤ ਸਾਹਿਬ। ਮੀਰੀ ਪੀਰੀ ਦੇ ਮਾਲਕ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੜੋ ਕੇ ਸੱਚ ਦੀ ਆਵਾਜ਼ ਦਿੱਤੀ। ਸਿੱਖੀ ਦੇ ਆਪਣੇ ਅਸੂਲ ਨੇ, ਸ੍ਰੀ ਅਕਾਲ ਤਖਤ ਸਾਹਿਬ ਕਿਸੇ ਗੌਰਮੈਂਟ ਦਾ ਕਿਸੇ ਸਰਕਾਰ ਦਾ ਗੁਲਾਮ ਨਹੀਂ ਰਹਿ ਸਕਦਾ। ਯਾਦ ਰੱਖਿਓ ਜੇ ਕਿ ਕਿਸੇ ਜ਼ਾਲਮ ਹਕੂਮਤ ਨੇ ਮਸਜਿਦਾਂ ਵੱਲ ਖਿਆਲ ਨਹੀਂ ਕੀਤਾ, ਮੰਦਰਾਂ ਵੱਲ ਖਿਆਲ ਨਹੀਂ ਕੀਤਾ। ਜੇ ਮੰਦਰਾਂ ਵੱਲ ਖਿਆਲ ਕੀਤਾ ਤੇ ਇੰਨਾ ਖਿਆਲ ਕੀਤਾ ਕਿ ਉੱਥੋਂ ਧਨ ਦੌਲਤ ਲੁੱਟਣ ਵਾਸਤੇ, ਜੇ ਉਹ ਮੰਦਰ ਲੁੱਟਿਆ ਗਿਆ ਤੇ 1947 ਤੱਕ ਕਿਸੇ ਦੀ ਤਾਕਤ ਨਹੀਂ ਪਈ ਕਿ ਉਸ ਮੰਦਰ ਨੂੰ ਦੁਬਾਰਾ ਬਣਾ ਦੇ। ਸੋਮਨਾਥ ਮੰਦਰ ਗੁਜਰਾਤ ਕਾਠੀਆਵਾੜ ਦੇ ਵਿੱਚ, ਜਿਹਦੀ ਹਿੰਦੂ ਮਤ ਦੇ ਵਿੱਚ ਬੜੀ ਮਾਨਤਾ ਹੈ, 1025 ਦੇ ਵਿੱਚ ਮਹਿਮੂਦ ਗਜ਼ਨਵੀ ਨੇ
ਉਹਨੂੰ ਲੁੱਟ ਕੇ ਤੇ ਉਹਨੂੰ ਤੋੜ ਕੇ ਫਨਾ ਕਰਤਾ ਸੀ। 1025 ਤੋਂ ਲੈ ਕੇ 1947 ਬੀਤ ਗਿਆ, ਸਦੀਆਂ ਬੀਤ ਗਈਆਂ ਨੇ, ਲੇਕਿਨ ਇਹਨਾਂ ਸਦੀਆਂ ਦੇ ਵਿੱਚ ਕਿਸੇ ਦੀ ਕੋਈ ਅਣਖ ਨਹੀਂ ਜਾਗੀ ਹੈਗੀ ਵੀ ਕਿਸੇ ਨੇ ਆਖਿਆ ਹੋਵੇ ਵੀ ਤਕਰੀਬਨ 7 ਸਦੀਆਂ ਬੀਤੀਆਂ ਨੇ, ਲੇਕਿਨ 7 ਸਦੀਆਂ ਚ ਕਿਸੇ ਨੇ ਉਸ ਮੰਦਰ ਦੀ ਦੁਬਾਰਾ ਇੱਟ ਤੱਕ ਨਹੀਂ ਲਾਈ ਆਈ ਵੀ ਇਸ ਮੰਦਰ ਨੂੰ ਦੁਬਾਰਾ ਬਣਾ ਦਿੱਤਾ ਜਾਵੇ, ਕਿਉਂਕਿ ਕਿਸੇ ਰਹਿਬਰ ਨੇ ਉਹਦੇ ਅੰਦਰ ਉਹ ਸੱਚ ਦੀ ਅਣਖ ਪੈਦਾ ਨਹੀਂ ਸੀ ਕੀਤੀ। ਜੋ ਧੰਨ ਗੁਰੂ ਨਾਨਕ ਸਾਹਿਬ ਸਾਹਿਬ ਬਖਸ਼ਿਸ਼ ਕੀਤੀ ਸੀ ਕਿ ਸਿੱਖਾ ਅੱਜ ਤੈਨੂੰ ਸਿਧਾਂਤ ਦੇ ਚੱਲਿਆ, ਤੂੰ ਹੱਕ ਸੱਚ ਦੇ ਉੱਤੇ ਪਹਿਰਾ ਦੇਣਾ ਹੈ, ਲੇਕਿਨ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤਿਆਂ ਕੱਲ ਤੈਨੂੰ ਸ਼ਹੀਦੀ ਜਾਮ ਵੀ ਪੀਣਾ ਪੈ ਸਕਦਾ ਤੇ ਪੀ ਲੈਣਾ, ਲੇਕਿਨ ਹੱਕ ਸੱਚ ਦੀ ਆਵਾਜ਼ ਜਿਹੜੀ ਹੈ ਉਹ ਤੇਰੀ ਬੰਦ ਨਹੀਂ ਹੋਣੀ ਚਾਹੀਦੀ। ਸੂਫੀ ਫਕੀਰਾਂ ਦੀ ਫਲਾਸਫੀ ਹੈ, ਜਿਵੇਂ ਸਾਈਂ ਬੁੱਲੇ ਸ਼ਾਹ ਨੇ ਆਖਿਆ ਹੈ, ਜੇ ਜ਼ਾਹਰ ਕਰਾਂ ਇਸਰਾਰ ਤਾਈਂ ਫਿਰ ਮਾਰਨ ਬੁੱਲੇ ਯਾਰ ਤਾਈਂ, ਵੀ ਮੈਂ ਚੁੱਪ ਰਹਿ ਰਿਹਾ ਵਾਂ ਲੋਕ ਮਾਰਨਗੇ, ਲੇਕਿਨ ਸਿੱਖੀ ਦੀ ਫਲਾਸਫੀ ਹੈ ਆਲਾਹੀ ਬਾਣੀ ਦਾ ਬਚਨ ਹੈ, ਬੋਲ ਸੋ ਤਰਮੀੜਿਆ ਮੋਣ ਕਾ ਧਾਰੀ ਰਾਮ, ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਮ। ਜੇ ਧਰਮੀ ਹੈ ਤੇ ਫਿਰ ਵੇਖ ਕੇ ਚੁੱਪ ਨਹੀਂ ਰਹਿਣਾ ਹੈਗਾ, ਵੇਖ ਕੇ ਚੁੱਪ ਰਹਿਣਾ ਉਸ ਜ਼ੁਲਮ ਨਾਲ ਸਹਿਮਤ ਹੋਣ ਦੀ ਨਿਸ਼ਾਨੀ ਹੈ ਕਿ ਮੈਂ ਇਸ ਜ਼ੁਲਮ ਦਾ ਇਨਡਾਇਰੈਕਟ ਸਹਿਮਤ ਹਾਂ ਵੀ ਇਹ ਠੀਕ ਹੋਇਆ, ਤੂੰ ਵੀ ਸਜ਼ਾ ਦਾ ਹੱਕਦਾਰ ਹੋਣਾ। ਜਦੋਂ ਹਕੂਮਤ ਨੇ ਜ਼ੁਲਮ ਕੀਤਾ ਉੱਥੋਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਆਈ ਤੇ ਹਕੂਮਤ ਤੜਪ ਉੱਠੀ, ਉਸ ਆਵਾਜ਼ ਦੇ ਕਾਰਨ ਮੀਰੀ ਪੀਰੀ ਦੇ ਮਾਲਕ ਨੇ ਆਪ ਵੀ ਗਵਾਲੀਅਰ ਦੇ ਕਿਲ੍ਹੇ ਵਿੱਚ ਜੇਲ੍ਹ ਕੱਟੀ, ਲੇਕਿਨ ਮਗਰੋਂ ਵਾਰ ਸਥਾਪਿਆ ਕਿ ਇੱਥੋਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਜਿਹੜੀ ਹੈ ਉਹ ਬੰਦ ਨਹੀਂ ਹੋਣੀ ਚਾਹੀਦੀ। ਸਮੇਂ ਸਮੇਂ ਤੇ ਉਹ ਆਵਾਜ਼ ਰੜਕਦੀ ਰਹੀ, ਕਿਤੇ ਇੱਥੇ ਅਬਦਾਲੀ ਆਇਆ, ਅਬਦਾਲੀ ਨੇ ਵੀ ਇਸ ਥਾਂ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਆਵਾਜ਼ ਵੀ ਬੰਦ ਕੀਤੀ। ਇੱਕ ਗੱਲ ਵੱਖਰੀ ਹੈ ਕਿ ਅਬਦਾਲੀ ਸਿੱਖਾਂ ਦੇ ਹੱਥ ਨਹੀਂ ਆਇਆ, ਪਰ ਸਿੱਖਾਂ ਨੂੰ ਇੰਨਾ ਰੋਸ ਸੀ ਕਿ ਅਬਦਾਲੀ ਨੂੰ ਕਿਵੇਂ ਅਹਿਸਾਸ ਕਰਾਇਆ ਜਾਵੇ ਕਿ ਅਬਦਾਲੀ ਤੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਇਆ, ਲੇਕਿਨ ਅਫਸੋਸ ਕਿ ਤੂੰ ਨਿਕਲ ਗਿਆ ਸਾਡੇ ਹੱਥ ਆਉਂਦਾ, ਸਾਡੀਆਂ ਕਿੰਨੀਆਂ ਵੀ ਜਾਨਾਂ ਲੱਗੀਆਂ ਤੈਨੂੰ ਇਸ ਦੁਨੀਆਂ ਤੋਂ ਰੁਖਸਤ ਕਰਦੇ। ਤੇ ਸਿੱਖਾਂ ਨੇ ਉਹਦਾ ਚਾਚਾ ਸਰਬੁਲੰਦ ਖਾਨ ਨੂੰ ਗ੍ਰਿਫ਼ਤਾਰ ਕੀਤਾ, ਸਰਦਾਰ ਚੜ੍ਹ ਸਿੰਘ ਨੇ ਉਹਨੂੰ ਰੋਹਤਾਸ ਦੇ ਕਿਲ੍ਹੇ ਵਿੱਚ ਰੱਖਿਆ ਕੈਦ। ਜਦੋਂ ਉਹਨੇ ਸਰਦਾਰ ਚੜ੍ਹ ਸਿੰਘ ਨੂੰ ਮਿਲਣਾ ਸੀ, ਸਿੱਖ ਆਮ ਸਿੰਘਾਸਣ ਲਾ ਕੇ ਨਹੀਂ ਬੈਠਦਾ, ਸਰਦਾਰ ਚੜ੍ਹ ਸਿੰਘ ਸਿੰਘਾਸਣ ਲਾ ਕੇ ਬੈਠਾ। ਸਿੱਖ ਦੀ ਕਿਹੋ ਜਿਹੀ ਭਾਵਨਾ ਹੋਣੀ ਚਾਹੀਦੀ ਹੈ ਜਿਹੜੇ ਸਿੱਖ ਸਿੱਖੀ ਨੂੰ ਤੁਰਦੇ ਆ। ਉਹਨੇ ਕਿਹਾ ਹੈ ਅਬਦਾਲੀ ਨੇ ਫਿਰ ਆਉਣਾ, ਮੈਂ ਤੈਨੂੰ ਸੂਬੇਦਾਰੀ ਦਵਾ ਦਿਆਂਗਾ, ਅੱਜ ਸਾਡੀ ਲੜਾਈ ਕਿੱਥੇ ਹੋਈ ਵਰਗੀ। ਤੇ ਸਰਦਾਰ ਚੜ੍ਹ ਸਿੰਘ ਦਾ ਜਵਾਬ ਸੀ, ਤੂੰ ਸਾਡੀ ਬਾਣੀ ਨਹੀਂ ਪੜ੍ਹੀ, ਸਾਡੇ ਘਰ ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਅਸੀਂ ਤੇ ਕਾਮਨਾ ਰੱਖਦੇ ਹੀ ਨਹੀਂ। ਉਹਨੇ ਕਿਹਾ ਨਹੀਂ ਰੱਖਦਾ, ਮੈਂ ਤੁਹਾਡੀ ਸਿਫਤ ਕਰਾਂਗਾ ਤੇਰੀ। ਉਹ ਕਹਿੰਦਾ ਅਸੀਂ ਆਪਣੀ ਸਿਫਤ ਵੀ ਨਹੀਂ ਸੁਣਨਾ ਚਾਹੁੰਦੇ, ਗੁਰਸਿੱਖਾਂ ਕੇ ਮਨ ਭਾਮ ਦੀ ਗੁਰ ਸਤਿਗੁਰ ਕੀ ਵੱਡਿਆ। ਉਹ ਕਹਿੰਦਾ ਫਿਰ ਮੈਨੂੰ ਦੱਸ ਮੈਨੂੰ ਕਿਵੇਂ ਛੱਡੇਗਾ, ਇਸਲਾਮ ਦੀ ਦੁਨੀਆਂ ਵਿੱਚ ਪ੍ਰਣਾਮ ਹਰਾਮ ਹੈ। ਸਰਦਾਰ ਚੜ੍ਹ ਸਿੰਘ ਨੇ ਆਖਿਆ ਉਧਰ ਸੱਚਖੰਡ ਹਰਿਮੰਦਰ ਸਾਹਿਬ ਜਿੱਧਰ ਨੂੰ ਢਾ ਕੇ ਆਏ ਸੀ ਉਸ ਪਾਸੇ ਨੂੰ ਮੂੰਹ ਕਰਕੇ ਪ੍ਰਣਾਮ ਕਰਕੇ ਮੱਥਾ ਟੇਕ ਕੇ ਧੰਨ ਗੁਰੂ ਰਾਮਦਾਸ ਮਾਰੇ ਨਾਮ ਲੈ ਵਾਸਤਾ ਪਾ ਕੇ ਮੈਨੂੰ ਛੱਡ ਦਿਓ, ਅਸੀਂ ਤੈਨੂੰ ਹੁਣੇ ਛੱਡ ਦਿਓ। ਉਹਨੇ ਇਸਲਾਮ ਦੇ ਅਸੂਲ ਸਿੱਕੇ ਤੇ ਟੰਗ ਕੇ ਸਰਦਾਰ ਸਰਬੁਲੰਦ ਖਾਨ ਨੇ ਧਰਤੀ ਤੇ ਮੱਥਾ ਲਾ ਕੇ ਆਖਿਆ ਸੀ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵਾਸਤਾ ਪਾਇਆ ਕਹਿਣਾ ਮੈਨੂੰ ਛੱਡ ਦਿਓ। ਤੇ ਸਰਦਾਰ ਚੜ੍ਹ ਸਿੰਘ ਨੇ ਉਸੇ ਵੇਲੇ ਛੱਡਤਾ ਸੀ ਕਿ ਸੱਜਣਾ ਤੁਸੀਂ ਈਨ ਮੰਨਣ ਵਾਲੇ ਜੇ, ਅਸੀਂ ਈਨ ਮੰਨਣ ਵਾਲੇ ਨਹੀਂ।
एक निकी जी बेनती कर जावा 153 दिन की गल करते हैं कि अबदाली 153 दिन वह किसी गलत बंदे शोही छड़ी हुई तुम तवारीख का एक पन्ना भी नहीं कढ़ सकते जिदे च यह हो कि अबदाली की मौत 153 दिन बाद हुई। कल झूठे पैदा कोई तवारीखा अगे लै आया अबदाली की मौत उस नक् दे नसूर ना हुई लेकिन उसकी मौत हूं हरिमंदर साहब के 1762 उन्हें घल्लूघारा वरताया अटैक किया 1773 11 साल बाद उसकी मौत हुई है मरिया उस नसूर दे नाल। जिवें उन्हां सरकारां नूं अंग्रेज सरकारां नूं भी यह दुखदा आया अंग्रेजां ने भी साडे गोलियां ते कब्जे किए अज दीआं सरकारां भी वह चाहुंदियां कि सिखां दे कुछ तो इनडायरैक्ट लेकिन हुण इहोजा लाह बना रहे ने कि सिखां दे तख्त ने वह डायरैक्ट साडे हत्थां च आउण इह इत्थों जिहड़े हुक्म जारी करदे ने वह बंद होण असीं अपनी मर्जी नाल हुक्म जारी कराईए इन्हां तख्तां दे उत्तों साडी ओ सच दी आवाज सुन के हिंदुस्तान दी जालम सरकार ने जेड़े दूजे साडे हरिमंदर साहब ते अटैक होए ओ बगानियां ने किते ही लेकिन हिंदुस्तान दी खातर ते सिखां ने इहनूं आजाद करवाउण वास्ते इन्नियां कुर्बानियां कीतियां कि 90% दे करीब कले सिखां दीआं कुर्बानियां ने जिन्हां कहे सिख ने जेल चो माफ़ी नहीं मंगी इन्हां दे वड्डे जेलां चों माफ़ियां मंग के जे इन्हां दा आचरण गिणो इन्हां दे गुलामी दा कारण यह जयचंद कनौज दा ब्राह्मण आप गदार जिन्हें पृथ्वीराज चौहान ते तय किया पृथ्वीराज चौहान भी आचरण दा गिरिया होया ए आप आचरण दे गिरे होए ते आप एक दूजे दे नाल गदारियां करन वाले लेकिन उन्हें आख्या कि इन्हां सिखां दे सिर ते पागे ना सिखां दे कोले सिधांत ते इह कल नूं राज दी गल करनगे इन्हां ने सिखां नूं दबाउण वास्ते हिंदुस्तान दी आजादी हुंदियां ही सिख धर्म दे उत्ते अटैक करने शुरू कर दिते। असीं कई वारी अणजाणपुणे च इह कह दिंदे आ कि संत जरनैल सिंह उत्थे ना हुंदे नहीं 1947 च कोई उत्थे संत जरनैल सिंह नहीं सी जदों तुहानूं जरैम पेशा किताब दित्ता सी जदों तुहाडे हरिमंदर साहिब ते तुहाडी देग दे उत्ते अटैक कर दिता गया सी 1950 दे विच फिर 11 सिख शहीद होए सी जिन्हां ने वह हक सच की आवाज दिती सी ते उहदी खातर हिंदुस्तान की फौज चढ़ के आई ये मुकाबला बाबे बकाले दे नेड़े होया जिथे मीरी पीरी दे मालक गुरु हरगोबिंद साहब बाबा जस्सा जी दा गुरद्वारा चेलियाणा साहब है उस जगह दे उत्ते 11 सिख शहीद होए इस देश की फौज ना लाहा लेंदे होया हक सच दी आवाज दी खातर 84 दा जुलम जिहड़ा सीगा ओ मात पा गया सीगा अबदाली दे मीर मन्नू दे जुल्म नूं भी उस मात पाता सी इन्ना जुल्म सी ब्रेस्ट मार मार के घरां दे विचों और 84 तों बाद जिन्हां लोकां ने यह हंडाया पीला परना सिर ते वेख्या ते उहनूं चक के जेल च और जेल दे विच केवल सिखां ते नहीं सिख बीबियां दे उत्ते अत दा जुल्म होया होया अत दा जुल्म कई वारी ये कहते भुल जाओ लेकिन जिन्हां ने वह वेख्या है सतगुरु की कृपा नाल उह सीए स्टाफ आप ने अपनी अखां नाल वेख्या है कि किहो जिहा जुल्म जिहड़ा वह जुल्म वेख्या वह भुल सब नूं मात पा दिंदा है कि धीआं भैणां सिंघां ते जुल्म होना ही हुंदा सीगा धीआं भैणां ते भी जुल्म होया होया और जुल्म करन तों पहलां सारे सिख जिहड़े सीए स्टाफ च हुंदे उहनां दीआं लत्तां काठ चला दिंदे सी कि इहनां च कोई सिख ना बोले उस जुल्म करन वालिआं नूं सतगुरु ने कृपा कीती सिखी ते बख्शिश कीती कि एक जालम नूं भाई सुखवंत सिंह भाई बेंत सिंह ने इस दुनिया तों रुखसत कर दिता दूजा जालम जनरल वैद्या जिन्हें एक कमांड संभाली सी और कमांड संभालना ही इस करके सी पहला क्योंकि फैसला पहला होया सीगा कि मैं एक काम करांगा
ਤੇ ਉਹਨਾਂ ਗੁਰੂ ਕੇ ਲਾਲਾ ਨੇ ਕਿ ਜਿਸ ਨੇ ਇਹ ਜ਼ੁਲਮ ਕਰ ਦਿੱਤਾ ਹੈ ਉਹਨੂੰ ਇਸ ਦੁਨੀਆ ਦੇ ਉੱਤੋਂ ਰੁਖਸਤ ਕਰਨਾ ਹੈ। ਉਹਨਾਂ ਨੇ ਦਿਨ ਤੋਂ ਰਾਤ ਆਪਣੀ ਇੱਕ ਕਰਕੇ ਗੁਰੂ ਦੀ ਲੇਖੇ ਜਿੰਦ ਲਾ ਕੇ ਅਖੀਰ ਪੂਨੇ ਦੀ ਧਰਤੀ ਦੇ ਉੱਤੇ, ਯਾਦ ਰੱਖਿਓ ਕਿ ਉਹਨੇ ਹੱਥਾਂ ਨਹੀਂ ਮਾਰਿਆ ਗਾ ਜਰਨਲ ਵੈਜਿਆ, ਉਹਦੇ ਕੋਲ ਆਪਣਾ ਰਿਵਾਲਵਰ ਕੋਲ ਸੀਗਾ। ਔਰ ਕਿੱਡਾ ਸਿਧਾਂਤ ਹੋਏਗਾ, ਉਹਨਾਂ ਦੇ ਸਾਡੀਆਂ ਧੀਆਂ ਭੈਣਾਂ ਜ਼ੁਲਮ ਕਰਤਾ ਤੇ ਉਹਨਾਂ ਨੇ ਅਫਸੋਸ ਕੀਤਾ ਸੀ ਕਿ ਜਿਹੜੀ ਉਹਦੀ ਘਰਵਾਲੀ ਦੇ ਗੋਲੀ ਵੱਜੀ, ਥੋੜੀ ਬਹੁਤ ਸੱਟ ਵੱਜੀ, ਅਸੀਂ ਉਹਦਾ ਅਫਸੋਸ ਕਰਦੇ ਹਾਂ। ਸਾਡਾ ਉਹਦੇ ਨਾਲ ਕੋਈ ਤਲੁਕਾਤ ਨਹੀਂ ਸੀ, ਸਾਡਾ ਤਲੁਕਾਤ ਜਨਰਲ ਵੈਦਿਆ ਨਾਲ ਸੀ ਕਿ ਜਿਸ ਨੇ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ, ਅਸੀਂ ਉਸ ਨੂੰ ਸੋਧਿਆ। ਉਹਦੇ ਬਾਅਦ ਜਦੋਂ ਉਹ ਗ੍ਰਿਫਤਾਰ ਹੋਏ, ਯਾਦ ਰੱਖਿਓ ਕਿ ਜੇ ਉਹ ਮਾਹੀ ਮੰਗਦੇ ਕਿ ਫਾਂਸੀ ਰਸਤੇ ਚ ਰਸਤੇ ਚ ਬਚ ਸਕਦੇ ਸੀ ਕਿ ਤੁਹਾਡੀ ਫਾਂਸੀ ਮਾਫ ਹੋ ਸਕੇ। ਅੱਜ ਵੀ ਕਈ ਸੱਜਣ ਗੱਲਾਂ ਕਰਦੇ ਆ, ਜਿੰਨੇ ਸਿੰਘ ਅੱਜ ਜੇਲ੍ਹਾਂ ਚ ਬੈਠੇ ਹੋਏ ਉਹ ਸਾਰੇ ਸਿੰਘ ਅੱਜ ਹੀ ਬਾਹਰ ਆ ਸਕਦੇ ਆ ਜੇ ਉਹ ਅੱਜ ਹੀ ਇੱਕ ਗੱਲ ਲਿਖ ਕੇ ਦੇ ਦੇਣ ਕਿ ਅਸੀਂ ਜੋ ਕੀਤਾ ਸੀ ਸਾਨੂੰ ਉਹਦੇ ਪਛਤਾਵਾ ਹੈ, ਅਸੀਂ ਤੁਹਾਡੀ ਈਨ ਮੰਨਦੇ ਹਾਂ। ਲੇਕਿਨ ਸਿੱਖੀ ਸਿਧਾਂਤ ਇੱਕ ਹੱਕ ਸੱਚ ਦੀ ਲੜਾਈ ਕਦੀ ਈ ਛੱਡੀ ਨਹੀਂ ਜਾ ਸਕਦੀ। ਹਾਂ, ਉਹਦੇ ਵਿੱਚ ਆਪਣੀ ਜਾਨ ਵਾਰ ਦੇਣਾ ਹੋਰ ਗੱਲ ਹੁੰਦੀ ਹੈ। ਇੱਕ ਗੱਲ ਨੋਟ ਆਖਾਂ ਕਿ ਇਨਡਾਇਰੈਕਟ ਤਾਂ ਇਹ ਮੰਨਣਾ ਪਊਗਾ ਵੀ ਸਾਡੇ ਤਖਤਾਂ 'ਤੇ ਉਹਨਾਂ ਕਬਜ਼ਾ ਕੀਤਾ ਹੋਇਆ ਸੀ। ਹੁਣ ਜਿਹੜਾ ਸਾਡਾ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਸੱਚਖੰਡ ਤਖਤ ਸ੍ਰੀ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਕਾਸ਼ ਹੋਏ, ਉਸ ਨੂੰ ਆਪਣੇ ਕਬਜ਼ੇ 'ਚ ਕਰਨ ਵਾਸਤੇ ਨਵਾਂ ਐਕਟ ਬਣਾ ਦਿੱਤਾ ਕਿ ਇੱਥੇ ਜਿਹੜੇ ਜਥੇਦਾਰ ਲੱਗਣਗੇ, ਜਿਹੜਾ ਸਟਾਫ ਹੋਏਗਾ, ਜਿਹੜੇ ਉਹ ਸਰਕਾਰੀ ਬੰਦੇ ਇਹਦੇ ਸਰਪ੍ਰਸਤ ਹੋਣ ਚਲਾਉਣ ਵਾਲੇ ਹੋਣਗੇ ਉਹ ਲਾਉਣਗੇ। ਉਹਦਾ ਮਤਲਬ ਕੀ ਹੈ ਕਿ ਜਿਹੜਾ ਤੁਸੀਂ ਹੁਕਮਨਾਮਾ ਜਾਰੀ ਕਰਾਉਣਾ ਉਹ ਆਪਣੀ ਮਰਜ਼ੀ ਦਾ ਹੋਏ। ਬੇਸ਼ੱਕ ਇਨਡਾਇਰੈਕਟ ਹੈਗੇ ਆ, ਪਰ ਇਨਡਾਇਰੈਕਟ ਵਿੱਚ ਜ਼ਮੀਰ ਜਾਗਦੀ ਹੈ। 2014 ਦੇ ਵਿੱਚ ਰਾਤ ਨੂੰ 7 ਬੰਦੇ ਆਏ ਤਖ਼ਤ ਸ੍ਰੀ ਦਮਦਮਾ ਸਾਹਿਬ, ਔਰ 7 ਬੰਦਿਆਂ ਨੇ ਜਿਹੜੇ ਕੌਮ ਦੇ ਆਗੂ ਕਹਾਉਂਦੇ ਆ ਉਹਨਾਂ ਸਿੰਘਾਂ ਕੀ ਸੀਗਾ ਵੀ ਤੁਸੀਂ ਸਰਸੇ ਵਾਲੇ ਸਾਧ ਨੂੰ ਮਾਫੀ ਦੇਣੀ। ਰਾਤ ਨੂੰ 9 ਵਜੇ ਦੀ ਗੱਲ। ਲੇਕਿਨ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਜ਼ਮੀਰ ਜਾਗਦੀ ਸੀ, ਉਹਨੇ ਜਵਾਬ ਦਿੱਤਾ ਵੀ ਅਸੀਂ ਸਰਸੇ ਵਾਲੇ ਸਾਧ ਨੂੰ ਮਾਫੀ ਨਹੀਂ ਦੇਣੀ। ਬਹੁਤ ਧਿਆਨ ਦਿਓ ਜਹਦਰ ਕਿਹੋ ਜਿਹੇ ਲਾਉਣਾ ਚਾਹੁੰਦੇ ਆ। ਸਵੇਰ ਨੂੰ ਪੇਪਰ ਆ ਗਿਆ ਕਿ ਆਪਣੇ ਅਸਤੀਫੇ ਲੱਖ ਕੇ ਦੇ ਜਾਓ, ਤੁਸੀਂ ਚਲੇ ਜਾਓ। ਉਹਨੇ ਕਿਹਾ ਮੈਂ ਅਸਤੀਫਾ ਨਹੀਂ ਦੇਣਾ, ਤੁਸੀਂ ਸਾਨੂੰ ਕੱਢ ਦਿਓ। ਅਗਲੇ ਦਿਨ ਮਤਾ ਪਾ ਕੇ ਉਹਨਾਂ ਨੇ ਕੱਢ ਦਿੱਤਾ। ਕੱਢਣ ਦਾ ਕਾਰਨ ਮੇਨ ਇਹ ਸੀ, ਅਖਬਾਰਾਂ 'ਚ ਹੋਰ ਆਇਆ ਕੁਛ ਸੱਚਾਈ ਇਹ ਸੀ, ਮੈਂ ਰਾਤ ਨੂੰ ਉੱਥੇ ਸੀ ਕਿਉਂਕਿ ਮੈਂ 12 ਸਾਲ ਉਹਨਾਂ PA ਵੀ ਰਿਹਾ, ਪ੍ਰਤੱਖ ਦਾ ਪ੍ਰਚਾਰਕ ਵੀ ਰਿਹਾ ਕਿ ਸਰਸੀ ਵਾਲੇ ਸਾਧ ਨੂੰ ਮਾਫੀ ਦੇਣੀ ਹੈ, ਜੇ ਮਾਫੀ ਦੇਣਾ ਮੰਨਦੇ ਉਹ ਜਹਿਦ ਰਹੇ। ਭਾਵੇਂ ਇਨਡਾਇਰੈਕਟ ਵਿੱਚ ਉਹ ਇਨਵਾਲਵ ਹੈਗੇ ਆ, ਪਰ ਫਿਰ ਵੀ ਜਿਹੜੇ ਜਹਿਦਰ ਇਉਂ ਲੱਗਦੇ ਉਹ ਤੇ ਕਿਤੇ ਨਾ ਕਿਤੇ ਜ਼ਮੀਰ ਜਾਗਦੀ ਹੈ। ਜ਼ਮੀਰ ਜਾਗੀ ਹੈ ਥੋੜੀ ਬਹੁਤੀ, ਤਾਂ ਹੀ ਫਖਰੇ ਕੌਮ ਜਿਹੜਾ ਵਾਪਸ ਹੋਇਆ, ਨਹੀਂ ਤਾਂ ਇਹ ਵੀ ਵਾਪਸ ਨਹੀਂ ਹੋਣਾ ਸੀ। ਤੇ ਹੁਣ ਸਰਕਾਰ ਦਾ ਇਰਾਦਾ ਇਹ ਆ ਕਿ ਤਖ਼ਤ ਪਟਨਾ ਸਾਹਿਬ ਤੇ ਤਖ਼ਤ ਹਜ਼ੂਰ ਸਾਹਿਬ ਜਿਹੜਾ ਹੈ ਉਹਦਾ ਪ੍ਰਬੰਧ ਸਰਕਾਰ ਚਲਾਵੇ, ਉਹ ਤੇ ਜਥੇਦਾਰ ਸਰਕਾਰ ਲਾਵੇ ਤੇ ਉਹ ਤੋਂ ਹੁਕਮਨਾਮੇ ਜਿਹੜੇ ਆ ਉਹ ਸਰਕਾਰ ਜਾਰੀ ਕਰਾਵੇ। ਤੇ ਇਸ ਗੱਲ ਨੂੰ ਸਿੱਖ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦੇ। ਕੋਈ ਦੋ ਰਾਵਾਂ ਨੇ ਕਿ ਉਸ ਐਕਟ ਨੂੰ ਕੁਛ ਚਿਰ ਲਈ ਰੋਕ ਦਿੱਤਾ ਹੋਇਆ। ਰੋਕਣ ਦਾ ਕਾਰਨ ਕੀ ਹੈ ਕਿ ਪੰਜਾਬ ਵਿੱਚ ਇਲੈਕਸ਼ਨ ਆ ਗਏ ਤੇ ਜ਼ਮੀਰ ਸਾਡੀ ਮਰੀ ਜੇ ਇਹੋ ਜਿਹੇ ਐਕਟ ਬਣੇ ਹੋਣ ਤੇ ਜਿਨ੍ਹਾਂ ਨੇ ਐਕਟ ਬਣਾਏ ਆ ਅਸੀਂ ਫਿਰ ਉਹਨਾਂ ਦੇ ਝੋਲੇ ਚੱਕੀ ਫਿਰਦੇ ਵਾਂ, ਨਹੀਂ ਤਾਂ ਅਸੀਂ ਨਾ ਕੋਈ ਕਤਲ ਕਰੀਏ ਨਾ ਕੁਛ ਕਰੀਏ, ਘੱਟੋ ਘੱਟ ਜਿਹੜੇ ਸਾਡੇ ਸਿਧਾਂਤ ਨੂੰ ਤੋੜਦੇ ਉਹਨਾਂ ਸਾਹਸ ਦਾ ਨਾਂ ਦਈਏ, ਉਹਨਾਂ ਸ਼ਾਮਲ ਦੇ ਨਾਂ ਹੋਈਏ।
ਭਾਈ ਹਰਜਿੰਦਰ ਸਿੰਘ ਜਿੰਦਰ ਨੇ, ਭਾਈ ਸੁਖਦੇਵ ਸਿੰਘ ਸੁੱਖੇ ਨੇ ਇਸ ਗੱਲ ਤੇ ਪੂਰਨੇ ਪਾਉਂਦਿਆਂ ਹੋਇਆ ਕਿ ਜਿਹੜਾ ਸਰਕਾਰੀ ਬੰਦਾ ਇੱਥੇ ਆਇਆ ਉਹਦੀ ਖਾਤਰ ਅਸੀਂ ਜਾਨਾਂ ਵਾਰਾਂਗੇ, ਤੇ ਉਹਨਾਂ ਨੇ ਕੋਈ ਗਵਾਹ ਨਾ ਹੁੰਦਿਆਂ ਹੋਇਆ ਅਦਾਲਤ ਦੇ ਵਿੱਚ ਆਪਣਾ ਕਬੂਲ ਕੀਤਾ ਕਿ ਅਸੀਂ ਇਹ ਕੋਈ ਜੁਰਮ ਨਹੀਂ ਕੀਤਾ ਹੈਗਾ, ਅਸੀਂ ਆਪਣੇ ਸਿੱਖੀ ਸਿਧਾਂਤਾਂ ਦੇ ਮੁਤਾਬਕ ਹੱਕ ਸੱਚ ਦੀ ਲੜਾਈ ਲੜੀਏ, ਔਰ ਉਸ ਦੁਸ਼ਟ ਨੂੰ ਉਹਦੇ ਕੀਤੇ ਦਾ ਫਲ ਭੁਗਤਦਾ ਹੈ ਕਿ ਉਹਨੂੰ ਉਸ ਦੁਨੀਆਂ ਦੇ ਉੱਤੋਂ ਅਸੀਂ ਉਹਨੂੰ ਅਲਵਿਦਾ ਆਖਿਆ, ਉਹਨੂੰ ਇਸ ਦੁਨੀਆਂ ਤੋਂ ਰੁਸਤ ਕੀਤਾ ਵੇ, ਉਹ ਤੇ ਅਸੀਂ ਫਾਂਸੀ ਦੇ ਰਸਤੇ ਨਾਲ ਚੁੰਮਣਾ ਚਾਹੁੰਦੇ ਹਾਂ, ਅਸੀਂ ਹੱਸ ਕੇ ਫਾਂਸੀ ਕੁਰਬਾਨ ਕਰਾਂਗੇ। ਜੱਜ ਫਾਂਸੀ ਨਹੀਂ ਲਾਉਣਾ ਚਾਹੁੰਦਾ ਸੀ, ਫਿਰ ਉਹਦੇ ਤੇ ਭੋਰਾ ਕੰਮ ਨਹੀਂ ਸੀਗਾ। ਮੈਂ ਸਵੇਰੇ ਜ਼ਿਕਰ ਕੀਤਾ ਸੀ ਕਿ ਸਰਹੰਦ ਗੋਦਰਾ ਜੋਤੀ ਸਰੂਪ ਚ ਮੇਰੀ ਭਾਈ ਨਿਰਮਲ ਸਿੰਘ ਨਿੰਮੇ ਨਾਲ ਮੁਲਾਕਾਤ ਹੋਈ ਸੀ। ਮੈਂ ਨਿਰਮਲ ਸਿੰਘ ਨੂੰ ਪੁੱਛਿਆ ਸੀ, ਨਿਰਮਲ ਸਿੰਘ ਤੁਸੀਂ ਇਕੱਠੇ ਰਹੇ, ਮੈਂ ਤੇਰੇ ਕੋਲ ਇੱਕੋ ਗੱਲ ਪੁੱਛਣਾ ਚਾਹੁੰਦਾ। ਉਹਨੇ ਕੀ, ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਫਾਂਸੀ ਲੱਗੇ ਸੀ, ਤੂੰ ਉਦੋਂ ਉਸ ਜੇਲ੍ਹ ਦੇ ਵਿੱਚ ਸੀ, ਉਸ ਵੇਲੇ ਹੀ ਗੱਲ ਸੁਣਾ। ਉਹ ਕਹਿੰਦਾ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਉਹਨਾਂ ਕੋਠੜੀਆਂ ਚ ਆਣ ਸ਼ਾਨ ਨਾਲ ਨਿਕਲੇ, ਉਹਨਾਂ ਨਿਕਲਦਿਆਂ ਨੇ ਜਕਾਰੇ ਛੱਡੇ, ਤੇ ਨਿਰਮਲ ਸਿੰਘ ਕਹਿੰਦਾ ਅੱਗੋਂ ਅਸੀਂ ਵੀ ਜਕਾਰੇ ਛੱਡੇ। ਉਹ ਜਕਾਰੇ ਛੱਡਦਿਆਂ ਹੋਇਆ ਜਿਸ ਹਿੰਦੁਸਤਾਨ ਦੀਆਂ ਕਾਰ ਕੋਠੜੀਆਂ ਵਿੱਚੋਂ ਰੰਗਾ ਬਿੱਲਾ ਵਰਗਿਆਂ ਨੂੰ ਖਿੱਚ ਖਿੱਚ ਕੇ ਕੱਢਣਾ ਪੈਂਦਾ ਸੀ, ਧਰੂ ਧਰੂ ਲੈਂਦੇ ਸੀ, ਗੁਰੂ ਕੇ ਸਿੱਖ ਜਿਹੜੇ ਸੀਗੇ ਫਾਂਸੀ ਚੜ੍ਹ ਕੇ ਸਾਡੇ ਵਾਸਤੇ ਪੂਰਨੇ ਪਾ ਗਏ ਸੀ ਕਿ ਸਿੱਖਾ ਇਹ ਸਿੱਖੀ ਸਿਧਾਂਤ ਨੂੰ ਕਾਇਮ ਰੱਖਣ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਘਰ ਦੇ ਉੱਤੇ ਚੜ੍ਹ ਕੇ ਆਏ ਨੂੰ ਸਜ਼ਾ ਦੇਣ ਵਾਸਤੇ ਤੂੰ ਹਰ ਵਕਤ ਤਿਆਰ ਵਰ ਤਿਆਰ ਰਹਿਣਾ ਚਾਹੁੰਦਾ ਹੈ ਕਿ ਜਿਹੜਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੜ੍ਹ ਕੇ ਆਵੇ ਉਹਨੂੰ ਸਜ਼ਾ ਦੇਣੀ ਸਿੱਖ ਦਾ ਫਰਜ਼ ਬਣਦਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਕਿ ਤੂੰ ਪਿੱਛੂ ਆ ਹਰਿਮੰਦਰ ਸਾਹਿਬ ਤੇਜ਼ ਆ, ਲੇਕਿਨ ਹਰਿਮੰਦਰ ਸਾਹਿਬ ਬੜਾ ਹੌਲੀ ਹੌਲੀ ਪੈਰ ਧਰੀ। ਇੱਥੇ ਜਿੰਨੀਆਂ ਸਲੇਟਾਂ ਲੱਗੀਆਂ ਹੋਈਆਂ ਨੇ, ਪਤਾ ਨਹੀਂ ਇੱਕ ਸਲੇਟ ਦੇ ਥੱਲੇ ਕਿੰਨੇ ਕਿੰਨੇ ਸ਼ਹੀਦ ਬੈਠੇ ਹੋਏ ਆ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਖਾਤਰ ਜਾਨਾਂ ਵਾਰੀਆਂ ਹੋਈਆਂ ਨੇ। ਇੱਕ ਚੀਜ਼ ਹੋਰ, ਇੱਕ ਤਖ਼ਤ ਸਾਡਾ ਚੱਲਦਾ ਫਿਰਦਾ ਜੀ, ਪੰਜ ਤਖ਼ਤ ਸਾਡੇ ਹੋਏ। ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹੋਗੇ, ਬਹੁਤ ਵੱਡੀ ਸਿੱਖਿਆ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਗਏ ਸੀ ਤੇ ਮਸੰਦਾ ਨੇ ਮੂੰਹੇ ਬੰਦ ਕਰ ਲਏ ਸੀ, ਉਹਦੇ ਵਿੱਚ ਬਹੁਤ ਵੱਡੀ ਸਿੱਖਿਆ ਕਿ ਸਿੱਖਾ ਕੱਲ ਇਹ ਸਮਾਂ ਆ ਸਕਦਾ ਹੈ ਕਿ ਤੇਰੇ ਤਖ਼ਤਾਂ ਦੇ ਉੱਤੇ ਸਰਕਾਰ ਦਾ ਮਸੰਦਾ ਦਾ ਕਬਜ਼ਾ ਹੋ ਜਾਵੇ। ਜੇ ਕਿਤੇ ਇਹਨਾਂ ਤਖ਼ਤਾਂ ਦੇ ਉੱਤੇ, ਇਹਨਾਂ ਬਿਲਡਿੰਗਾਂ ਦੇ ਉੱਤੇ ਮਸੰਦ ਕਬਜ਼ਾ ਕਰ, ਸਰਕਾਰ ਕਬਜ਼ਾ ਕਰ ਜੇ, ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਗੁਰੂ ਦਾ ਸਿਧਾਂਤ ਸੀ ਖਾਲਸਾ ਤੂੰ ਇੱਕ ਤਖ਼ਤ ਏ। ਔਰ ਉਸ ਵੇਲੇ ਸਿੰਘ ਜੰਗਲਾਂ ਬੇਲਿਆਂ ਚ ਰਹੇ, ਉਸ ਵੇਲੇ ਫਰਮਾਨ ਜਾਰੀ ਕਰਦੇ ਸੀ ਜੰਗਲਾਂ ਬੇਲਿਆਂ ਵਿੱਚੋਂ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਬਚਨ ਨੇ ਜ਼ਰਬ ਬਾ ਅਮਾਨ ਦਹਿਰ, ਅਮਾਨ ਕਹਿੰਦੇ ਸ਼ਾਂਤੀ ਨੂੰ, ਦਹਿਰ ਕਹਿੰਦੇ ਸੰਸਾਰ ਨੂੰ। ਦੇ ਹਾਂ ਇਹ ਸਾਡਾ ਫਰਜ਼ ਏ ਕਿ ਸੰਸਾਰ ਦੇ ਵਿੱਚ ਸ਼ਾਂਤੀ ਰੱਖਣੀ ਏ। ਜ਼ਰਬ ਬਾ ਅਮਾਨ ਦਹਿਰ ਮੁਸਰਬਤ ਸ਼ਹਿਰ, ਕਿ ਹਰ ਸ਼ਹਿਰ ਦੇ ਵਿੱਚ ਜੀਨਤ ਖਾਲਸਾ ਤਖ਼ਤ ਮੁਬਾਰਕ ਬਖਤ, ਕਿ ਇਹ ਖਾਲਸਾ ਇੱਕ ਤਖ਼ਤ ਏ ਜਿਹੜਾ ਬਹੁਤ ਸੁੰਦਰ ਏ, ਇਹ ਮੁਬਾਰਕ ਬਖਤ ਦਾ ਹੱਕਦਾਰ ਏ ਕਿ ਜਦੋਂ ਕਿਤੇ ਸਰਕਾਰ ਇੰਨੀ ਤਾਕਤਵਰ ਹੋ ਜਾਵੇ ਤੇਰਿਆਂ ਇਹ ਤਖ਼ਤਾਂ ਤੇ ਕਬਜ਼ਾ ਕਰ ਲਵੇ, ਲੇਕਿਨ ਤੂੰ ਜੰਗਲਾਂ ਬੇਲਿਆਂ ਦੇ ਵਿੱਚ ਰਹਿੰਦਾ ਹੋਇਆ ਇੱਕ ਤਖ਼ਤ ਏ, ਤੂੰ ਉੱਥੋਂ ਹੁਕਮ ਜਾਰੀ ਕਰ ਸਕਦਾ ਗੁਰੂ ਕੇ ਸਿਧਾਂਤ ਅਨੁਸਾਰ ਕੌਮ ਨੂੰ, ਕਿ ਕੌਮ ਨੇ ਇਸ ਤਰੀਕੇ ਨਾਲ ਚੱਲਣਾ ਹੈ। ਔਰ ਪੁਰਾਤਨ ਸਿੰਘ ਇਸੇ ਕਰਕੇ ਹੀ ਸਰਬੱਤ ਖਾਲਸਾ ਕਰਦੇ ਸੀ ਕਿ ਅਸੀਂ ਉਸ ਦੇ ਮੁਤਾਬਕ ਹੁਕਮ ਜਾਰੀ ਕਰਨਾ ਹੈ। ਸਿੱਖ ਜਿੰਨੇ ਚਿਰ ਖਾਲਸਾ ਸਿਧਾਂਤ ਤੇ ਰਹੇਗਾ ਉਨ ਚਿਰ ਸਿੱਖੀ ਦੀ ਚੜ੍ਹਦਾ ਕਲੀ ਰਹੇਗੀ, ਤੇ ਜਿੰਨੇ ਚਿਰ ਇਹ ਟੂ ਡੋਲ ਗਿਆ ਫਿਰ ਉਹਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ, ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ,
जब जे गह विपरन की प्री रीत तो मैं ना करूं इनकी प्रतीत। इस वास्ते खालसा रीत चलांगे, एक गुरु गोबिंद सिंह साडे सिर ते होएगा, फिर साडे लोग सुखिए परलोक सुहेले, नानक हर प्रभ आपे मेले। इनी सेवा प्रवान करियो, हुई भुलां दी माफी करो, कृपा बुलाओ फतेह। वाहिगुरु जी का खालसा, वाहिगुरु जी की फतेह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨ, ਜਿਨ੍ਹਾਂ ਨੇ ਉਹਨਾਂ ਮਹਾਨ ਯੋਧਿਆਂ ਦੀ ਗਾਥਾ, ਗੁਰੂ ਸਾਹਿਬ ਦਾ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵੈਸੇ ਇਹਨਾਂ ਦਾ ਟਾਈਮ 10 ਮਿੰਟ ਹੋਰ ਸੀ, ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅੱਜ ਉਸ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸਵਾਗਮ ਸਮਾਗਮ ਚੱਲ ਰਿਹਾ ਹੈ, ਉਹਨਾਂ ਦੀ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਜੀ ਭਾਈ ਬਲਵਿੰਦਰ ਭੈਣ ਜੀ ਬਲਵਿੰਦਰ ਕੌਰ, ਜਿਨ੍ਹਾਂ ਨੇ ਇੱਕ ਵੀਡੀਓ ਰਿਕਾਰਡ ਕਰਕੇ ਭੇਜੀ ਹੈ, ਉਹ ਆਪ ਸੰਗਤਾਂ ਨੂੰ ਹੁਣ ਦਿਖਾਉਣੀ ਹੈ। ਅਤੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜਿੱਥੇ ਜਿੱਥੇ ਬੈਠੇ ਆ ਪਲੀਜ਼ ਦੇਖ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ, ਮੈਂ ਬੇਨਤੀ ਕਰਦਾ ਭਾਈ ਜਸਦੇਵ ਸਿੰਘ ਜੀ ਉਹਨਾਂ ਨੂੰ ਕਿ ਉਹ ਵੀਡੀਓ ਔਨ ਕਰਨ, ਉਸ ਭੈਣ ਦਾ ਸੁਨੇਹਾ ਕਿਵੇਂ ਬੋਲਦੇ ਆ, ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੇ ਵਿਸ਼ੇਸ਼ ਸਮਾਗਮ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ ਦੀ ਅਮਰ ਸ਼ਹੀਦੀ, ਸਿੱਖ ਇਤਿਹਾਸ ਦੇ ਉਹ ਮਹਾਨ ਸ਼ਹੀਦ ਹਨ ਜਿਨ੍ਹਾਂ ਨੇ ਸਿੱਖ ਕੌਮ ਦੇ ਹੱਕਾਂ ਅਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਅਤੇ ਹੋਏ ਹਮਲੇ ਦੇ ਵਿਰੋਧ ਵਿੱਚ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਇਹਨਾਂ ਦੋਵੇਂ ਸਿੰਘਾਂ ਨੇ ਆਪਣੀ ਵਿਸ਼ਵਾਸ ਅਤੇ ਸਿੱਖੀ ਸਿਧਾਂਤਾਂ ਲਈ ਨਿਡਰਤਾ ਨਾਲ ਸੰਘਰਸ਼ ਕੀਤਾ, ਜਿਨ੍ਹਾਂ ਨੂੰ 9 ਅਕਤੂਬਰ 1992 ਨੂੰ ਫਾਂਸੀ ਦੇ ਦਿੱਤੀ ਗਈ। ਆਪਾਂ ਉਹਨਾਂ ਮਹਾਨ ਯੋਧਿਆਂ ਦੇ ਸਮਰਪਿਤ ਅੱਜ ਜਦੋਂ ਪ੍ਰੋਗਰਾਮ ਕਰ ਰਹੇ ਹਾਂ, ਤੁਹਾਨੂੰ ਉਸੇ ਸੰਬੰਧ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਭੈਣ ਵੱਲੋਂ ਲਾਈਵ ਹੋ ਕੇ ਇੱਕ ਵੀਡੀਓ ਦਿਖਾਉਣੀ ਸੀ, ਪਰ ਉਹ ਕੁਛ ਤਕਨੀਕੀ ਕਾਰਨਾਂ ਕਰਕੇ ਥੋੜ੍ਹਾ ਦੇਰ ਬਾਅਦ ਦਿਖਾਵਾਂਗੇ। ਉਸ ਤੋਂ ਉਪਰੰਤ ਜੋ ਅੱਜ ਦੇ ਪ੍ਰੋਗਰਾਮਾਂ ਵਿੱਚ ਸਾਡੇ ਪਾਸ ਫਰੀਮੌਂਟ ਸਿਟੀ ਕੌਂਸਲ ਮੈਂਬਰ ਵੀ ਪਹੁੰਚੇ ਨੇ, ਜੋ ਕਿ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਇਸੇ ਤਰ੍ਹਾਂ ਹੀ ਹੇਵਰ ਡਿਸਟ੍ਰਿਕਟ ਤੋਂ ਸਾਡੇ ਪਾਸ ਸਿਟੀ ਕੌਂਸਲ ਮੈਂਬਰ ਪਹੁੰਚੇ ਨੇ। ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਭੈਣ ਜੀ ਸਰਬਜੀਤ ਕੌਰ ਚੀਮਾ, ਜੋ ਕਿ ਡਿਸਟ੍ਰਿਕਟ 4 ਸਿਟੀ ਕੌਂਸਲ ਮੈਂਬਰ ਤੋਂ ਇਲੈਕਸ਼ਨ ਰਨ ਕਰ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸਟੇਜ 'ਤੇ ਆਉਣ, 2-4 ਮਿੰਟ ਲਈ ਆਪ ਸੰਗਤਾਂ ਦੇ ਦਰਸ਼ਨ ਕਰਨ। ਸਰਬਜੀਤ ਕੌਰ ਚੀਮਾ ਭੈਣ ਜੀ,

0: ਗੁਰੂ ਪਿਆਰੀ ਸਾਧ ਸੰਗਤ ਜੀ, ਹੱਥ ਜੋੜ ਕੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਪੇਸ਼ ਕਰਦੀ ਹਾਂ। ਗੁਰੂ ਰਾਮਦਾਸ ਜੀ, ਆਪਾਂ ਸਾਰੇ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਸਾਨੂੰ ਉਹਨਾਂ ਦੀ ਜਿਹੜੀ ਜੀਵਨੀ ਹੈ ਉਹਦੇ ਬਾਰੇ ਵਿੱਚ ਵੀ ਪਤਾ ਹੈ ਕਿ ਗੁਰੂ ਰਾਮਦਾਸ ਜੀ ਦੇ ਬਚਪਨ ਕਿੱਦਾਂ ਦਾ ਸੀਗਾ ਅਤੇ ਕਿਸ ਤਰ੍ਹਾਂ ਉਹ ਉਹਨਾਂ ਦੀ ਜ਼ਿੰਦਗੀ ਕਿੰਨੀ ਔਖੀ ਸੀਗੀ। ਜਦੋਂ ਹੀ ਉਹ ਗੁਰੂ ਅਮਰਦਾਸ ਜੀ ਦੇ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਆਏ ਅਤੇ ਸੇਵਾ ਕੀਤੀ, ਸਿਮਰਨ ਕੀਤਾ, ਤਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਕਿੰਨੀ ਬਖਸ਼ਿਸ਼ ਕੀਤੀ। ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਸੀ ਗੁਰਗੱਦੀ ਦੀ, ਉਹ ਵੀ ਗੁਰੂ ਰਾਮਦਾਸ ਜੀ ਨੂੰ ਸੌਂਪੀ। ਸੋ ਬਹੁਤ ਸਾਰੇ ਸ਼ਬਦ ਆਪਾਂ ਗੁਰੂ ਰਾਮਦਾਸ ਦੀ ਜ਼ਿੰਦਗੀ ਦੇ ਵਿੱਚ ਸਿੱਖਦੇ ਹਾਂ। ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰੂ ਸਤਿਗੁਰ ਸੰਕੀਰੇ ਹਮ ਥਾਪੇ। ਸੋ ਕਿੰਨੀਆਂ ਉਹਨਾਂ ਨੇ ਸਾਡੇ ਲਈ ਬੇਨਤੀਆਂ ਕੀਤੀਆਂ ਨੇ ਕਿ ਸਾਨੂੰ ਵੀ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲਾਂ ਆਉਂਦੀਆਂ ਨੇ, ਉਤਰਾਅ ਚੜ੍ਹਾਅ ਆਉਂਦੇ ਨੇ, ਤਾਂ ਸਾਨੂੰ ਹਮੇਸ਼ਾ ਜਿਹੜੀ ਗੁਰੂ ਦਾ ਹੀ ਆਸਰਾ ਲੈਣਾ ਚਾਹੀਦਾ ਹੈ, ਗੁਰੂ ਦੇ ਦੁਆਰੇ ਹੀ ਆਉਣਾ ਚਾਹੀਦਾ ਹੈ, ਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਸੇਵਾ ਕਰਨੀ ਚਾਹੀਦੀ ਹੈ। ਤਾਂ ਗੁਰੂ ਸਾਹਿਬ ਫਿਰ ਆਪਣੇ ਸਿੱਖਾਂ ਦੀ ਜਦੋਂ ਤੁਸੀਂ ਬਾਣੀ ਪੜ੍ਹਦੇ ਹਾਂ, ਆਪਾਂ ਸੇਵਾ ਕਰਦੇ ਹਾਂ, ਆਪ ਹੀ ਲਾਜ ਸਾਡੀ ਰੱਖਦੇ ਆ। ਅੱਜ ਤੁਸੀਂ ਦੇਖੋ ਸੰਸਾਰ ਭਰ ਦੇ ਵਿੱਚ ਕਿਤੇ ਗੁਰੂ ਰਾਮਦਾਸ ਜੀ ਰੋਟੀ ਪਿੱਛੇ ਉਹਨਾਂ ਨੂੰ ਘੁੰਗਣੀਆਂ ਵੇਚਣ ਜਾਣਾ ਪੈਂਦਾ ਸੀ, ਅੱਜ ਸੰਸਾਰ ਭਰ ਦੇ ਵਿੱਚ ਸੰਸਾਰ ਭਰ ਤੋਂ ਲੋਕ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਆਉਂਦੇ ਨੇ, ਪ੍ਰਸ਼ਾਦੇ ਛਕਦੇ ਨੇ। ਸੰਸਾਰ ਵਿੱਚ ਸਭ ਤੋਂ ਵੱਡੀ ਰਸੋਈ ਗੁਰੂ ਰਾਮਦਾਸ ਦੇ ਘਰ ਦੀ ਹੈ, ਉਹ ਇਹ ਬਖਸ਼ਿਸ਼ਾਂ ਨੇ ਸਾਰੀਆਂ ਉਹਨਾਂ ਦੀਆਂ। ਸੋ ਪਰਿਵਾਰ ਜਿਨ੍ਹਾਂ ਨੇ ਅੱਜ ਉਹਨਾਂ ਦੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਕਰਕੇ ਸੇਵਾ ਕੀਤੀ ਹੈ, ਅਖੰਡ ਪਾਠ ਸਾਹਿਬ ਦੀ, ਸਰਦਾਰ ਬਹਾਦਰ ਸਿੰਘ ਹੁਣਾਂ ਨੇ ਵੀ ਮੈਨੂੰ ਵਿਸ਼ੇਸ਼ ਤੌਰ 'ਤੇ ਕਿਹਾ ਸੀ ਕਿ ਸੰਗਤਾਂ ਨੂੰ ਇਸ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਵੀ ਦਿਓ। ਸੋ ਆਪ ਸੰਗਤਾਂ ਨੂੰ ਇੱਕ ਵਾਰੀ ਫੇਰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਮੈਨੂੰ, ਮੇਰੇ ਖਿਆਲ ਬਹੁਤ ਸਾਰੀ ਸੰਗਤ ਦੇ ਮੈਂਬਰ ਜਾਣਦੇ ਹਾਂ ਕਿ ਅਸੀਂ 1991 ਦੇ ਵਿੱਚ ਇੱਥੇ ਅਮੈਰੀਕਾ ਦੇ ਵਿੱਚ ਆਏ ਸੀ ਅਤੇ 92 ਦੇ ਵਿੱਚ ਅਸੀਂ ਯੂਨੀਅਨ ਸਿਟੀ ਦੇ ਵਿੱਚ, ਸਾਨੂੰ ਸਾਡੀ ਰਿਸ਼ਤੇਦਾਰਾਂ ਨੇ ਸੱਦਿਆ, ਇੱਥੇ ਅਸੀਂ ਆ ਗਏ। ਉਸ ਤੋਂ ਬਾਅਦ ਵਿੱਚ ਆਪਾਂ ਜਿਵੇਂ ਸਾਰੇ ਹੀ ਨਵੇਂ ਇਮੀਗ੍ਰੈਂਟ ਆਉਂਦੇ ਹਾਂ, ਕੰਮ ਕਰਦੇ ਹਾਂ, ਜੋਬਾਂ ਲੱਭਦੇ ਹਾਂ, ਆਪਣੇ ਆਪ ਨੂੰ ਅਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਸੇ ਤਰ੍ਹਾਂ ਹੀ ਅਸੀਂ ਵੀ, ਸਾਡੇ ਪਰਿਵਾਰ ਨੇ ਵੀ ਕੀਤਾ। ਪਰ ਉਸ ਤੋਂ ਬਾਅਦ 9/11 ਦਾ ਹਮਲਾ ਹੋ ਗਿਆ ਅਤੇ 9/11 ਦੇ ਹਮਲੇ ਹੋਣ ਤੋਂ ਬਾਅਦ ਵਿੱਚ ਸਾਨੂੰ ਸਾਰਿਆਂ ਨੂੰ, ਜਿਹੜੇ ਇੱਥੇ ਪੁਰਾਣੇ ਰਹਿੰਦੀ ਹੈ ਕਮਿਊਨਿਟੀ, ਉਹਨਾਂ ਸਾਰਿਆਂ ਨੂੰ ਪਤਾ ਵਾ ਕਿ ਸਿੱਖਾਂ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਸਪੈਸ਼ਲੀ ਜਿਨ੍ਹਾਂ ਦੇ ਪੱਗ ਬੰਨ੍ਹੀ ਸੀ, ਦਸਤਾਰ ਸਜਾਈ ਸੀ, ਉਹਨਾਂ ਦੇ ਨਾਲ ਬਹੁਤ ਸਾਰਾ ਵਿਤਕਰਾ ਹੋਇਆ। ਇੱਥੋਂ ਤੱਕ ਕਿ ਬਲਵੀਰ ਸਿੰਘ ਸੋਧੀ ਦੀ ਗੋਲੀਆਂ ਮਾਰ ਕੇ ਹੱਤਿਆ ਵੀ ਕੀਤੀ, ਫਿਰ ਵਿਸਕਾਂਸਨ ਦੇ ਵਿੱਚ ਦੇਖੋ ਉੱਥੇ ਗੋਲੀ ਚੱਲੀ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਉਹ ਸਾਰੀਆਂ ਘਟਨਾਵਾਂ ਹੋਣ ਕਰਕੇ ਉਸ ਟਾਈਮ ਦੇ ਉੱਪਰ ਮੈਂ ਇਹ ਫੈਸਲਾ ਕੀਤਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪ ਅਰਦਾਸ ਕਰਕੇ ਕਿ ਮੈਂ ਵੀ ਸਿਰ 'ਤੇ ਦਸਤਾਰ ਸਜਾਊਂਗੀ ਅਤੇ ਮੈਂ ਜਿਹੜੀ ਵੱਡੀ ਕਮਿਊਨਿਟੀ, ਲਾਰਜ ਕਮਿਊਨਿਟੀ ਹੈ ਸਾਡੀ ਕਮਿਊਨਿਟੀ ਤੋਂ ਬਾਅਦ ਵਿੱਚ, ਉਹਨਾਂ ਦੇ ਵਿੱਚ ਮੈਂ ਜਿੰਨਾ ਵੀ ਲੋਕਾਂ ਦੇ ਨਾਲ ਕੰਮ ਕਰ ਸਕਦੀ ਹਾਂ, ਉਹਨਾਂ ਦੇ ਨਾਲ ਪਿਆਰ ਕਰ ਸਕਦੇ ਹਾਂ, ਉਹਨਾਂ ਦੀ ਸੇਵਾ ਕਰ ਸਕਦੇ ਹਾਂ, ਤਾਂ ਕਿ ਅਸੀਂ ਉਹਨਾਂ ਨੂੰ ਸਮਝਾ ਸਕੀਏ ਕਿ ਅਸੀਂ ਵੀ, ਆਪਾਂ ਸਾਰੇ ਇੱਕੋ ਜਿਹੇ ਇਨਸਾਨ ਹਾਂ। ਬੇਸ਼ੱਕ ਅਸੀਂ ਬਾਹਰੋਂ ਦੇਖਣ ਨੂੰ ਸਾਡੇ ਰੰਗ ਵੱਖਰੇ ਹੋ ਸਕਦੇ ਆ, ਪਰ ਅਸੀਂ ਇੱਕੋ ਹੀ ਬੋਲੀ ਵਿੱਚ ਹੱਸਦੇ ਹਾਂ, ਅਸੀਂ ਇੱਕੋ ਹੀ ਬੋਲੀ ਵਿੱਚ ਰੋਂਦੇ ਹਾਂ, ਸਾਡੇ ਸਾਰਿਆਂ ਦੇ ਵਿੱਚ ਇੱਕੋ ਹੀ ਰੰਗ ਦਾ ਖੂਨ ਵਗਦਾ ਹੈ। ਸੋ ਅਸੀਂ ਜਿਹੜਾ ਇਹ ਪਿਆਰ ਵਧਾਈਏ, ਮੈਂ ਇੰਟਰਫੇਥ ਮੀਟਿੰਗਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ, ਸਿਟੀ ਦੀਆਂ ਮੀਟਿੰਗਾਂ ਵਿੱਚ ਜਾਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਵਿੱਚ ਮੈਨੂੰ ਸਿਟੀ ਦੇ ਵਿੱਚ ਕਮਿਸ਼ਨਰ ਅਪੁਆਇੰਟ ਕੀਤਾ ਗਿਆ 2007 ਦੇ ਵਿੱਚ, 4 ਸਾਲ ਮੈਂ ਉਹ ਸੇਵਾ ਕੀਤੀ। ਫਿਰ ਮੈਨੂੰ ਮੌਕਾ ਮਿਲਿਆ ਕਿ ਸਾਡੇ ਜਿਹੜਾ ਸਕੂਲ ਡਿਸਟ੍ਰਿਕਟ ਹੈਗਾ ਵਾ, ਨਿਊ ਹੇਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ, ਉਹਦੇ ਵਿੱਚ ਸਾਰੀ ਕਮਿਊਨਿਟੀ ਦੀ ਕੋਸ਼ਿਸ਼ ਦੇ ਸਦਕਾ, ਕੋਈ ਵੀ ਬੰਦਾ ਜਿਹੜਾ ਇਕੱਲਾ ਇੰਨੇ ਵੱਡੇ ਕਾਰਜ ਨਹੀਂ ਕਰ ਸਕਦਾ ਹੈਗਾ, ਸਾਰੀ ਆਪਣੀ ਕਮਿਊਨਿਟੀ, ਸਿੱਖ ਕਮਿਊਨਿਟੀ ਅਤੇ ਲਾਰਜਰ ਕਮਿਊਨਿਟੀ ਜਿਹੜੀ ਸੀਗੀ, ਉਹਨਾਂ ਨੇ ਮਦਦ ਕੀਤੀ ਅਤੇ ਮੈਨੂੰ ਕਿਹਾ ਗਿਆ ਕਿ ਤੁਸੀਂ ਇਸ ਸਥਾਨ 'ਤੇ ਬਹੁਤ ਵਧੀਆ ਸੇਵਾ ਕਰ ਸਕਦੇ ਹੋ ਅਤੇ ਤੁਸੀਂ ਇਸ ਪੁਜ਼ੀਸ਼ਨ ਲਈ ਰਨ ਕਰੋ ਇਲੈਕਸ਼ਨ। ਤਾਂ ਫਿਰ ਮਹਾਰਾਜ ਸਾਹਿਬ ਨੇ ਸਾਨੂੰ ਸਫਲਤਾ ਬਖਸ਼ੀ 2010 ਦੇ ਵਿੱਚ, 14 ਦੇ ਵਿੱਚ ਅਤੇ 18 ਦੇ ਵਿੱਚ। 3 ਵਾਰੀ ਮੈਨੂੰ ਸਿਟੀ ਦੇ ਜਿਹੜੇ ਵੋਟਰਾਂ ਨੇ, ਸਾਰਿਆਂ ਨੇ, ਪੰਜਾਬੀਆਂ ਨੇ, ਸਿੱਖਾਂ ਨੇ, ਆਪਣੇ ਭਾਰਤੀਆਂ ਨੇ, ਜਾਂ ਫਿਰ ਜਿਹੜੇ ਅਮੈਰੀਕਨ ਸਾਰੇ ਮੇਨ ਸਟ੍ਰੀਮ ਹੈਗੇ, ਸਾਰਿਆਂ ਨੇ ਹੀ ਵੋਟਾਂ ਪਾ ਕੇ ਉਸ ਮੈਨੂੰ ਪੁਜ਼ੀਸ਼ਨ ਦੇ ਵਿੱਚ 12 ਸਾਲ ਜਿਹੜਾ ਸਰਵ ਕਰਨ ਦਾ ਮੌਕਾ ਮਿਲਿਆ ਮੈਨੂੰ, ਅਤੇ ਮੈਂ ਉਸ ਦੀ ਸਦਾ ਸਦਾ ਲਈ ਰਿਣੀ ਹੋਵਾਂਗੀ। ਹੁਣ ਕੀ ਹੈਗਾ ਵਾ, ਇਸ ਟਾਈਮ ਦੇ ਉੱਪਰ ਯੂਨੀਅਨ ਸਿਟੀ ਦੇ ਵਿੱਚ 3 ਸੀਟਾਂ ਸਿਟੀ ਕੌਂਸਲ ਦੀਆਂ ਇਲੈਕਸ਼ਨ ਲਈ ਅਪ ਨੇਗੇ ਆ। ਹੁਣ ਐਟ ਲਾਰਜ ਸਿਟੀ ਦੀ ਇਲੈਕਸ਼ਨ ਨਹੀਂ ਹੁੰਦੀ, ਹੁਣ ਵੱਖਰੇ ਵੱਖਰੇ ਜਿਹਨਾਂ ਨੂੰ ਇੰਡੀਆ 'ਚ ਅਸੀਂ ਵਾਰਡ ਕਹਿ ਦਿੰਦੇ ਹਾਂ, ਇੱਥੇ ਅਸੀਂ ਡਿਸਟ੍ਰਿਕਟ ਕਹਿ ਦਿੰਦੇ ਹਾਂ, ਡਿਸਟ੍ਰਿਕਟ ਬਣੇ ਹੋਏ ਆ। ਸੋ ਡਿਸਟ੍ਰਿਕਟ 2, 3 ਅਤੇ 4, ਤਿੰਨ ਡਿਸਟ੍ਰਿਕਟਾਂ ਦੀ ਜਿਹੜੀ ਸਿਟੀ ਕੌਂਸਲ ਦੀ ਇਲੈਕਸ਼ਨ ਹੁਣ ਇਸ ਟਾਈਮ ਦੇ ਉੱਪਰ ਸਾਰੇ ਜਿਹੜੇ ਨੇ ਕੈਂਪੇਨ ਕਰ ਰਹੇ ਨੇ, ਲੋਕ ਚੋਣ ਪ੍ਰਚਾਰ ਕਰ ਰਹੇ ਨੇ, ਅਤੇ 3 ਨਵੰਬਰ ਨੂੰ ਜਿਹੜੀਆਂ ਇਲੈਕਸ਼ਨਸ ਖਤਮ ਹੋਣੀਆਂ ਨੇ, ਅਤੇ ਹੁਣ ਤੋਂ ਤੁਹਾਡੇ ਘਰਾਂ ਦੇ ਵਿੱਚ ਬੈਲਟ ਆਉਣੇ ਸ਼ੁਰੂ ਹੋ ਗਏ ਨੇ ਆਲਰੇਡੀ, ਵੋਟਰ ਗਾਈਡਾਂ ਆ ਗਈਆਂ ਨੇ, ਉਹਨਾਂ ਨੂੰ ਪੜ੍ਹ ਕੇ ਤੁਸੀਂ ਜਿਹੜਾ ਤੁਹਾਨੂੰ ਯੋਗ ਉਮੀਦਵਾਰ ਲੱਗਦਾ ਹੈ ਤੁਸੀਂ ਉਸ ਨੂੰ ਨਿਸ਼ਾਨੀ ਲਾ ਕੇ ਆਪਣੇ ਬੈਲਟ ਜਿਹੜੇ ਨੇ ਉਹ 3 ਨਵੰਬਰ ਤੋਂ ਪਹਿਲਾਂ ਪਹਿਲਾਂ ਵਾਪਸ ਭੇਜਣੇ ਆ। ਸੋ ਸਾਡਾ ਜਿਹੜਾ ਮੇਰਾ ਡਿਸਟ੍ਰਿਕਟ ਜਿਹਦੇ 'ਚ ਮੈਂ ਇਲੈਕਸ਼ਨ ਵਿੱਚ ਖੜ੍ਹੀ ਹਾਂ, ਉਹਦੇ ਵਿੱਚ 4 ਉਮੀਦਵਾਰ ਖੜ੍ਹੇ ਨੇ ਅਤੇ ਸੀਟ 1 ਹੈ। ਸੋ ਇਸ ਕਰਕੇ ਬਹੁਤ ਹੀ ਕ੍ਰਿਟੀਕਲ ਹੈ, ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਬਹੁਤ ਧਿਆਨ ਦੇ ਨਾਲ ਉਹਨਾਂ ਉਮੀਦਵਾਰਾਂ ਨੂੰ ਵੋਟ ਪਾਈਏ ਜਿਨ੍ਹਾਂ ਨੇ ਸਾਡੀ ਕਮਿਊਨਿਟੀ ਦੀ ਸੇਵਾ ਕੀਤੀ ਆ। ਲੰਬੇ ਸਮੇਂ ਤੋਂ ਤੁਸੀਂ ਜਾਣਦੇ ਹੋ ਕਮਿਊਨਿਟੀ ਲਈ ਕੰਮ ਕੀਤੇ ਨੇ, ਤੁਸੀਂ ਉਹਨਾਂ ਉਮੀਦਵਾਰਾਂ ਨੂੰ ਵੋਟ ਪਾ ਕੇ ਇਹ ਜਿਹੜੀ ਇਲੈਕਸ਼ਨ ਦੇ ਵਿੱਚ ਉਹ ਸੀਟ 'ਤੇ ਲੈ ਕੇ ਜਾਓ। ਸੋ ਇਹ ਸਾਡੀ ਬੇਨਤੀ ਹੈਗੀ ਆ। ਪਰ ਅਸੀਂ ਇਹ ਕਰਦੇ ਹਾਂ ਕਿ ਆਪਣੇ ਚੋਣ ਪ੍ਰਚਾਰ ਨੂੰ ਹਮੇਸ਼ਾ ਅਸੀਂ ਜਿਹੜਾ ਇੱਕ ਸਟੈਂਡਰਡ ਮੈਜਰ ਦੇ ਉੱਪਰ ਰੱਖਿਆ, ਵਧੀਆ ਤਰੀਕੇ ਨਾਲ ਚੋਣ ਪ੍ਰਚਾਰ ਕਰਦੇ ਹਾਂ। ਸਾਡੇ ਨਾਲ ਰਲ ਕੇ ਮੇਰੀ ਕੈਂਪੇਨ ਦੇ ਨਾਲ ਜਿਹੜਾ ਸਾਡਾ ਹੁਣ ਕੌਂਸਲ ਮੈਂਬਰ ਹੈ ਜਿਹਨੇ ਸੀਟ ਖਾਲੀ ਕਰਨੀ ਹੈ, ਉਹਦਾ ਨਾਮ ਹੈ ਸਕਾਟਸ ਕਾਕੀਹਾਰਾ। ਉਸਨੇ ਸਾਡੇ ਜ਼ਿਲ੍ਹੇ ਦਾ ਇੱਥੋਂ ਦਾ ਮੁੜ ਕੇ ਸਟੇਟ ਦਾ ਸੈਨੇਟਰ ਬਣਨਾ, ਅਤੇ ਉਹ ਜੂਨ ਦੀ ਪਹਿਲੀ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਉਹਨੂੰ ਬਹੁਤ ਵੋਟਾਂ ਮਿਲੀਆਂ ਨੇ। ਉਹਨੇ ਹੀ ਮੈਨੂੰ ਜਿਹੜਾ ਵਾ ਇੰਡੋਰਸ ਕੀਤਾ, ਉਹਨੂੰ ਮੈਨੂੰ ਸਪੋਰਟ ਕਰਦਾ, ਉਹਨੇ ਹੀ ਮੈਨੂੰ ਇਨਕਰੇਜ ਕੀਤਾ, ਮੈਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਇਸ ਪੋਜੀਸ਼ਨ ਦੇ ਲਈ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਆ ਬਹੁਤ ਵਧੀਆ, ਤੁਸੀਂ ਰਨ ਕਰੋ। ਇਸ ਤੋਂ ਬਾਅਦ ਵਿੱਚ ਮੈਨੂੰ ਕਾਉਂਟੀ ਅਤੇ ਸਟੇਟ ਅਸੈਂਬਲੀ, ਸ਼ੈਰਫ ਦਾ ਡਿਪਾਰਟਮੈਂਟ ਅਤੇ ਫਾਇਰ ਫਾਈਟਰਸ, ਹੋਰ ਸਾਰੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਕਮਿਊਨਿਟੀ ਦੇ ਵਿੱਚ ਸਾਰੀ ਸਪੋਰਟ ਮਿਲੀ ਹੈਗੀ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਗੁੰਜਾਰਿਸ਼ ਕਰੂੰਗੀ ਕਿ ਤੁਸੀਂ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਬੈਲਟਸ ਆਈਆਂ ਹੋਈਆਂ ਨੇ ਉਹਨਾਂ ਨੂੰ ਅਜਾਈ ਨਾ ਗਵਾਇਓ, ਉਹਨਾਂ ਨੂੰ ਖੋਲ੍ਹ ਕੇ ਦੇਖੋ, ਪੜ੍ਹੋ। ਜੇ ਕਿਸੇ ਨੂੰ ਕੋਈ ਹੈਲਪ ਦੀ ਜ਼ਰੂਰਤ ਹੈਗੀ ਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ, ਇੱਥੇ ਗੁਰਦੁਆਰਾ ਸਾਹਿਬ 'ਚ ਵੀ ਦੱਸ ਸਕਦੇ ਹੋ, ਸਾਨੂੰ ਵੀ ਦੱਸ ਸਕਦੇ ਹੋ, ਤੁਸੀਂ ਪੁੱਛ ਸਕਦੇ ਹੋ, ਕੋਈ ਕੁਐਸਚਨ ਪੁੱਛ ਸਕਦੇ ਹੋ। ਪਰ ਤੁਸੀਂ ਆਪਣੀ ਬੈਲਟ ਨੂੰ ਜ਼ਰੂਰ ਵਾਪਸ ਭਰ ਕੇ ਭੇਜਣਾ ਹੈ, ਕਿਉਂਕਿ ਜਦੋਂ ਸਾਡੀ ਕਮਿਊਨਿਟੀ ਵੋਟ ਨਹੀਂ ਪਾਉਂਦੀ, ਉਹ 'ਚ ਪਾਰਟੀਸਪੇਟ ਨਹੀਂ ਕਰਦੀ ਹੈਗੀ, ਤਾਂ ਜਿਹੜਾ ਸਿਸਟਮ ਗਵਰਨਮੈਂਟ ਦਾ ਹੈ ਉਹ 'ਚ ਸਾਡਾ ਨਾਮ ਨਹੀਂ ਬੋਲਦਾ। ਉਹਨਾਂ ਨੂੰ ਲੱਗਦਾ ਵੀ ਇਹ ਕਮਿਊਨਿਟੀ ਤਾਂ ਹੈ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕਰਦੀ। ਤੁਹਾਨੂੰ ਹੈਰਾਨੀ ਹੋਊਗੀ ਇਹ ਗੱਲ ਜਾਣ ਕੇ, ਕਿਉਂਕਿ ਮੈਂ ਵਿੱਚ ਪਾਰਟੀਸਪੇਟ ਕੀਤਾ, ਇਸ ਕਰਕੇ ਮੈਨੂੰ ਪਤਾ ਕਿ ਮੈਂ ਚਾਹੁੰਦੀ ਹਾਂ ਸਾਡੀ ਕਮਿਊਨਿਟੀ ਦੀ ਆਵਾਜ਼ ਆ ਜਿਹੜੀ ਉੱਪਰ ਜਾਣੀ ਚਾਹੀਦੀ ਆ। ਦੇਖੋ, ਅਸੀਂ ਪੰਜਾਬ ਤੋਂ ਆਏ ਹਾਂ ਜਾਂ ਇੰਡੀਆ ਤੋਂ ਆਏ ਹਾਂ, ਕਿਤੋਂ ਵੀ, ਅਸੀਂ ਇੱਕ ਵਧੀਆ ਸਿਸਟਮ ਦੇ ਵਿੱਚ ਜਿਉਣ ਦੇ ਲਈ, ਵਧੀਆ ਜ਼ਿੰਦਗੀ ਜਿਉਣ ਦੇ ਲਈ ਅਸੀਂ ਇੱਥੇ ਆਏ ਹਾਂ। ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੋ ਜਿਹਾ ਸਿਸਟਮ ਵਧੀਆ ਸਾਨੂੰ ਮਿਲਿਆ ਸੀ ਉਸ ਨੂੰ ਓਨਾ ਹੀ ਵਧੀਆ ਰੱਖੇ, ਘੱਟੋ ਘੱਟ, ਜਾਂ ਫਿਰ ਇਸ ਤੋਂ ਵੀ ਹੋਰ ਵਧੀਆ ਬਣਾਈਏ। ਉਹਦੇ ਲਈ ਸਾਨੂੰ ਜਿਹੜਾ ਵੋਟਿੰਗ ਦਾ ਸਿਸਟਮ ਹੈ ਉਹਦੇ ਵਿੱਚ ਸਾਨੂੰ ਉਹਨੂੰ ਸਿੱਖਣਾ ਚਾਹੀਦਾ ਹੈ ਅਤੇ ਸਾਨੂੰ ਉਹਦੇ 'ਚ ਪਾਰਟੀਸਪੇਟ ਕਰਨਾ ਚਾਹੀਦਾ ਹੈ। ਸੋ ਮੈਂ ਇੰਨੀਆਂ ਹੀ ਬੇਨਤੀਆਂ ਤੁਹਾਡੇ ਕੋਲ ਕਰੂੰਗੀ ਇਸ ਟਾਈਮ ਦੇ ਉੱਪਰ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦੀ ਪ੍ਰਬੰਧਕਾਂ ਦਾ, ਮੈਂ ਬਹੁਤ ਬਹੁਤ ਧੰਨਵਾਦ ਹਾਂ ਕਿ ਸਾਰੇ ਪ੍ਰਬੰਧਕ ਵੀਰਾਂ ਨੇ ਮੈਨੂੰ ਇਹ ਅੱਜ ਮੌਕਾ ਦਿੱਤਾ ਤੁਹਾਡੇ ਸਾਰੀ ਸੰਗਤਾਂ ਦੇ ਰੂਬਰੂ ਹੋਣ ਦਾ ਅਤੇ ਗੁਰੂ ਮਹਾਰਾਜ ਸਾਹਿਬ ਜੀ ਤੋਂ ਇੱਥੇ ਖੜ੍ਹ ਕੇ ਬਖਸ਼ਿਸ਼ ਪ੍ਰਾਪਤ ਕਰਨ ਲਈ ਬੇਨਤੀ ਕਰਨ ਦਾ। ਅਤੇ ਮੈਂ ਸਾਰਿਆਂ ਦਾ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਜੀ ਸਰਬਜੀਤ ਕੌਰ ਚੀਮਾ ਜੀ ਦਾ। ਜੋ ਵੀਡੀਓ ਹੈ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਭੈਣ ਬਲਵਿੰਦਰ ਕੌਰ ਜੀ ਦੀ, ਉਹ ਆਪਾਂ ਸਾਡੇ ਪਾਸ ਜੋ ਅੱਜ ਦੇ ਬੁਲਾਰੇ ਪਹੁੰਚੇ ਨੇ, ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਇੰਟਰੋਡਿਊਸ ਕਰਵਾ ਦਈਏ। ਇੱਕ ਇੱਕ ਦੋ ਦੋ ਮਿੰਟ ਲਈ ਉਹਨਾਂ ਨੇ ਬੋਲਣਾ ਹੈ। ਅਤੇ ਇੱਕ ਜ਼ਰੂਰੀ ਬੇਨਤੀ, ਬਾਹਰ ਆਪਣੀਆਂ ਗੱਡੀਆਂ ਬਹੁਤ ਗਲਤ ਲੱਗੀਆਂ ਹੋਈਆਂ ਨੇ, ਪਲੀਜ਼ ਗੱਡੀ ਆਪਣੀ ਦੇਖ ਕੇ ਲਗਾਇਆ ਕਰੋ। ਉਹ ਇਹ ਵੀ ਨੋਟ ਕੀਤਾ ਗਿਆ ਕਿ ਆਪਾਂ ਹੈਂਡੀਕੈਪ ਏਰੀਏ ਦੇ ਵਿੱਚ ਆਪਣੀਆਂ ਗੱਡੀਆਂ ਨੋਰਮਲ ਲਾ ਕੇ ਆ ਜਾਂਦੇ ਹਾਂ, ਜਿਨ੍ਹਾਂ ਨੂੰ ਪ੍ਰੋਬਲਮ ਹੈ ਉੱਥੇ ਗੱਡੀ ਲਾਉਣ ਦੀ ਉਹੀ ਉੱਥੇ ਗੱਡੀ ਲਾ ਸਕਦੇ ਨੇ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਆਹ ਹੁਣ ਜੋ ਸਾਡੇ ਪਾਸ ਸਿਟੀ ਕੌਂਸਲ ਮੈਂਬਰ ਆਏ ਨੇ ਉਹਨਾਂ ਨੂੰ ਇੰਟਰੋਡਿਊਸ ਕਰਵਾਉਣਗੇ ਸਾਡੇ ਬੜੀ ਸਤਿਕਾਰਯੋਗ ਭਾਈ ਅਮਰਦੀਪ ਸਿੰਘ ਜੀ ਬਰਾੜ। ਪਲੀਜ਼ ਕਮ ਔਨ ਦਾ ਸਟੇਜ, ਇੰਟਰੋਡਿਊਸ ਟੂ ਐਵਰੀਵਨ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਡੇ ਫਸਟ ਸਪੀਕਰ ਨੇ ਦੱਸਿਆ ਤੇ ਮੌਜੂਦਾ ਸਥਿਤੀ ਜੋ ਫੈਡਰਲ ਗੌਰਮੈਂਟ ਕਰਕੇ ਹੋ ਰਹੀ ਆ, ਸਾਡੀ ਕਮਿਊਨਿਟੀ ਨੂੰ ਬੜੀ ਲੋੜ ਆ ਸਿਵਿਕ ਇੰਗੇਜਮੈਂਟ ਦੀ, ਤੇ ਉਹਦੇ ਕਰਕੇ ਸਾਡੇ ਅੱਜ ਚੁਣਿੰਦਾ ਸਿਟੀ ਅਫੀਸ਼ੀਅਲਸ ਆਪਣੇ ਗੁਰੂ ਘਰ ਵੋਟ ਦੇ ਲਈ ਬੇਨਤੀ ਕਰਨ ਦੇ ਲਈ ਆਏ ਹੋਏ ਨੇ। ਸੋ ਮੈਂ ਪਹਿਲਾਂ ਬੇਨਤੀ ਕਰੂੰਗਾ ਬੀਬੀ ਡੈਜ਼ੀਗਰੀ ਕੈਂਬਲ, ਸ਼ੀ ਇਜ਼ ਡਿਸਟ੍ਰਿਕਟ 2 ਸਿਟੀ ਕਾਉਂਸਲ ਫ੍ਰੀਮੌਂਟ, ਸ਼ੀ ਵਿਲ ਬੀ ਅਵਰ ਫਸਟ ਸਪੀਕਰ।
3: Thank you so much for inviting me here. As mentioned, I'm Desiree Campbell. I'm the current city council member in Fremont for District 2. I have served on the district Fremont City Council for the last 4 years, so I am running for re-election to continue the great work that we've done in Fremont. Prior to being a city council member, I was on the school board, the Fremont Unified School District Board of Education, where I served 10 years as a trustee. You guys trusted me with your children, so I'm really excited about that. I'm running for re-election to, again, continue the great work that we've started in Fremont around traffic, around our unsheltered communities, and also for protection. I am very concerned about public safety, so I want to make sure that we work very closely with our police and fire to ensure the safety of our community. We also are working really hard to clean up some of the encampments that we have. We have successfully cleaned out 2 of those. We cleaned out Urshawood encampment as well as Vallejo Mill encampment, and we're working very hard to clean out the one on Fremont Boulevard in the overpass where the BART station is coming. So I'm excited about this race. I do have an opponent, and I'm really looking forward to continuing to serve in this role and to continue to be a voice for Fremont and for the people of Fremont. I'm committed to listening first and understanding the issues and the impacts of the issues on the community and making really, really sound decisions around any issue that may impact our community. So again, thank you so much for having me here today, and I would be honored and privileged to be able to receive your vote on November 3rd, or if you've got your ballots, hopefully you've gotten your ballots, and you can do a mail-in ballot for the election on November 3rd. Thank you so much.
2: Thank you, Ms. Kathy Desiree Campbell. She was from District 2, City Council Fremont. And our next speaker is Kathy Kimberlin, District 3, City Council, Fremont.
4: Greetings, everyone. I'm Kathy Kimberlin, current City Council member for District 3. I'm running for re-election as well, and I'm hoping that, most important, everybody exercises democracy and you vote either before November 3rd with your mail-in ballot or on November 3rd. We need your voice, we need your vote, and you have that civic right and that civic duty in this beautiful city of Fremont to do so. So I encourage you to do that. So where I represent in District 3 is Centerville area, Sundale, 28 Palms, so very, very central Fremont. And I have been serving Fremont for many decades in volunteer and community leader ways. I have started with PTA to show my 2 little boys, who are now 31 and 35 years old, that it matters to be involved in your community. They inspired me to lead by example. And so I started with PTA, then I got involved with nonprofits. Nonprofits do what government cannot do. Our city could not run without the nonprofits that we have. They feed the homeless. They feed the underserved. They help clothe people. They do health care. Our nonprofits in Fremont, we have hundreds. And so I work very closely with many of the nonprofits. I am president of the Fremont Education Foundation. I am a Rotarian. I also am with Citizens for Better Community, and I'm on the committee who plans the annual Fremont Fourth of July parade. So I'm all things nonprofit, but also all things small business. We're the largest manufacturing city in the state of California, so our manufacturing is doing very, very well. But our small businesses always need our help and support because they do what big business cannot do. They serve us with restaurants, with food, with shopping. And so we really need strong support, and that's one of the things that I really enjoy doing is representing them as a city council member. So my three pillars that I work on and show extra care and concern for are the small business and nonprofits. Growth, traffic, and public safety is always important to pay attention to. And then my other passion is to serve our unhoused and our underserved communities. I'm working on programs that bring our regional cities together so that we can work on the unhoused community together. It takes the city, a county, and the businesses to come together to make a difference in that area. I would like to say that I think it's also very important that a good civic leader cares about economic growth, affordable housing, good schools, safe streets, and effective government. So I'm going to close on something that was asked of me in another forum, and it's like, what would your legacy be? My legacy would be to lead by example, demonstrate that honest, hard work can make a meaningful difference in the lives of others, strengthen our families, strengthen our communities, and create a better future for generations to come. So I'm hoping you learned a little bit about me, and I can count on your support for this election so I can continue serving you for the next 4 years. Thank you.
2: Thank you, Ms. Kathy Kimberlin, again from City of Fremont. Now our next speaker is Aziz Akbari. He's currently president of the Water District, and he's running for City Council District 4. Mr. Aziz.
5: Sat Sri Akal. First of all, I want to thank you all for being here and for having me to come and speak. My name is Aziz Akbari. I'm currently the president of the board of directors at the Alameda County Water District, and I'm running to represent you on Fremont City Council District 4. I am working to make our city more affordable, cleaner, greener, and safer. These are the issues that we have been talking about for over 26 years. I've been living in the city for 26 years, going to our local public schools from Parkmont Elementary to Centerville Junior High to Washington High School, and I'm so excited to bring some positive leadership to our city. On the affordability side, we need to do things like building more affordable housing and middle housing so that young people like myself and for the kids here, they can come back to Fremont and afford to live here. We also need to make sure we clean up our parks and have more green spaces. I like to say that I want Fremont to feel like a city built inside a park. And on the safety side, there's so much work we need to do to making sure that we have full staffing for our public safety, that we are making sure we have the fire hydrants and the systems in place and the infrastructure in place to fight any wildfires, and that we're protecting ourselves against earthquakes. These are the issues that I've been working on for the last 10 years at ACWD, and I'm really excited to bring that progress to our city council. I have been really active also on defending civil liberties and civil rights, which I know are very important to our minority and immigrant communities, especially the Sikh community here as well. We don't want any cooperation between our police and ICE, and we want to make sure that this is a city that is welcoming and affordable for the next generation as well. So I would be honored to have your support, and I hope to represent you on our city council. Thank you.
2: Thank you, Mr. Aziz Akbari, again from District 4, City of Fremont. And before I bring our last speaker, which is George Sirip from City of Hayward, he is currently City Council member and pro tem mayor. So, Sanu, is civic engagement the buddy load, especially right now, jadon federal government. Immigrant community, the ghat ginti communities, they upar war, not only in the US, but sare duniya.

0: me was how egalitarian and how revolutionary it was, being one of the earliest feminist faiths really rooted in resistance and fighting for the underdog. And to be endorsed by Scope and have the chance to talk with you all today means the world to me. Since being elected in 2022, I've been really focused on delivering results for residents. What that looks like is crime is down by 30%, homelessness is down by 17%. I'm the only renter on the Hayward City Council, and as young people know, it's very expensive to live in this area. And so I'm proud to have strengthened renter protections in the city of Hayward. We're distributing free bicycles and free bus rides to students. We helped save a hospital that serves 400,000 people annually, many of them underinsured. And so I believe that the values that I try to lead with on the Hayward City Council are the values that are shared here today by all of you and your faith. One of my proudest achievements is that after October 7th, you know, the three-year anniversary passed recently, after October 7th, myself and co-organizers in Hayward made Hayward the very first city in the United States to divest from corporations that were doing business with Israel. And so I stand with the people of Palestine. I know many of you in the Sikh faith do as well. And that's the kind of value that I try to lead with is, of course, the local issues matter, but we're all interconnected and we have to fight for justice wherever we can. I'm also proud to have helped develop the ICE Rapid Response Network in Hayward. We have over 180 volunteers that are able to get to a potential ICE sighting in under 10 minutes and make sure that we're able to connect families with the resources they need if they're being separated. And I will continue to work together with community partners to develop that and protect our neighbors from the illegal activity of this federal government. So I hope, you know, in this short few minutes, you have a better understanding of who I am and also what I care about and what I value. And I believe that we are aligned in that. And if you have family and friends that live in Hayward District 1, please let them know about my campaign. Again, my name is George Syrup, S-Y-R-O-P. It's like syrup, but with an O. And you can find more information about me at georgesyrup.com. Thank you all for your time and attention today. It means the world to me.
1: Thank you, George. Again, all these candidates came in, asking the support from Sikh community. And our ask is always, a couple asks from them is, number one is stand with the community when we need them the most. And also stand with us about 1984 genocide. So those are the first two things we always ask any city council or any candidate when they come to ask for support from Sikh community. Thank you so much. Now I'm going to invite our next speaker, Mr. Jasdev Singh, to the stage. Thank you.
2: Tan Tan Sahib Sri Guru Granth Sahib De Hajur Saje Guru Khalsa Ji Gaj Ke Fateh Bulao Wahe Guru Ji Ka Khalsa Wahe Guru Ji Ki Fateh Aaj Aitwar De Diwan ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਏ ਸਜ ਰਹੇ ਹਨ ਸਵੇਰ ਤੋਂ ਲੈ ਕੇ ਹੁਣ ਤੱਕ ਆਪ ਜੀ ਨੇ ਗੁਰੂ ਮਹਾਰਾਜ ਦੇ ਨੌਵੇਂ ਪਾਤਸ਼ਾਹ ਦੇ ਸਲੋਕ ਸਰਵਣ ਕੀਤੇ ਉਪਰੰਤ ਕੀਰਤਨ ਸਰਵਣ ਕੀਤਾ ਫਿਰ ਕਥਾ ਵਿਚਾਰਾਂ ਹੋਈਆਂ ਜਿਸ ਤਹਿਤ ਆਪ ਜੀ ਨੂੰ ਗੁਰਬਾਣੀ ਦੁਆਰਾ ਜੋ ਆਪਾਂ ਨੂੰ ਪ੍ਰੇਰਨਾ ਹੈ ਉਹ ਸਰਵਣ ਕਰਵਾਈ ਗਈ ਹੁਣੇ ਆਪ ਜੀ ਨੇ ਅਮੈਰੀਕਨ ਸਿਵਿਕ ਸਿਸਟਮ ਦੇ ਵਿੱਚ ਜੋ ਉਮੀਦਵਾਰ ਖੜ੍ਹੇ ਹਨ ਉਹਨਾਂ ਤੋਂ ਉਹਨਾਂ ਦੇ ਵਿਚਾਰ ਸੁਣੇ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਸਮਾਂ ਖੁੰਝ ਜਾਂਦਾ ਆਪਾਂ ਕਿੱਥੇ ਪਹੁੰਚ ਜਾਂਦੇ ਹਾਂ 1984 ਤੋਂ ਬਾਅਦ ਜਦੋਂ ਭਾਰਤ ਸਰਕਾਰ ਨੇ ਟੈਂਕਾਂ ਤੋਪਾਂ ਨਾਲ ਸਾਡੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ ਸੰਤ ਭਿੰਡਰਾਂ ਵਾਲਿਆਂ ਨੇ ਗਹਿ ਗੱਚ ਮੁਕਾਬਲੇ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਉਪਰੰਤ ਪੰਜਾਬ ਦੀ ਜਵਾਨੀ ਨੇ ਆਪਣਾ ਰਾਜ ਕਾਇਮ ਕਰਨ ਲਈ ਆਪਣਾ ਤਨ ਮਨ ਧਨ ਵਾਰਦਿਆਂ ਹੋਇਆ ਬਹੁਤ ਜੀ ਜਾਨ ਨਾਲ ਕੰਮ ਕੀਤਾ ਉਹਨਾਂ ਜਾਂਬਾਜ਼ਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਫੌਜ ਦੇ ਜਰਨੈਲ ਅਰੁਣ ਵੈਦਿਆ ਨੂੰ ਉਹਦੇ ਘਰ ਪੂਨੇ ਸ਼ਹਿਰ ਦੇ ਵਿੱਚ ਜਾ ਕੇ ਸੋਧਿਆ ਅਤੇ ਇਹ ਗੱਲ ਸਿੱਖਾਂ ਤੱਕ ਪਹੁੰਚਾਈ ਕਿ ਸਿੱਖ ਕਦੇ ਵੀ ਉਹਨਾਂ ਨੂੰ ਮਾਫ਼ ਨਹੀਂ ਕਰਦੇ ਜੋ ਉਹਨਾਂ ਦੇ ਧਾਰਮਿਕ ਅਸਥਾਨਾਂ

ਦੀ ਬੇਅਦਬੀ ਕਰਦੇ ਹਾਂ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਚਾਹੇ ਉਹ ਫੌਜ ਦਾ ਮੁਖੀ ਹੋਵੇ, ਉਹ ਉਹਨਾਂ ਨੇ ਮੱਸੇ ਰੰਗੜ ਵਾਲੀ ਗੱਲ ਸੱਚ ਕਰਕੇ ਅੱਜ ਦੇ ਸਮੇਂ ਵਿੱਚ ਵਿਖਾਈ। ਜਿੱਥੇ ਹੁਣ ਅੱਜ ਆਪਾਂ ਪਹੁੰਚੇ ਹੋਏ ਹਾਂ ਇਸ ਵੋਟਰਾਂ ਦੀ ਰਾਜਨੀਤੀ ਦੇ ਵਿੱਚ, ਵੱਡੀ ਡੈਮੋਕਰੇਸੀ ਇੰਡੀਆ ਵੀ ਹੈ, ਵੱਡੀ ਡੈਮੋਕਰੇਸੀ ਅਮਰੀਕਾ ਵੀ ਹੈ, ਹੁਣ ਉਸ ਰਾਜ ਤੋਂ ਲੈ ਕੇ ਆਪਾਂ ਇਸ ਰਾਜ ਤੱਕ ਆ ਗਏ ਹਾਂ। ਇਹ ਸਮੇਂ ਦੀ ਤ੍ਰਾਸਦੀ ਕਹਿ ਲਓ ਜਾਂ ਸਮੇਂ ਨੇ ਵੱਖੋ ਵੱਖਰੀ ਕਰਵਟ ਲਈ। ਪੰਜਾਬ ਦੇ ਵਿੱਚ ਅੱਜ ਵੋਟਾਂ ਦਾ ਮਾਹੌਲ ਚੱਲ ਰਿਹਾ ਹੈ, ਉੱਥੇ ਵੀ ਸ਼ਹੀਦਾਂ ਦੇ ਨਾਂ 'ਤੇ ਵੋਟਾਂ ਕਈ ਕੁਛ ਚੱਲ ਰਿਹਾ ਹੈ। ਸੋ ਉਹਦੇ ਸੰਬੰਧ ਵਿੱਚ ਜੋ ਸਰਕਾਰ ਦਾ ਜ਼ੋਰ ਇਹ ਲੱਗਾ ਹੋਇਆ ਹੈ ਕਿ ਜਿਨ੍ਹਾਂ ਨੇ ਪਰਵਾਨਿਆਂ ਨੇ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ, ਜਾਂ ਜਿਨ੍ਹਾਂ ਨੇ ਮੁਕਾਬਲੇ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਦੀ ਕੁਰਬਾਨੀ ਨੂੰ ਰੋਲਿਆ ਜਾਵੇ, ਸਿਰਫ ਇਹ ਦੱਸਿਆ ਜਾਵੇ ਇਹ ਕੁਰਬਾਨੀਆਂ ਨਹੀਂ, ਇੱਕ ਲੜਾਈ ਸੀ, ਇੱਕ ਭਰਾ ਮਾਰੂ ਲੜਾਈ ਸੀ, ਉਸ ਕੁਰਬਾਨੀਆਂ ਨੂੰ ਬਹੁਤ ਛੁਟਾਇਆ ਜਾ ਰਿਹਾ ਹੈ। ਅਤੇ ਆਪਾਂ ਵੀ ਕਿਤੇ ਸੁਤੇ ਸਿੱਧ ਹੀ ਉਸੇ ਚੀਜ਼ ਨੂੰ ਜਦੋਂ ਫੇਸਬੁੱਕ ਸੋਸ਼ਲ ਮੀਡੀਆ 'ਤੇ ਚੱਲਦੇ ਹਾਂ, ਉੱਦਾਂ ਦੀਆਂ ਚੀਜ਼ਾਂ ਦੇਖਦੇ ਹੋਏ ਆਪਣਾ ਵੀ ਮਨ ਉੱਦਾਂ ਦਾ ਬਣਦਾ ਜਾਂਦਾ। ਜਦੋਂ ਕੋਈ ਸ਼ਹੀਦ ਹੁੰਦਾ ਹੈ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਦੇ ਸਮਾਰਕ ਬਣਾਏ ਜਾਣ, ਉਹਦੇ ਥਾਂ 'ਤੇ ਸ਼ਹੀਦੀ ਮੇਲੇ ਲੱਗਣ। ਪਰ ਜੋ ਅੱਜ ਕੱਲ੍ਹ ਦਾ ਮਾਹੌਲ ਚੱਲ ਰਿਹਾ ਹੈ, ਸ਼ਹੀਦਾਂ ਨੇ ਨੂੰ ਦੀ ਸ਼ਹੀਦੀ ਵੀ ਆਪਾਂ ਨੂੰ ਹੀ ਉਪਰਾਲੇ ਕਰਕੇ ਉਹ ਸ਼ਹੀਦੀ ਆਪਣੀ ਆਉਣ ਵਾਲੀ ਜਨਰੇਸ਼ਨ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੋੜਨ ਲਈ ਵਰਤਣੀ ਚਾਹੀਦੀ ਹੈ। ਪਰ ਜਦੋਂ ਹਵਾ ਇਵੇਂ ਗਰਮ ਚੱਲ ਰਹੀ ਹੋਵੇ ਕਿ ਸਾਰੇ ਨੂੰ ਛੁਟਕਾਇਆ ਜਾਣਾ ਹੈ, ਤਾਂ ਕਿਤੇ ਨਾ ਕਿਤੇ ਆਸ ਦੀ ਕਿਰਨ ਜਾਗਦੀ ਹੈ। ਭਾਈ ਹਰਜਿੰਦਰ ਸਿੰਘ ਜੀ ਦਾ ਪਿੰਡ ਗਦਲੀ ਹੈ, ਜੋ ਕਿ ਜੰਡਿਆਲਾ ਗੁਰੂ ਅੰਮ੍ਰਿਤਸਰ ਸਾਹਿਬ ਦੇ ਪਾਸ ਹੈ। ਉਹਨਾਂ ਦੇ ਭੈਣ ਜੀ ਬਲਵਿੰਦਰ ਕੌਰ ਹੁਣਾਂ ਨੇ ਇੱਕ ਉਪਰਾਲਾ ਵਿੱਢਿਆ ਹੈ ਕਿ ਉਹਨਾਂ ਨੇ ਭਾਈ ਜਿੰਦੇ ਦੇ ਘਰ ਦੇ ਵਿੱਚ ਹੀ ਇੱਕ ਅਜਾਇਬ ਘਰ ਬਣਾਉਣਾ ਸ਼ੁਰੂ ਕੀਤਾ, ਜਿੱਥੇ ਉਹਨਾਂ ਦੀਆਂ ਚਿੱਠੀਆਂ, ਉਹਨਾਂ ਦੀਆਂ ਵਸਤਾਂ ਰੱਖੀਆਂ ਜਾਣ ਅਤੇ ਇੱਕ ਇਹੋ ਜਿਹਾ ਇੰਟਰੈਕਟਿਵ ਮਿਊਜ਼ੀਅਮ ਬਣਾਇਆ ਜਾਵੇ ਕਿ ਜਿਹੜਾ ਉੱਥੇ ਵੇਖਣ ਜਾਵੇ ਉਹ ਮੁੜ ਉਸ ਇਰਾ ਵਿੱਚ ਚਲੇ ਜਾਵੇ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਖਾਲਸਾ ਕਾਲਜ ਤੋਂ ਬਾਅਦ ਸੰਤ ਭਿੰਡਰਾਂ ਵਾਲਿਆਂ ਕੋਲ ਗਏ, ਕਿਵੇਂ ਉਹਨਾਂ ਨੇ ਦਿੱਲੀ ਵਿੱਚ ਆ ਕੇ ਦੁਸ਼ਟ ਸੋਧੇ ਅਤੇ ਕਿਵੇਂ ਫਿਰ ਅਖੀਰ ਦੇ ਵਿੱਚ ਜਨਰਲ ਵੈਦਿਆ ਨੂੰ ਸੋਧਿਆ, ਕਿਵੇਂ ਉਹ ਗੁਜਰਾਤ ਤੋਂ ਭੱਜੇ, ਗੁਜਰਾਤ ਜੇਲ੍ਹ 'ਚੋਂ ਭੱਜੇ, ਕਿਵੇਂ ਕਿੱਥੇ ਕਿੱਥੇ ਆਏ, ਉਹ ਸਾਰੀਆਂ ਗੱਲਾਂ ਉਸ ਮਿਊਜ਼ੀਅਮ 'ਚ ਹੋਣਗੀਆਂ। ਸੋ ਉਸੇ ਤਹਿਤ ਹੀ ਭੈਣ ਜੀ ਨੇ ਆਪਾਂ ਨੂੰ ਇੱਕ ਵੀਡੀਓ ਬਣਾ ਕੇ ਭੇਜੀ ਹੈ ਅੱਜ ਉਹਨਾਂ ਦੇ ਸ਼ਹੀਦੀ ਸੰਬੰਧ ਦੇ ਵਿੱਚ। ਆਓ ਉਹਨੂੰ ਸਰਵਣ ਕਰੀਏ ਅਤੇ ਕੋਸ਼ਿਸ਼ ਕਰੀਏ ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਅਰਦਾਸ ਬੇਨਤੀ ਕਰਦੇ ਹੋਏ ਉਹਨਾਂ ਦੇ ਸੰਘਰਸ਼ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾ ਸਕੀਏ। ਆਓ ਇਹ ਵੀਡੀਓ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੀ ਸਾਧ ਸੰਗਤ ਜੀ, ਮੈਨੂੰ ਪਤਾ ਲੱਗਾ ਕਿ ਵੀਰਾਂ ਦਾ ਸ਼ਹੀਦੀ ਦਿਹਾੜਾ ਫ੍ਰੀ ਮੌਂਡ ਦੀ ਸੰਗਤ ਤੇ ਕਮੇਟੀ 34-35 ਸਾਲ ਤੋਂ ਮਨਾ ਰਹੇ ਹਨ, ਜੋ ਜਿਹੜੀ ਕਿ ਜਥੇਦਾਰ ਗੁਰਦੇਵ ਸਿੰਘ ਸਿੱਖ ਯੂਥ ਆਫ ਅਮਰੀਕਾ ਸੇਵਾ ਕਰ ਰਹੇ ਹਨ। ਤੇ ਇਸੇ ਹੀ ਏਰੀਏ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਪਿਆਰੇ ਵੀਰ ਰਹਿ ਰਹੇ ਹਨ, ਜੋ ਕਿ ਜਿੰਦਾ ਸੁੱਖਾ ਦੇ ਵੇੜੇ ਦੇ ਸਾਡੇ ਨਾਲ ਜੁੜੇ ਹਨ ਤੇ ਬਹੁਤ ਹੀ ਸਤਿਕਾਰ ਦਿੰਦੇ ਹਨ। ਤੇ ਇਹ ਅੱਜ ਉਹਨਾਂ ਦਾ ਜਦੋਂ ਜੀਵਨੀ ਬਾਰੇ ਤੁਸੀਂ ਸੁਣਨਾ ਚਾਹੁੰਦੇ, ਕਿਉਂਕਿ ਮੈਨੂੰ ਪਤਾ ਸੰਗਤ ਬਹੁਤ ਪਿਆਰ ਕਰਦੀ ਹੈ ਤੇ ਸੁਣਨਾ ਚਾਹੁੰਦੀ ਹੈ, ਤੇ ਅੱਜ ਮੈਂ ਉਸ ਦਿਨ ਤੋਂ, ਕਿਉਂਕਿ ਇਹ ਘੋੜੀਆਂ ਤੇ ਬਹੁਤ ਲੰਬੀਆਂ ਹਨ, ਜਦੋਂ ਚੱਲਦੀਆਂ ਵਾ ਉਦੋਂ ਤੇ ਬਹੁਤ ਸਮਾਂ ਲੱਗ ਜਾਂਦਾ, ਤੇ ਪਰ ਇਹ ਹੁਣ ਮੈਂ ਤੁਹਾਨੂੰ ਸਿਰਫ ਜਦੋਂ ਸ਼ਹੀਦੀ ਉਹਨਾਂ ਦੀ ਹੁੰਦੀ ਉਸ ਮੁਲਾਕਾਤ ਦੀ ਹੀ ਗੱਲ ਕਰਦੀ ਹਾਂ, ਜਦੋਂ ਕਿ ਰਿਵਾਲਵਰ ਫੜਿਆ ਗਿਆ ਸੀ ਤੇ ਇਸ ਕਰਕੇ ਮੁਲਾਕਾਤਾਂ ਬੰਦ ਸੀ। ਅਸੀਂ 2-3 ਮਹੀਨੇ ਤੋਂ ਮੁਲਾਕਾਤ ਨਹੀਂ ਸੀ ਕੀਤੀ ਤੇ ਅਜੇ ਤਿਆਰੀਆਂ ਕਰ ਰਹੇ ਸੀ ਕਿ ਮਾਤਾ ਨੂੰ ਘਲਾਈਏ, ਕਿਉਂਕਿ ਮਾਤਾ ਨੂੰ ਅਸੀਂ ਸਭ ਤੋਂ ਪਹਿਲਾਂ ਤੋੜ ਦਿੰਦੇ ਸੀ, ਕਿਉਂਕਿ ਉਹ ਨਿਧੜਕ ਹੋ ਕੇ ਤੁਰ ਪੈਂਦੇ ਸੀ। ਪਰ ਉਦੋਂ ਨੂੰ ਸਿਮਰਜੀਤ ਸਿੰਘ ਮਾਨ ਦਾ ਬਿਆਨ ਆ ਗਿਆ ਵੀ ਉਹਨਾਂ ਨੂੰ ਸ਼ਹੀਦ ਕਰ ਰਹੇ ਹਨ, ਫਾਂਸੀ ਦੇ ਰਹੇ ਹਨ। ਤੇ ਉਸੇ ਦਿਨ ਹੀ ਮੈਂ ਮਾਤਾ ਪਿਤਾ ਵੱਲ ਚਲੇ ਗਈ ਤੇ ਮਾਤਾ ਪਿਤਾ ਹੁਣ ਸਮਾਨ ਬੰਨ ਕੇ ਉਹ ਗੇਟ ਲਾਗੇ ਆ ਗਏ ਸੀ। ਉਦੋਂ ਉੱਥੋਂ ਵਾਪਸ ਅਸੀਂ ਫਿਰ ਮੰਡਿਆਲੇ ਆ ਗਏ। ਮੰਡਿਆਲੇ ਆਣ ਕੇ ਫਿਰ ਅਸੀਂ 4 ਵਜੇ ਬੱਸ ਫੜੀ ਤੇ ਬਿਆਸ ਤੋਂ ਅਸੀਂ ਅਗਲੇ ਦਿਨ ਹੀ ਫਿਰ ਅਸੀਂ ਬੰਬੇ ਪਹੁੰਚ ਕੇ ਤੇ ਪੂਨੇ ਚਲੇ ਗਏ। ਮੈਂ ਤੇ ਮਾਤਾ ਪਿਤਾ ਅਸੀਂ ਤਿੰਨੇ ਜਾਣੇ ਅਸੀਂ ਉਸ ਵੇਲੇ ਗਏ ਸੀ ਤੇ ਸਭ ਤੋਂ ਪਹਿਲਾਂ ਫਿਰ ਜਦੋਂ ਫਿਰ ਵੀਰ ਭੁਪਿੰਦਰ ਵੀ ਉਧਰੋਂ ਆ ਗਿਆ, ਫਿਰ ਅਸੀਂ ਚਾਰਾਂ ਨੇ ਮੁਲਾਕਾਤ ਕੀਤੀ। ਫਿਰ ਉਸ ਵੇਲੇ ਅਗਲੇ ਦਿਨ ਵੀਰ ਬਹੁਤ ਖੁਸ਼ ਸੀ। ਉਦੋਂ ਅਸੀਂ ਫਿਰ ਉਹਨਾਂ ਨੂੰ ਅਗਲੇ ਦਿਨ ਦੀਆਂ ਤਿਆਰੀਆਂ ਬਾਰੇ ਹੀ ਪੁੱਛਿਆ ਵੀ ਕਿੱਤਰਾਂ ਕੀ ਕਰਨਾ ਵਾ, ਤੇ ਉਹਨਾਂ ਨੇ ਉਸ ਵੇਲੇ ਸਾਨੂੰ ਆਖਿਆ ਵੀ ਤੁਸੀਂ ਬਾਬਾ ਜੀ ਹੁਣਾਂ ਨੂੰ ਪੁੱਛੋ ਵੀ ਅਸੀਂ ਅੱਖਾਂ ਦਾਨ ਕਰਨੀਆਂ ਚਾਹੁੰਦੇ ਹਾਂ। ਤੇ ਫਿਰ ਅਸੀਂ ਸਮਝ ਲਓ ਕਿ ਬਾਬਾ ਜੀ ਨੇ ਉਸ ਦਿਨ ਲੁਧਿਆਣੇ ਸਨ, ਤੇ ਉੱਥੋਂ ਅਸੀਂ ਫਿਰ ਬਾਬਾ ਜੀ ਉਹਨਾਂ ਨੂੰ ਫੋਨ ਕਰਕੇ ਪੁੱਛਿਆ। ਬਾਬਾ ਜੀ ਹੁਣ ਆਖਿਆ ਵੀ ਉਹਨਾਂ ਤੇ ਸਾਰਾ ਸਰੀਰ ਦਾਨ ਕਰ ਦਿੱਤਾ ਤੇ ਅੱਖਾਂ ਪਿੱਛੇ ਰਹਿ ਗਈਆਂ। ਜਦੋਂ ਅਸੀਂ ਸਵੇਰੇ ਜਾ ਕੇ ਦੱਸਿਆ ਤੇ ਆਂਦੇ ਉਹ ਸੁੱਖਿਆ, ਆਪਾਂ ਅੰਨੇ ਹੀ ਤੁਰੇ ਫਿਰਨਾ ਸੀ, ਚੰਗਾ ਹੋਇਆ ਬਾਬਾ ਜੀ ਹੁਣਾਂ ਨੂੰ ਪੁੱਛ ਲਿਆ। ਤੇ ਅਗਲੇ ਦਿਨ ਉਸ ਦਿਨ ਫਿਰ ਅਸੀਂ ਜੋ ਉਹਨਾਂ ਨੇ ਸਾਰਾ ਸਾਨੂੰ ਆਪਣਾ ਦੱਸ ਦਿੱਤਾ ਵੀ ਇਸ ਤਰ੍ਹਾਂ ਕਰਨਾ ਵਾ ਜਾਂ ਆਹ ਚੀਜ਼ ਦੀ ਲੋੜ ਹੈ ਜਾਂ ਮਤਲਬ, ਫਿਰ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਆਪਾਂ ਉਹਨਾਂ ਨੇ ਜਹਾਜ਼ ਰਾਹੀਂ ਸਾਰੇ ਫਿਰ ਜੋ ਜਿੰਦ ਉਹਨਾਂ ਨੇ ਲਿਖ ਕੇ ਦਿੱਤੇ ਵੀ ਇੰਨੇ ਜੀ ਪਹੁੰਚਣੇ ਚਾਹੀਦੇ ਆ, ਉਹ ਫਿਰ ਉਹਨਾਂ ਨੇ ਪੁਲਿਸ ਰਾਹੀਂ ਸਾਰੇ ਜਹਾਜ਼ ਰਾਹੀਂ ਉੱਥੇ ਪਹੁੰਚੇ ਅਗਲੇ ਦਿਨ, ਸੁਖਦੇਵ ਦਾ ਪਰਿਵਾਰ ਵੀ ਸਾਰਾ। ਅਗਲੇ ਦਿਨ ਅਸੀਂ 36 ਜਾਣੇ ਸੀ ਤੇ 6-6 ਦੀ ਟੋਲੀ ਮਤਲਬ ਹੋਈ। ਫਿਰ ਸਭ ਤੋਂ ਬਾਅਦ ਚ ਸਾਡੀ ਮੁਲਾਕਾਤ ਹੋਈ। ਪਹਿਲਾਂ 5 ਟੋਲੀਆਂ ਲੰਘ ਗਈਆਂ, ਸਵੇਰ ਤੋਂ ਖੜੇ ਸੀ। ਜਦੋਂ ਅਸੀਂ ਗਏ ਤੇ ਫਿਰ ਵੀਰਾਂ ਨੂੰ ਮੈਂ ਆਖਿਆ ਮੇਰੇ ਵੀਰ ਤੇ ਅੱਜ ਥੱਕ ਗਏ ਹੋਣੇ ਆ, ਆਂਦੇ ਭੈਣ ਜੀ ਥੱਕ ਗਏ ਆ। ਮੈਂ ਕਿਹਾ ਤੁਸੀਂ ਨਾ ਹੁਣ ਬੋਲਿਓ, ਮੈਂ ਕਿਹਾ ਅਸੀਂ ਆਪੇ ਗੱਲਾਂ ਕਰਾਂਗੇ। ਫਿਰ ਮੈਂ ਜ਼ਿਆਦਾ ਫਿਰ ਉਹਨਾਂ ਨਾਲ ਗੱਲਾਂ ਕੀਤੀਆਂ। ਫਿਰ ਵੀਰਾਂ ਨੂੰ ਕਿਹਾ, ਮੈਂ ਵੀਰ ਮੈਂ ਸਦਾ ਹੀ ਅਰਦਾਸ ਕਰਦੀ ਹੁੰਦੀ ਹਾਂ ਤੇ ਮੇਰੇ ਵੀਰ ਦੇ ਰੋਮ ਰੋਮ ਵਿੱਚੋਂ ਵੀਰਾਂ ਦੇ ਸਤਨਾਮ ਵਾਹਿਗੁਰੂ ਦੀ ਆਵਾਜ਼ ਆਵੇ ਤੇ ਮੈਨੂੰ ਆਉਂਦੀ ਆ। ਜਦੋਂ ਇੰਨੀ ਮੈਂ ਗੱਲ ਆਖੀ ਵੀ ਆਉਂਦੀ ਆ ਨਾ, ਉਹਨੇ ਇਸ ਤਰ੍ਹਾਂ ਐਂ ਕਰਕੇ ਬੈਠਾ ਸੀ ਉੱਧਰ ਤੇ ਇੱਧਰ ਮੈਂ ਸੀ, ਬਾਕੀ ਖੜੇ ਸੀ ਸਾਰੇ। ਤੇ ਵੀਰ ਦੀਆਂ ਅੱਖਾਂ ਚ 2 ਹੰਝੂ ਆਏ ਤੇ ਇਕਦਮ ਬੋਲਿਆ, ਭੈਣ ਜੀ ਕੱਲ ਤੁਹਾਡੀਆਂ ਅੱਖਾਂ ਚ ਹੰਝੂ ਆਉਣੇ ਆ। ਮੈਂ ਆਖਿਆ ਨਹੀਂ ਆਉਣੇ। ਆਂਦਾ ਆਉਣੇ ਆ। ਮੈਂ ਕਿਹਾ ਨਹੀਂ ਆਉਣੇ। ਫਿਰ ਆਂਦਾ ਆਉਣੇ, ਫਿਰ ਦਬਕਾ ਮਾਰ ਕੇ ਕਹਿੰਦਾ ਆਉਣੇ ਆ। ਪਤਾ ਤੁਸੀਂ ਕੀ ਆਖਣਾ, ਇਹ ਸਾਡੇ ਕੋਈ ਹੰਝੂ ਨਾ ਸਮਝੇ, ਇਹ ਸਾਡੇ ਪਿਆਰ ਦੇ ਹੰਝੂ, ਅਥਰੂ ਨਾ ਸਾਡੇ ਕੋਈ ਸਮਝੇ, ਪਿਆਰ ਦੇ ਹੰਝੂ ਆ ਸਾਡੇ ਮਤਲਬ। ਫਿਰ ਮੈਂ ਕਿਹਾ ਮੇਰਾ ਵੀਰ ਹੁਣ ਤਿਆਰੀ ਕਰ ਲਈ ਪੂਰੀ? ਆਂਦੇ ਹਾਂਜੀ, ਹੁਣ ਅਸੀਂ ਸਾਡੀ ਜ਼ਿੰਦਗੀ ਤੇ ਬਾਣੀ ਅਸੀਂ ਪੜ੍ਹਦੀ ਆ ਤੇ ਹੁਣ ਅਸੀਂ, ਮੈਂ ਕਿੱਤਰਾਂ ਫਿਰ ਤੁਰੋਗੇ? ਆਂਦੇ 12 ਵਜੇ ਅਸੀਂ ਉੱਠਾਂਗੇ। ਤੇ ਮੈਂ ਕਿਹਾ ਸਵੇਰ ਦੇ ਤੁਸੀਂ ਥੱਕੇ ਜੇ ਤੇ ਨੀਂਦ ਆ ਗਈ ਤੇ ਉੱਠਿਆ ਨਾ ਗਿਆ? ਆਂਦੇ ਨਹੀਂ, ਅਸੀਂ ਲਾਗੇ ਅਲਾਰਮ ਲਾ ਲਾਂਗੇ। ਮੈਂ ਫਿਰ ਬਚਨ ਕੀਤਾ, ਮੈਂ ਨਹੀਂ ਤੇ ਜੇ ਫਿਰ ਵੀ ਨਾ ਉੱਠੇ ਫਿਰ ਆਂਦੇ ਆਵੇ ਸੰਤਰੀ ਜੂ ਹੈਗੇ ਸਾਰੇ ਹੱਸਣ ਲੱਗ ਪਏ। ਫਿਰ ਅਸੀਂ 12 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਾਂਗੇ, ਫਿਰ ਬਾਬਾ ਜੀ ਹੋਣਾ ਜਿਹੜੇ ਬਸਤਰ ਭੇਜੇ ਆ ਉਹ ਪਹਿਨਾਂਗੇ, ਕਮਰ ਕਸੇ ਕਰਾਂਗੇ। ਫਿਰ ਆਂਦੇ ਉਹ ਫਰਿੱਜ ਚ ਅਸੀਂ ਇੱਕ ਇੱਕ ਸੇਬ ਤੇ ਦਹੀਂ ਰੱਖਿਆ, ਉਹ ਫਰਿੱਜ ਕੀ ਸੀ ਤਰੇੜ ਵਿੱਚ ਰੱਖੇ ਸੀ, ਉਹਨਾਂ ਨੇ ਦਿਖਾ ਲਿਆ ਵੀ ਉਹ ਸਾਡੀ ਫਰਿੱਜ ਆਏ ਤਰੇੜ ਜਿਹੜੀ, ਤੇ ਉਹ ਛਕਾਂਗੇ। ਤੇ ਫਿਰ ਅਸੀਂ ਜੰਕਾਰੇ ਛੱਡ ਕੇ, ਅਸੀਂ ਆਪਣਾ ਨਿਤਨੇਮ ਕਰਕੇ ਜੰਕਾਰੇ ਛੱਡ ਕੇ ਤੇ ਤੁਰਾਂਗੇ। ਫਿਰ ਜਿਸ ਤਰ੍ਹਾਂ ਫਿਰ ਆਂਦਾ ਭੈਣ ਜੀ ਅੱਗੇ ਇਹ ਨਾ ਜਿਹੜੀ ਮੌਤ ਆ ਨਾ ਇੱਕ ਤੇ ਸਦੀਆਂ ਬਾਅਦ ਮਿਲਦੀ ਕਿਸੇ ਨੂੰ, ਬੜੇ ਕਰਮਾਂ ਵਾਲਾ ਜਿਹਨੂੰ ਮਿਲਦੀ ਆ, ਤੇ ਇੰਨੀ ਸੌਖੀ ਮੌਤ ਆਂਦੇ ਜਦੋਂ ਇਹ ਸਾਨੂੰ ਦੇਣੀ ਫਾਂਸੀ ਸਿਰਫ ਐ ਹੋਣਾ ਬਸ ਇੰਨੇ ਤੇ ਹੋ ਜਾਣਾ ਸੀ। ਤੇ ਮਤਲਬ ਹਰ ਚੀਜ਼ ਦਾ ਉਹਨਾਂ ਨੇ ਖੁਸ਼ੀ ਮਨਾਈ, ਖੁਸ਼ੀ ਅਸੀਂ ਵੀ ਮੈਂ ਵੀ ਕਿਹੜੀ ਕਿਹੜੀ ਗੱਲ ਆ ਜਿਹੜੀ ਉਹਨਾਂ ਨੂੰ ਸਾਡੇ ਫੁੱਲ ਆ। ਤੁਸੀਂ ਕੀਰਤਪੁਰ ਸਾਹਿਬ ਕਰਨੇ, ਸੁਖਦੇਵ ਨੇ ਆਪਣੇ ਮਾਪਿਆਂ ਨੂੰ ਆਖਿਆ ਤੁਸੀਂ ਨਾਲ ਹੀ ਜਾਣਾ, ਤੇ ਜੇ ਨਾ ਦਿੱਤੇ ਤੇ ਫਿਰ ਉੱਥੋਂ ਸਵਾਹ ਦੀ ਇੱਕ ਇੱਕ ਮੁੱਠ ਭਰ ਕੇ ਉਹਨਾਂ ਦੇ ਮੂੰਹਾਂ ਤੇ ਜ਼ਰੂਰ ਮਾਰਨੀ ਆ, ਪਰ ਉਹਨਾਂ ਸਾਨੂੰ ਉੱਥੇ ਖੜਿਆ ਹੀ ਨਹੀਂ ਸੀ। ਤੇ ਇਸ ਤਰ੍ਹਾਂ ਮਤਲਬ ਹਰ ਚੀਜ਼। ਫਿਰ ਮੈਨੂੰ ਕਹਿੰਦਾ ਮੇਰੀ ਜੰਮੂ ਵਾਲੀ ਭੈਣ ਇੱਕ ਬਹੁਤ ਰੋਂਦੀ ਸੀ, ਉਹਨੂੰ ਕਹਿੰਦਾ ਵੱਡੀ ਭੈਣ ਬਣੀ ਫਿਰਦੀ ਆ, ਬਿੰਦਰ ਭੈਣ ਬਿੰਦਰ ਭੈਣ ਹੀ ਆ। ਫਿਰ ਮੈਨੂੰ ਕਹਿੰਦਾ ਭੈਣ ਜੀ ਇੱਕ ਕੰਮ ਕਰਦੇ ਤੇ ਬੜਾ ਭੈਣ ਜੀ ਤੇਰਾ ਨਾਂ ਹੋਊਗਾ, ਬੜਾ ਨਾਂ ਹੋਊਗਾ। ਮੈਂ ਸੋਚੇ ਸਮਝੇ ਤੋਂ ਬਗੈਰ ਹੀ ਨਾ, ਪਤਾ ਨੀ ਮੈਨੂੰ ਇੱਕ ਸਕਿੰਟ ਚ ਕੀ ਹੋਇਆ, ਜਦ ਸਹੁਰੇ ਪਰਿਵਾਰ ਵੱਲ ਧਿਆਨ ਚੱਲ ਕੇ ਜਾ ਕੇ ਤੇ ਇੱਕ ਉਸੇ ਵੇਲੇ ਹੀ ਮੇਰੇ ਮੂੰਹੋਂ ਨਿਕਲਿਆ ਜੇ ਵੀਰ ਮੈਨੂੰ ਕੈਂਸਰ ਹੋ ਜੇ ਤੇ ਫਿਰ ਮੈਂ ਇਹ ਕੰਮ ਕਰ ਦੂੰਗਾ। ਆਂਦੇ ਬੇਅੰਤ ਸਿੰਘ ਤੇ ਆਪਣੇ ਕੀ ਉਹ ਨਾਂ ਸੀ ਇੱਕ KPS ਗਿੱਲ ਜਿਹੜਾ, ਤੇ ਉਹਨੂੰ ਮਾਰ ਦੇ। ਮੈਂ ਜੇ ਵੀਰ ਮੈਨੂੰ ਕੈਂਸਰ ਹੋ ਜੇ, ਤੇ ਮੇਰੇ ਮਨ ਚ ਆਈ ਵੀ ਜੇ ਕੈਂਸਰ ਹੋ ਗਈ ਸਾਰਿਆਂ ਨੂੰ ਪਤਾ ਲੱਗਣਾ ਇਹਨੇ ਮਰ ਜਾਣਾ, ਤੇ ਫਿਰ ਮੈਂ ਕਰ ਦੂੰਗੀ। ਮੁੜ ਕੇ ਤਾਂ ਮੈਂ ਕੈਂਸਰ ਡੀਕਦੀ ਰਹੀ ਪਰ ਕੈਂਸਰ ਹੋਈ ਨੀ। ਚਲੋ ਆਹ ਹੁਣ ਕਰਨੀਆਂ ਹੋਣਗੀਆਂ ਇੰਟਰਵਿਊਆਂ ਜਾਂ ਕੋਈ ਸੇਵਾ ਹੋਊ ਕਰਮਾਂ ਚ ਉਹ ਕਰਦੇ ਹਾਂ। ਫਿਰ ਮਤਲਬ ਜਿੰਨਾ ਚਿਰ ਅਸੀਂ ਰਹੇ ਹਾਂ ਬਹੁਤ ਹੀ ਗੱਲਾਂ ਕੀਤੀਆਂ, ਹੁਣ ਕੁਝ ਵਿਸਰ ਵੀ ਜਾਂਦੀਆਂ ਕਿ ਵੇਲੇ ਇਸ ਤਰ੍ਹਾਂ ਕਰਦੇ ਹਾਂ। ਤੇ ਫਿਰ ਉਹਨਾਂ ਨੇ ਜਿਹੜਾ ਇੱਕ ਡੱਬੇ ਚ ਬਦਾਨਾ ਕਢਾਇਆ ਸੀਗਾ ਤੇ ਆਂਦਾ ਇਹ ਤੁਸੀਂ ਜਿਹੜਾ ਬਦਾਨਾ ਵਾਨਾ ਇਹਦੇ ਵਿੱਚ ਹੋਰ ਪਾਈ ਜਾਣਾ ਤੇ ਵੰਡੀ ਜਾਣਾ ਤੇ ਵਿਆਹ ਵਾਲੀਆਂ ਖੁਸ਼ੀਆਂ ਮਨਾਉਣੀਆਂ। ਤੇ ਵਿਆਹ ਵਾਲੀ ਮਾਤਾ ਨੇ ਤੇ ਜਦੋਂ ਅਸੀਂ ਸਮਝ ਲਓ ਵੀ ਜਿੱਦਣ ਉਹਨਾਂ ਨੇ ਸਾਨੂੰ ਖੜਿਆ ਵਾ ਨਾ ਬਾਰਾਂ ਰਾਤ ਦੇ ਸਾਧ ਸਾਜੇ ਦਿਲ ਚ ਹੀ ਵੀ ਸਾਡੇ ਮੂੰਹ ਜੇ ਹੋਰ ਤਰ੍ਹਾਂ ਹੋ ਜਾਣੇ ਵੀ ਨੀਂਦਰੇ ਨਾਲ ਤੇ ਅਸੀਂ ਸੌਂ ਲਈਏ। ਮੈਂ ਵੀਰਾਂ ਨੂੰ ਆਖਿਆ ਮੈਂ ਆਪਾਂ ਸੌਂ ਲਈਏ, ਉਹ ਕਹਿੰਦੇ ਤੂੰ ਸੌਣਾ ਤੇ ਸੌਂ ਜਾ ਅਸੀਂ ਤੇਰੀ ਸੌਣਾ। ਮੈਂ ਸਾਰਿਆਂ ਤੋਂ ਇੱਕ ਸਾਈਡ ਤੇ ਹੋ ਕੇ ਜਾ ਕੇ ਲੰਮੀ ਪੈ ਗਈ ਵੀ ਹੁਣ ਸੌਂ ਜਾਂਦੀ ਹਾਂ, ਮੇਰੇ ਮੈਨੂੰ ਨੀਂਦਰਾਂ ਨਹੀਂ ਚੱਲ ਸਕਦੀ। ਜਦੋਂ ਮਨ ਚ ਆਈ ਤੇ ਜਿੱਦਾਂ ਦਿਮਾਗ ਚ ਹੁੱਜ ਵੱਜੀ ਵੀ ਇੰਨੇ ਚਿਰ ਦੀਆਂ ਅਰਦਾਸਾਂ ਕਰਨ ਡਏ ਹਾਂ ਤੇ ਅੱਜ ਉਹਨਾਂ ਦਾ ਆਖਰੀ ਟਾਈਮ ਆ, ਤੇ ਇਸ ਟਾਈਮ ਤੇ ਕੁਛ ਵੀ ਹੋ ਸਕਦਾ, ਮਾੜੀ ਜਿਹੀ ਵੀ ਗੱਲ ਹੋ ਗਈ ਤੇ ਦੁਨੀਆਂ ਕਿਤੇ ਸਰਕਾਰ ਨੇ ਤੇ ਚੁੱਕ ਦੇਣੀ ਆ। ਤੇ ਮੈਂ ਦਵਾ ਦਵਾ ਜਾ ਕੇ ਉੱਥੇ ਇੱਕ ਥੜਾ ਸੀ ਉੱਥੇ ਬੈਠ ਕੇ ਤੇ ਉੱਥੇ ਸਿਮਰਨ ਕਰਨ ਲੱਗ ਪਈ। ਜਦੋਂ 12 ਦਾ ਟਾਈਮ ਹੋਇਆ ਤਾਂ ਵੀਰ ਭੁਪਿੰਦਰ ਨੇ ਆਣ ਕਿਹਾ ਕਿ ਵੀਰ ਉੱਠ ਖਲੋਤੇ ਆ ਤੇ ਹੁਣ ਸਾਰੇ ਉੱਠੋ ਕੇਸੀ ਇਸ਼ਨਾਨ ਕਰੋ ਤੇ ਆਪਾਂ ਹੁਣ ਕੇਸੀ ਇਸ਼ਨਾਨ ਕਰੀਏ। ਤੇ ਸਭ ਤੋਂ ਪਹਿਲਾਂ ਮੈਂ ਕੱਪੜੇ ਤਿਆਰ ਕਰਕੇ ਪਹਿਲਾਂ ਹੀ ਆਪਣੇ ਰੱਖੇ ਜਾ ਕੇ ਕੇਸੀ ਇਸ਼ਨਾਨ ਕਰਕੇ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਫਿਰ ਕਰਨ ਲੱਗ ਪਈ। ਜਦੋਂ 24 ਅਸ਼ਟਪਦੀ ਆਈ ਆ ਤੇ ਵੀਰਾਂ ਦੇ ਇਸ ਤਰ੍ਹਾਂ ਵਿੱਚ ਦਿਖਣ ਲੱਗ ਪਏ, ਮੈਨੂੰ ਦਿਖਣ ਲੱਗ ਪਏ, ਮੈਂ ਕਿਹਾ ਵੀਰ ਤੁਰ ਪਏ ਹੁਣ। ਮੈਂ 24 ਅਸ਼ਟਪਦੀ ਜਿਹੜੀ ਆ ਬਹੁਤ ਜਲਦੀ ਜਲਦੀ ਕੀਤੀ ਉਹਨਾਂ ਚਿਰ ਨੂੰ 4 ਵਜੇ ਨਾਲ ਨਾ। ਫਿਰ ਉਹ ਪੁਲਿਸ ਵਾਲੇ ਜਦੋਂ ਮੈਂ ਵਿਹੜੇ ਚ ਘੁੰਮ ਕੇ ਸਿਮਰਨ ਕਰ ਰਹੀ ਹਾਂ ਜਲਦੀ ਜਲਦੀ ਕਰਨ ਰਹੀ ਹਾਂ ਵੀ ਹੁਣ ਵੀਰਾਂ ਦਾ ਟਾਈਮ ਹੋ ਗਿਆ, ਤੇ ਉਦੋਂ ਪੁਲਿਸ ਆ ਗਈ ਆ। ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਲੈਣ ਆਏ ਆ ਤੇ ਫਿਰ ਜਿਹੜੇ ਖੂਨ ਦਾ ਰਿਸ਼ਤਾ ਉਹ ਜਾਊਗਾ। ਮੈਂ ਜਾਣਗੇ ਤੇ ਸਾਰੇ ਪਰ ਤੁਸੀਂ ਮਾਤਾ ਨਾਲ ਜਾ ਕੇ ਗੱਲ ਕਰੋ। ਤੇ ਮਾਤਾ ਵਿਚਾਰੀ ਨੂੰ ਜਿੰਦ ਹੋਣਾ ਦਾ ਤੇ ਕੋਈ ਨਾ, ਤੇ ਬਾਕੀ ਪਰਿਵਾਰ ਦਾ ਪਿਆ ਇਹਨਾਂ ਚਾਹ ਪਿਆੜ ਕੇ ਲੈ ਜਾਵਾਂ, ਉਹਨੇ ਪਤੀਲਾ ਚਾਹ ਦਾ ਧਰ ਕੇ ਬੈਠੀ। ਤੇ ਫਿਰ ਮੈਨੂੰ ਉੱਥੇ ਤੇ ਪਤਾ ਨੀ ਲੱਗਾ ਵੀ ਬਹਿਸਮਬਾਜ਼ੀ ਬੜੀ ਹੋਈ, ਸੁਖਦੇਵ ਦੇ ਛੋਟੇ ਛੋਟੇ ਭੜੇਵੇਂ ਭੜੇਵੀਆਂ ਉਹ ਨਹੀਂ ਮੇਰਾ ਘਰ ਗਏ, ਬਾਕੀ ਸਾਰਾ ਪਰਿਵਾਰ ਅਸੀਂ ਫਿਰ ਗਏ। ਉਸ ਵੇਲੇ ਤੇ ਇੱਦਾਂ ਜਿੰਦ ਹੋਣਾ ਨੂੰ ਤੇ ਜੋਸ਼ ਹੈਗਾ ਹੀ ਹੈਗਾ ਸੀ, ਸਾਡੇ ਤੇ ਵੀ ਪਤਾ ਨੀ ਕਿੱਥੋਂ ਜੋਸ਼ ਆਇਆ ਸੀ, ਪਤਾ ਹੀ ਨੀ ਜਿਸ ਤਰ੍ਹਾਂ ਅਸਮਾਨ ਤੇ ਉੱਡਦੇ ਫਿਰਦੇ ਆ ਇਸ ਤਰ੍ਹਾਂ ਬਣਿਆ ਸੀ। ਫਿਰ ਰਸਤੇ ਵਿੱਚ ਉਹਨਾਂ ਨੇ ਨਾ ਜਿਸ ਤਰ੍ਹਾਂ ਕਮਾਦ ਬਹੁਤ ਜ਼ਿਆਦਾ ਸੀ ਉਹਨਾਂ ਦੇ ਵਿੱਚੋਂ ਰਸਤਾ ਤਾਜ਼ਾ ਹੀ ਬਣਾਇਆ ਸੀਗਾ, ਜਿਵੇਂ ਪ੍ਰਾਣੀ ਵਿਤਰਮ ਕਿਹਾ ਸੀ। ਜਿਸ ਤਰ੍ਹਾਂ ਥੋੜੇ ਅੱਗੇ ਜਾ ਕੇ ਫਿਰ ਚੇਂਜ ਕਰਦੇ ਸੀ ਗੱਡੀਆਂ, ਤੇ ਉੱਥੇ ਜਦੋਂ ਜਦੋਂ ਉਹਨਾਂ ਨੇ ਖਿਲਾਰਿਆ ਨਾ, ਤੇ ਮਾਤਾ ਕਹਿੰਦੀ ਵੀ ਤੁਸੀਂ ਵੀਰ ਦੀ ਮਿਲਣੀ ਆਈ ਆ ਜੇ, ਕੋਈ ਤੁਸੀਂ ਸ਼ਗਨ ਕਰ ਲਓ। ਫਿਰ ਭਰਜਾਈਆਂ ਨੇ, ਸੁਖਜੀਤ ਨੇ ਬੋਲੀਆਂ ਪਾਈਆਂ, ਭੈਣਾਂ ਨੇ ਪਾਈਆਂ, ਤੇ ਉੱਥੇ ਜਿਹੜਾ ਕਿ ਸ਼ਗਨ ਵੀ ਮਨਾਇਆ। ਫਿਰ ਉੱਥੇ ਜਾ ਕੇ ਅੱਗੇ ਮੇਰੇ ਹੱਥ 'ਚ ਵੀਰਾਂ ਦੇ ਕੱਪੜੇ ਸੀ ਜਿਹੜੇ ਉਹਨਾਂ ਨੇ ਪਾਉਣੇ ਸੀਗੇ, ਉਹ ਵੀ ਬਾਬਾ ਜੀ ਉਹਨਾਂ ਨੇ ਭੇਜੇ ਸੀਗੇ। ਤੇ ਜਦੋਂ ਉਹ ਆਖਣ ਵੀ ਸਾਡੇ ਜੇਲ੍ਹ ਸੁਪਰਡੈਂਟ ਅਸੀਂ ਆਪ ਇਸ਼ਨਾਨ ਕਰਾਉਣਾ, ਤੇ ਮੇਰੇ ਕੋਲ ਕੱਪੜੇ ਉਹ ਖੋਹਦੇ ਸੀ, ਮੈਂ ਕੱਪੜੇ ਛੱਡੇ ਨਹੀਂ। ਫਿਰ ਮਤਲਬ ਉਹਨਾਂ ਨੇ ਬਹੁਤ ਪੁਲਿਸ ਜਿਹੜੀ ਉਹਨਾਂ ਮੈਨੂੰ ਲੇਡੀ ਪੁਲਿਸ ਸੀ ਉਹਨਾਂ ਨੇ ਮੈਨੂੰ ਫੜਿਆ ਸੀਗਾ, ਪਰ ਮੈਂ ਕੱਪੜੇ ਨਹੀਂ ਛੱਡੇ। ਫਿਰ ਜਦੋਂ ਵੀਰ ਮੈਂ ਵੀਰਾਂ ਨੂੰ ਫਿਰ ਲਿਆਏ ਵੀ ਤੁਸੀਂ ਆਓ, ਤੇ ਕੱਪੜੇ ਵੀਰ ਭੁਪਿੰਦਰ ਆਇਆ, ਤੇ ਫਿਰ ਉਹਨੂੰ ਮੈਂ ਕੱਪੜੇ ਫਿਰ ਫੜਾ ਤੇ ਫਿਰ ਉਹਨਾਂ ਮੈਨੂੰ ਪੁਲਿਸ ਨੇ ਉਨੀ ਚਿਰ ਦਾ ਨਹੀਂ, ਫਿਰ ਮੈਨੂੰ ਪਤਾ ਕਿਸ ਤਰ੍ਹਾਂ ਇਸ਼ਨਾਨ ਇਹਨਾਂ ਨੇ ਕਰਾਇਆ। ਜਦੋਂ ਇਸ਼ਨਾਨ ਕਰਾ ਕੇ ਸਿੱਧੇ ਲੰਮੇ ਪਏ ਸੀਗੇ, ਲੰਮੇ ਪਾਏ ਸੀ ਚਿੱਟੇ ਕੱਪੜਿਆਂ ਚ, ਉਹਨਾਂ ਵੀ ਚਿੱਟੀਆਂ ਚਾਦਰਾਂ ਚ ਲਪੇਟ ਕੇ ਲਿਆਂਦੇ, ਤੇ ਬਹੁਤ ਸਤਿਕਾਰ ਉਹਨਾਂ ਨੇ ਕੀਤਾ। ਉਸ ਦੀ ਪੂਨੇ ਦੀ ਪੁਲਿਸ ਨੇ ਬਹੁਤ ਜ਼ਿਆਦਾ ਸਤਿਕਾਰ ਕੀਤਾ ਉਹਨਾਂ ਨੇ, ਤੇ ਸਾਡੇ ਵਾਸਤੇ ਜਿੱਥੇ ਸਾਨੂੰ ਰੱਖਣਾ ਸੀ ਉੱਥੇ ਬਹੁਤ ਹੀ ਪ੍ਰਬੰਧ ਕੀਤੇ, ਫਰੂਟਾਂ ਦੇ ਡਰਾਈ ਫਰੂਟ ਕੀ ਹਰ ਚੀਜ਼ ਰੱਖੀ। ਉੱਥੇ ਵੀ ਮਾਤਾ ਸਾਨੂੰ ਲੈ ਕੇ ਗਈ ਵੀ ਇੱਕ ਵਾਰ ਵੇਖੋ ਤੇ ਸਹੀ ਜਿੱਥੇ ਤੁਸੀਂ ਆਈਆਂ ਜੀ, ਪਰ ਅਸੀਂ ਉੱਥੇ ਰਹਿਣਾ ਨਹੀਂ ਸੀ, ਤੇ ਫਿਰ ਅਸੀਂ ਉਹ ਵੇਖ ਕੇ ਅਸੀਂ ਉੱਥੋਂ ਗੁਰਦੁਆਰਾ ਸਾਹਿਬ ਆ ਗਏ ਸੀ। ਫਿਰ ਜਦੋਂ ਉੱਥੇ ਇਸ਼ਨਾਨ ਕਰ ਫਿਰ ਮੈਨੂੰ ਉਹਨਾਂ ਨੇ ਖੜਿਆ, ਫਿਰ ਮੇਰਾ ਦਿਲ ਨਹੀਂ ਕੀਤਾ ਉਹਨਾਂ ਤੋਂ ਕੱਪੜਾ ਲਾਉਣ ਨੂੰ, ਉਹਨਾਂ ਦੇ ਮੂੰਹ ਦਿਸਦੇ ਤੇ ਮੈਂ ਤੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕਰਦੀ ਰਹੀ ਏਡੀ ਏਡੀ ਉਹਨੇ, ਜਿਸ ਤਰ੍ਹਾਂ ਫੋਟੋ ਤੇ ਤੁਸੀਂ ਵੇਖਦੇ ਜੇ ਨਾ, ਚੰਗਾ ਭਾਰੇ ਮੂੰਹ ਹੋਏ ਸੀ, ਗੱਲਾਂ ਚਮਕਦੀਆਂ ਸੀ, ਏਦਾਂ ਗੱਲਾਂ ਉਹਨਾਂ ਦੀਆਂ ਚਮਕਦੀਆਂ ਸੀ। ਫਿਰ ਉਦੋਂ ਬਾਅਦ ਇਸ ਸੰਸਕਾਰ ਫਿਰ ਉਹਨਾਂ ਨੇ ਕਰ ਦਿੱਤਾ, ਫਿਰ ਮੈਨੂੰ ਤਾਂ ਪਛਾਣ ਹੀ ਰੱਖਿਆ ਉਹਨਾਂ ਨੇ। ਉਦੋਂ ਬਾਅਦ ਫਿਰ ਸਮਝੋ ਵੀ ਅਸੀਂ ਉੱਥੋਂ ਮਾਤਾ ਨੇ ਬਦਾਨਾ ਹੋਰ ਕਢਾ ਲਿਆ, ਦੋ ਟੋਕਰੀਆਂ, ਫਿਰ ਅਸੀਂ ਸਾਰਾ ਰਸਤਾ ਉਹ ਬਦਾਨਾ ਵੰਡਦੇ ਆਏ ਹਾਂ। ਜਿਹੜੇ ਪੁਲਿਸ ਦੇ ਅਫਸਰ ਵੀ ਜਿਹੜੇ ਸੀ ਉਹ ਵੀ ਰਾਤ ਆਣ ਆਣ ਕੇ ਤੇ ਮਾਤਾ ਪਿਤਾ ਦੇ ਪੈਰੀ ਹੱਥ ਲਾਉਂਦੇ ਸੀ, ਅਸੀਂ ਉਹਨਾਂ ਨੂੰ ਵੀ ਪ੍ਰਸ਼ਾਦ ਹੀ ਵੰਡਦੇ ਆਏ, ਇੱਥੇ ਆਣ ਕੇ ਵੀ ਪ੍ਰਸ਼ਾਦ ਹੀ ਫਿਰ ਵੰਡਦੇ ਰਹੇ। ਫਿਰ ਸਮਝ ਲਓ ਵੀ ਇੰਨੀ ਸਖਤੀ ਸੀ ਵੀ ਖੰਡ ਪਾਠ ਸਾਹਿਬ ਨਹੀਂ ਰਖਾਉਣ ਦਿੰਦੇ, ਤੇ ਅਸੀਂ ਸਾਡੇ ਮਨ ਚ ਵੀ ਅਸੀਂ ਦੋਵਾਂ ਵੀਰਾਂ ਦੇ ਦੋ ਅਖੰਡ ਪਾਠ ਸਾਹਿਬ ਰੱਖਣੇ ਆ। ਫਿਰ ਕੁਝ ਅਸੀਂ ਉੱਥੋਂ ਟਕਸਾਲ ਚੋਂ ਆਏ ਸੀ ਸਿੰਘ, ਤੇ ਪਿਤਾ ਨੂੰ ਮੈਂ ਬਾਹ ਫੜ ਕੇ ਧੋ ਕੇ ਲੈ ਗਈ, ਤੇ ਵੀਰ ਭੁਪਿੰਦਰ ਹੋ ਗਿਆ ਨਾਲ, ਤੇ ਨਾਲ ਟਕਸਾਲ ਵਾਲੇ ਦੋ ਕੁ ਸਿੰਘ ਹੋ ਗਏ, ਤੇ ਅਸੀਂ ਉੱਥੋਂ ਗੁਰਦੁਆਰੇ ਉਹਨਾਂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਅਸੀਂ ਦੋ ਮਹਾਰਾਜ ਦੇ ਸਰੂਪ ਲੈ ਕੇ ਘਰ ਆ ਗਏ ਹਾਂ। ਤੇ ਉੱਥੋਂ ਪੂਨੇ ਤੋਂ ਇੱਕ ਸਿੰਘ ਸਾਡੇ ਨਾਲ ਆ ਗਿਆ, ਜਿਹੜਾ ਕਿ ਉਸ ਵੇਲੇ ਅਸੀਂ ਛੁਪਾ ਵੀ ਨਹੀਂ ਸਕਦੇ ਕੋਈ, ਉੱਥੇ ਤੇ ਇੰਨੀ ਸਖਤਾਈ ਕੋਈ ਅੰਤ ਨਹੀਂ, ਤੇ ਉਹਦੇ ਤੇ ਵਿਚਾਰੇ ਦਾ ਮੰਦਾ ਹਾਲ ਹੋ ਜਾਣਾ ਸੀ। ਫਿਰ ਅਸੀਂ ਉਹ ਟਕਸਾਲ ਵਾਲਿਆਂ ਦਾ ਚੋੜਾ ਉਹਨੂੰ ਪਵਾਇਆ, ਚੋੜਾ ਪਵਾ ਕੇ ਤੇ ਜਿਹੜਾ ਲਾਗੇ ਆਪਣੇ ਪੋਥੀ ਦਾ ਪਾਠ ਰੱਖਿਆ ਸੀ ਤੂੰ ਉੱਥੇ ਉਹ ਤਾਬਿਆਂ ਚ ਬਿਠਾ ਲਿਆ, ਬਿਠਾ ਕੇ ਤੇ ਫਿਰ ਉਹਨੂੰ ਆਖਿਆ ਵੀ ਇੱਦਾਂ ਤੂੰ ਉਂਗਲ ਉਂਗਲ ਰੱਖੀ ਜਾ, ਉਹ ਹਿੰਦੀ ਪੜ੍ਹਦਾ ਸੀਗਾ, ਤੇ ਲਾਗੇ ਮੈਂ ਫਿਰ ਗੁਟਕਾ ਸਾਹਿਬ ਫੜ ਕੇ ਬਹਿ ਗਈ, ਮੈਂ ਪਾਠ ਕਰੀ ਗਈ। ਤੇ ਇਸ ਤਰ੍ਹਾਂ ਮਤਲਬ ਉਸ ਟਾਈਮ ਤੇ ਅਸੀਂ ਟਾਈਮ ਪਾਸ ਕੀਤਾ, ਬਹੁਤ ਜ਼ਿਆਦਾ ਸਖਤਾਈ, ਪਰ ਉਸ ਵੇਲੇ ਤਾਂ ਡਰ ਵੀ ਨਹੀਂ ਲੱਗਦਾ ਵੀ ਇੰਨੀ ਆਪਣੇ ਵਿੱਚ ਵੀ ਸ਼ਕਤੀ ਆਈ ਸੀ। ਤੇ ਹੁਣ ਸਾਧ ਸਕਤ ਜੀ ਬਹੁਤ ਲੰਮੀ ਵੀਡੀਓ ਹੋ ਗਈ, ਜਦੋਂ ਚੱਲ ਪੈਂਦੀ ਆ ਤੇ ਫਿਰ ਨਹੀਂ ਰੁਕਿਆ ਨਹੀਂ ਜਾਂਦਾ ਵੀ ਕਿਹੜੀ ਗੱਲ ਛੱਡੀਏ ਕਿਹੜੀ ਕਰੀਏ, ਅਜੇ ਬਹੁਤ ਵਿੱਚੋਂ ਮਿਸ ਹੋ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੇ ਸੋ ਨਿਹਾਲ,
2: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਭੈਣ ਜੀ ਬਲਵਿੰਦਰ ਕੌਰ ਜੀ, ਜੋ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਛੋਟੇ ਭੈਣ ਨੇ। ਇੱਕ ਭੈਣ ਵੱਲੋਂ ਇੱਕ ਭਰਾ ਨਾਲ ਕੀਤੀਆਂ ਹੋਈਆਂ ਆਖਰੀ ਗੱਲਾਂ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਭਰਾ ਨੂੰ ਅੰਤਮ ਸਮੇਂ ਵਿੱਚ ਗੱਲਾਂ ਕੀਤੀਆਂ, ਉਹਨਾਂ ਨੇ ਛੋਟੀ ਜੋ 10 ਮਿੰਟ ਦੀ ਵੀਡੀਓ ਸੀ ਉਹ ਬਣਾ ਕੇ ਆਪ ਸੰਗਤਾਂ ਦੇ ਅੱਗੇ ਪੇਸ਼ ਕੀਤੀ ਹੈ। ਭੈਣ ਜੀ ਦਾ ਬਹੁਤ ਬਹੁਤ ਧੰਨਵਾਦ, ਜੋ ਇਹ ਉਪਰਾਲਾ ਵੱਡਾ ਕਰਕੇ ਆਪ ਸੰਗਤਾਂ ਦੇ ਰੂਬਰੂ ਵੀਡੀਓ ਕੀਤੀ ਗਈ ਹੈ, ਜਿਨ੍ਹਾਂ ਨੇ ਇਸ ਵਿੱਚ ਲੀਡ ਲਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ। ਉਸ ਤੋਂ ਉਪਰੰਤ ਸਾਡੇ ਪਾਸ ਜੋ ਕਿ 5-6 ਦਿਨਾਂ ਲਈ ਕਥਾ ਵਾਚਕ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ। ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਇੱਕ ਦੋ ਜ਼ਰੂਰੀ ਬੇਨਤੀਆਂ। ਆਪ ਸੰਗਤਾਂ ਨੂੰ ਪਤਾ ਹੀ ਹੋਵੇਗਾ ਕਿ ਬੰਦੀ ਛੋੜ ਦਿਵਸ ਅਗਲੇ ਮਹੀਨੇ 8 ਨਵੰਬਰ ਨੂੰ ਆ ਰਿਹਾ ਹੈ। ਇਸੇ ਤਰ੍ਹਾਂ ਹੀ ਅਗਲੇ ਮਹੀਨੇ 21 ਨਵੰਬਰ ਨੂੰ ਅੰਮ੍ਰਿਤ ਸੰਚਾਰ ਖੰਡੇ ਵੱਟ ਦੀ ਪੌਲ ਦਾ ਵਾਟਾ ਤਿਆਰ ਹੋਣ ਜਾ ਰਿਹਾ ਹੈ। ਜੇ ਕਿਸੇ ਨੇ ਵੀ ਅੰਮ੍ਰਿਤ ਦੀ ਵੱਟ ਦੀ ਦਾਤ ਪ੍ਰਾਪਤ ਕਰਨੀ ਹੋਵੇ, ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ। ਨਾਲ ਹੀ ਜੋ ਡਾਕਟਰ ਕਲੀਨਿਕ ਬਾਹਰ ਚੱਲ ਰਿਹਾ ਹੈ, ਉਹਨਾਂ ਦਾ ਸਮਾਂ ਜੋ ਹੈ ਅੱਜ 2 ਵਜੇ ਤੱਕ ਦਾ ਹੈ। ਨਾਲ ਹੀ ਜ਼ਰੂਰੀ ਬੇਨਤੀ ਕਰਾਂ ਪਾਰਕਿੰਗ ਦੀ, ਕਿ ਆਪਣੀਆਂ ਗੱਡੀਆਂ ਦੇਖ ਕੇ ਪਾਰਕ ਕਰਿਆ ਕਰੋ। ਬਾਅਦ ਵਿੱਚ ਜੇ ਕਿਸੇ ਦੀ ਗੱਡੀ ਲੱਗ ਜਾਂਦੀ ਹੈ ਤਾਂ ਆਪ ਆਪਣਾ ਨਾਮ ਵੀ ਛੱਡ ਕੇ ਨਹੀਂ ਜਾਂਦੇ। ਬਾਅਦ ਵਿੱਚ ਉਹ ਆ ਕੇ ਜੋ ਕਹਿੰਦੇ ਆ ਕਿ ਕੈਮਰਾ ਚੈੱਕ ਕਰੋ ਮੇਰੀ ਗੱਡੀ ਕਿਸ ਨੇ ਇਸ ਤਰ੍ਹਾਂ ਹਿੱਟ ਕਰ ਦਿੱਤੀ ਹੈ, ਤਾਂ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਕਿ ਆਪਾਂ ਦੇਖ ਕੇ ਇਗਨੋਰ ਕਰਕੇ ਚਲੇ ਜਾਂਦੇ ਹਾਂ। ਪਲੀਜ਼ ਇਸ ਤਰ੍ਹਾਂ ਨਾ ਕਰਿਆ ਕਰੋ। ਦੂਜੀ ਵੱਡੀ ਬੇਨਤੀ, ਮਾਈਂਡ ਨਾ ਕਰਿਓ ਜੋ ਸਟੇਜ ਦੇ ਬੈਕ ਸਾਈਡ 'ਤੇ ਗੇਟ ਹੈ ਸਟੇਜ ਦੇ ਨਾਲ, ਇਸ ਨੂੰ ਆਪਾਂ ਇੰਨਾ ਯੂਜ਼ ਕਰਨ ਲੱਗੇ ਗਏ ਹਾਂ ਕਿ ਸਾਡੇ ਕਥਾਵਾਚਕ ਸਟੇਜ ਤੋਂ ਅਨਾਊਂਸ ਕਰਦੇ ਨੇ ਵੀ ਇਸ ਨੂੰ ਕਲਯੁਗੀ ਗੇਟ ਕਹਿਣ ਲੱਗ ਗਏ ਨੇ। ਕਿਉਂ? ਕਿਉਂਕਿ ਸਾਡੀਆਂ ਕਮੀਆਂ ਨੇ। ਮਜਬੂਰੀ ਹੈ ਜਾਂ ਉਸ ਨੂੰ ਗੇਟ ਨੂੰ ਯੂਜ਼ ਕਰ ਲਵੋ, ਪਰ ਇਸ ਨੂੰ ਅਸੀਂ ਆਮ ਰਸਤਾ ਬਣਾ ਲਿਆ ਵਾ ਗੇਟ ਨੂੰ। ਕਿਸੇ ਦੀ ਮਜਬੂਰੀ ਹੋਵੇ ਤਾਂ ਗੇਟ ਨੂੰ ਯੂਜ਼ ਕਰੋ, ਪਰ ਜਦੋਂ ਚੱਲਦੇ ਦੀਵਾਨ ਦੇ ਵਿੱਚ ਸਾਡੇ ਉਸ ਸਾਹਮਣੇ ਦੇ ਗੇਟ ਤੋਂ ਆਪਾਂ ਅੰਦਰ ਐਂਟਰ ਹੋਈਏ, ਕਿਸੇ ਵੀ ਮਨ ਨੂੰ ਆਪਾਂ ਠੇਸ ਨਾ ਪਹੁੰਚਾਈਏ। ਜਦੋਂ ਇਹ ਸਟੇਜ 'ਤੇ ਬੈਠ ਕੇ ਕੀਰਤਨ ਕਰਦੇ ਆ, ਉਹਨਾਂ ਦਾ ਧਿਆਨ ਡਿਸਟਰੈਕਟ ਹੁੰਦਾ ਵਾ। ਪਲੀਜ਼ ਇਹ ਗੱਲਾਂ ਦਾ ਧਿਆਨ ਰੱਖੋ, ਬੇਨਤੀ ਪ੍ਰਵਾਨ ਕਰਿਓ ਇਸ ਨੂੰ। ਇਹ ਅਸੀਂ ਬਹੁਤ ਦੇਖਦੇ ਹਾਂ ਕਿ ਬੱਚੇ ਇੱਥੋਂ ਤੁਰੇ ਫਿਰਦੇ ਨੇ, ਪੇਰੈਂਟਸ ਧਿਆਨ ਨਹੀਂ ਕਰਦੇ, ਵਾਰ ਵਾਰ ਗੇਟ ਨੂੰ ਖੋਲ੍ਹਿਆ ਜਾਂਦਾ ਵਾ। ਪਲੀਜ਼ ਆਪਣੇ ਬੱਚਿਆਂ 'ਤੇ ਕੰਟਰੋਲ ਕਰੋ। ਜੇ ਕਿਸੇ ਦੀ ਮਜਬੂਰੀ ਹੈ ਵੀ ਹਾਂ ਕਿਸੇ ਓਲਡ ਬਜ਼ੁਰਗਾਂ ਤੋਂ ਨਹੀਂ ਚੱਲਿਆ ਜਾਂਦਾ, ਉਹ ਇਹ ਗੇਟ ਨੂੰ ਯੂਜ਼ ਕਰ ਲੈਣ, ਅਦਰਵਾਈਜ਼ ਸਾਡਾ ਸਾਹਮਣੇ ਵਾਲਾ ਹੀ ਗੇਟ ਯੂਜ਼ ਕੀਤਾ ਜਾਵੇ। ਇਹਦੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਸਾਡੇ ਹੁਣ ਬੜੇ ਹੀ ਕਥਾ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਅਲਵਰ ਵਾਲਿਆਂ ਪਾਸੋਂ 1:40 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ।

ਅਤੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਹਫ਼ਤਾਵਾਰੀ ਸਜੇ ਹੋਏ ਦੀਵਾਨ ਵਿੱਚ ਦੁਪਹਿਰ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸਵਾਲ ਹੁਣ ਆਪ ਸੰਗਤਾਂ ਨੂੰ ਜੋ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਇੱਕ ਘੰਟੇ ਵਾਸਤੇ ਗੁਰਬਾਣੀ ਦੀ ਕਥਾ ਨਾਲ ਜੋੜਨਗੇ। ਦਿਨ ਦਿਨ ਉਹਨਾਂ ਦੇ ਭਾਈ ਸਾਹਿਬ ਜੀ ਉਹਨਾਂ ਦੇ ਹੋਰ ਬਾਕੀ ਹਨ। ਸ਼ਾਮ ਦੇ ਦੀਵਾਨਾਂ ਦੇ ਬੁੱਧਵਾਰ ਤਿਕਰ, ਸ਼ਾਮ ਨੂੰ ਜੋ ਕੱਲ੍ਹ ਨੂੰ ਫਿਰ 8:15 ਤੋਂ 9:15 ਵਜੇ ਤਿਕਰ। ਸਵਾਬ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛੜਾਏ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਧੰਨ ਧੰਨ ਰਾਮਦਾਸ ਗੁਰ

आप सिरजनहार तारिया निरंकार पातशाह दसां पातशाहियां दे सरूप तन तन आदि श्री गुरु ग्रंथ साहिब पातशाह आप जी दी हजूरी वे सजे हुए सत्कारयोग समूह माई भाई खालसा साध संगत दी कोई विचार कहन तो पहला सारे हाजरी लवाओ जी वाहिगुरु जी का खालसा वाहिगुरु जी की फतेह। अज दे विशेष दीवान सोढ़ी सुल्तान सच्चे पातशाह श्री गुरु रामदास महाराज जिन्हां दा प्रकाश दिहाड़ा 9 तरीक नूं सी अज उस प्रकाश दिहाड़े नूं समर्पित दीवान सज रहे हैं आप जी कथा कीर्तन सरवण कर रहे हैं। अगला समा होर महिमा क्योंकि गुरु की महिमा अगाध बोध है जिन्नी कीती जाए उन्ना लाभ प्राप्त हुंदा। सतगुरु गुरु रामदास जी बारे ये वचन हन बाणी दे के पूरी होई करामात उन्हां दी जिंदगी विच करामात हुई है ते अज तक हो रही है। वो करामात गिनी नहीं जांदी किन्नी तरह दी है क्योंकि ऐसे थां ते श्री गुरु नानक देव सच्चे पातशाह जी ने जदों उदासियां आरंभ कीतियां आप जी सुल्तानपुर तो तुर के इस अस्थान ते जिथे अज हरिमंदर साहब है इत्थे पहला भी तालाब सी इत्थे पहला भी बहुत सारे रुख बिरख सी बेरिया सन। पातशाह ने इत्थे कई दिन निवास किया है कई दिन कीर्तन किया है इंज जानो के स्थान वो हरा भरा कर रहे से क्योंकि जिथे सतगुरां दे चरण पैंदे ने वो जीवन भी हरे हो जाते ने वो जमीन भी हरी हो जाती सा धरती पई हरियावली बाहरी जमीन भी हो जाती है ते अंदरूनी तौर ते जिस हिरदे दे विच सात संगत जी गुरु का शब्द स्वरूप जोत स्वरूप वसदा है वो दे जीवन भी हरा भरा हो जाता है। ये दोवें प्रमाण मिलते ने ते महाराज कहिंदे भी कल्ली धरती नहीं अगे फिर आ गया भी जी जंत जिहड़े आ के गुरु साहब दे दर्शन करदे ने उह भी हरे हो जांदे से जंत पए हरियावले जिन्नी मेरा सतगुर देखिया जाए जिन्हां ने गुरु साहब दे दर्शन कीते ने उह भी हरे भरे हो जांदे। हुण धरती तां साध संगत जी आपां सामने प्रतक पता लग जांदा भी रुख हरे रंग दा उहदा रंग हरा उह तों पता लग जांदा एक मनुख नूं किहड़ा पत्ते लगदे दिसदे भी इहदे विचों टहिणियां निकल आईआं इहदे विचों पत्ते निकल आए उहदे चेहरे तों उहदे अंदर एक उहनूं कहा बाणी दे विच विगास नानक भगतां सदा विगास सुणिआ दुख पाप का नास। गुरु का शब्द जिथे वासा करता जिथे निवास करता है उस हिरदे दे विच खेड़ा आ जाता उहदे विच विगास आ जाता उहदे अंदर खुशी खेड़ा इदा उहदा जीवन हरा भरा हो जाता। उत्थे ये प्रमाणिक तौर पर गुरु के शब्द की गल की है ये साड़ी मंजिल है क्योंकि जीवन जिहड़ा इत्थे दो चीज़ां ने पदार्थ ते परमार्थ पदार्थ साड़ी लोड़ है पदार्थ साड़ी मंजिल नहीं है। गुरबाणी के सिद्धांत के मुताबिक पदार्थों की लोड़ है गुरबाणी विच दोवें पदार्थों की गल की है एक पदार्थ बाहर दे एक पदार्थ है हर नाम पदार्थ नानक मंग है वो भी एक पदार्थ वर्गी किणका है वह भी मंगना। महाराज ने यह सानू
उपदेश दिता कि जेड़ा मेरा सिख है वह कला संसार लिए ना मंगे, संसार दीयां चीज़ां दी लोड़ है जिन्नियां उन्हां मंग सकता है पर कलियां ना मंगे। महाराज कली क्यों ना मंगीए? ते पातशाह कहिंदे भी कला कली माया जिहड़ी है ना वह अग्नि वर्गी है, तो अग्नि भी एवें दी जिहड़ी दिसदी नहीं, तो कली माया जिथे आ जाए जिथे नाम ना हो हिरदा जिहड़ा सड़ बल जांदा। ये गुरु साहब के बचन ने जिथे आपां नमस्कार कीती है, पातशाह कहिंदे हर बिन जियो जल बल जाओ। जिस हिरदे विच कला संसार की याद बनी रहिंदी है, जिहड़ी चीज़ नूं असीं याद करने आ उहदे गुण साडे विच आउण लग पैंदे, जिहड़ी चीज़ नूं बहुत ही वारी असीं याद करने आ वार वार। ते संसार बनाया ही इवें दा परमेश्वर ने आ भी बाहर दीआं चीज़ां सारे पासे सानूं नज़र आउंदीआं ने, ते कुदरती बंदा फिर उहनां नूं ज़्यादा याद करन लग पैंदा। एक इहदे विच होर पा दित्ती अकाल पुरख ने, उहनूं कहिंदे तृष्णा। तृष्णा जिहड़ी है उह साध संगत दी इहनूं होर वधाउंदी है भी होर होवे होर होवे, अगे अगे वधदा जांदा, कितें तृप्ति नहीं आउंदी। इहनूं कहिंदे मृग तृष्णा, बाणी दे विच आया मृग तृष्णा। मृग का मतलब हिरन, ओदी तृष्णा कादे करके हुंदी है? ओदी तृष्णा हुंदी है भुलेखे करके। एक तो ओदी लोड़ हुंदी है भी उनू पानी चाहिए, प्यास लगी हुंदी है। चलो प्यास तो ओदी जरूरत है उन्हें, पर ओ जेड़े पासे दौड़दा है, जदों रात नू चंद्रमा आकाश विच चढ़दा ते जदों बाहरले पासे समुद्र के कंढे ते रेगिस्तान हुंदा, रेत के टिब्बे हुंदे ने, वो चांदनी पैण करके लगता भी ये पानी है। थोड़ी जी दूर एक किलोमीटर ते पानी दिसदा। ठगनीराज नूं कहा बाणी दे विच, यानी कि वह असल विच नहीं हुंदा, लगता है सूरज की चंद्रमा की चांदनी पैण करके वह लगता भी उत्थे पानी है। वो कादे करके लगता? हिरन की अख करके लगता। जिन्ने भी जीव जंतु होए ने धरती ते हिरन की अख नू सब तो सोहनी अख मनिया गया। हिरन की अख सब तो सोहनी मनी गई है ते सब तो ज्यादा भुलेखा उन्हू लगता। वह अख नाल जो नज़र आउंदा है वह असल विच नहीं हुंदा, उत्थे रेत हुंदी है ते पानी लगता। ये जिहड़ा संसार है ये भी कुछ एवें दा ही है। इत्थे बहुतियां चीज़ां हुंदियां नहीं, सानू लगदियां ने, सिर्फ वो भरम करके लगदियां लगदियां ने भी एवें, जां एक हिरस हुंदी है भी हो जाएगा अगले साल, हो जाएगा अगले साल, अगले साल। वो हुंदा नहीं कदी, क्योंकि असलीयत विच जो कुछ ये दिसदा है उवें दा हुंदा नहीं। जो ये जानो सो ये नाहे, तुसीं जिवें मन दे आधार ते इहनूं मन रहे हो संसार नूं, ओह इह संसार एवें दा नहीं है। ते महाराज कहिंदे जानण हारे कौ बल जाऊं। कोई विरला जिहदी अख खुलदी है ओह जाण दिंदा इहनूं कि इह संसार किवें दा, इहदा सरूप की है। ते जाण कौण लैंदा? कहो नानक गुर भरम चुकाया, जिन्हां दा पूरे गुरु ने भरम। भरम दा मतलब हुंदा जो होवे जो दिसे वह असल विच ना होवे, भुलेखा भुलेखा पै जाना, रस्सी नूं सप समझ लैना, सप नूं रस्सी समझ लैना, पानी नूं रेत समझ लैना, मिट्टी नूं सोना समझ लैना, समझना नहीं, वह लगदा ही। इत्थे पुठियां ने चीज़ां सारी जिथे असीं जी रहे हां, सच जाणू इत्थे सारे बंदे सानू लगदा असी सीधे बैठे हुए हाँ। साइंसदानां नू पुछो तुसी, वह कहिंदे बंदे सीधे नहीं बैठे हुए, इदां धरती दे इस पासे नू लमके हुए ने, इस साइंस ने देखिया। सानू लगदा भी उत्ते आकाश है, हुण आपां तां थले नू लमके हुए पुठे हाँ, यह तां साइंस ने देख लिया ना, क्योंकि धरती घूमदी है ना। असी जिधर भी जाने हाँ
ਮਨੁੱਖ ਪੁੱਠਾ ਹੀ ਹੈ, ਇਹਦਾ ਜਨਮ ਵੀ ਪੁੱਠਾ ਹੀ ਹੋਇਆ ਸੀ। ਆਪਾਂ ਵੈਸੇ ਕਹਿ ਦਿੰਦੇ ਹਾਂ ਵੀ ਇਹ ਜਿਹੜਾ ਪੁੱਠਾ ਜਨਮ ਹੋਇਆ ਸੀ ਹੁਣ ਸਿੱਧਾ ਹੋ ਗਿਆ, ਸਿੱਧਾ ਕਿੱਥੇ ਹੋਇਆ, ਹੁਣ ਫਿਰ ਪੁੱਠਾ ਹੋ ਗਿਆ, ਹੁਣ ਫਿਰ ਇਹਦਾ ਸਿਰ ਥੱਲੇ ਨੂੰ ਹੈ। ਇਸ ਕਰਕੇ ਭਰਮ ਹੋਣ ਕਰਕੇ ਭਰਮ ਮੈਨੇ ਮਿਸਅੰਡਰਸਟੈਂਡਿੰਗ ਯਾਨੀ ਕਿ ਸਹੀ ਪਤਾ ਨਾ ਲੱਗਣਾ ਵੀ ਇਹ ਮੇਰਾ ਹੈ, ਜੋ ਆਪਣਾ ਹੈ ਉਹ ਆਪਣਾ ਨਹੀਂ ਲੱਗਦਾ, ਜੋ ਆਪਣਾ ਨਹੀਂ ਉਹ ਆਪਣਾ ਲੱਗਦਾ, ਇਹਨੂੰ ਸੌਖਾ ਬਿਲਕੁਲ ਕਰਕੇ ਸੁਖਮਣੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ। ਜਿਹਨੇ ਸਹਾਇਤਾ ਕਰਨੀ ਹੈ ਉਹ ਚੇਤੇ ਨਹੀਂ ਆਉਂਦਾ, ਚੇਤਾ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਉਹ ਸਾਹਮਣੇ ਦਿਸਦੇ ਨਹੀਂ। ਜੋ ਸੰਗ ਸਹਾਈ ਨਾਮ ਹੈ ਬੰਦਗੀ ਹੈ ਉਹ ਕਦੀ ਚੇਤੇ ਨਹੀਂ ਆਉਂਦੀ। ਜੋ ਬਹਿਰਾਈ ਤਾਂ ਸਿਓ ਪ੍ਰੀਤ, ਤੇ ਜੋ ਪਦਾਰਥ ਹੈ ਇਹ ਧੋਖਾ ਦੇਣ ਵਾਲੀ ਚੀਜ਼ ਹੈ, ਇਹ ਚਿੱਤ ਵਿੱਚ 24 ਘੰਟੇ ਰਹਿੰਦਾ। ਪਰਮਾਤਮਾ ਬਾਹਰ ਬਾਹਰ ਰਹਿੰਦਾ ਤੇ ਸੰਸਾਰ ਅੰਦਰ ਰਹਿੰਦਾ। ਬਸ ਧਰਮ ਇੱਕੋ ਹੀ ਕੰਮ ਕਰਦਾ, ਧਰਮ ਸਿੱਖੀ ਖਾਸ ਤੌਰ ਤੇ, ਸਿੱਖੀ ਸੰਸਾਰ ਛਡਾਉਂਦੀ ਨਹੀਂ, ਉਹ ਥੋੜ੍ਹੀ ਜਿਹੀ ਬਦਲੀ ਕਰ ਦਿੰਦੀ ਹੈ ਜੀਵਨ ਦੇ ਵਿੱਚ। ਜਿਵੇਂ ਅਸੀਂ ਸੰਸਾਰ ਵਿੱਚ ਹੁਣ ਜੀ ਰਹੇ ਹਾਂ ਉਹਦੇ ਵਿੱਚ ਸੰਸਾਰ ਸਾਡੇ ਹਿਰਦੇ ਵਿੱਚ ਹੈ ਤੇ ਧਰਮ ਸਾਡੇ ਬਾਹਰ ਬਾਹਰ ਫਿਰਦਾ ਹੈ, ਯਾਨੀ ਕਿ ਜਿਹੜਾ ਟਾਈਮ ਬਚਦਾ ਹੈ ਉਹ ਅਸੀਂ ਧਰਮ ਲਈ ਲਾ ਦਿੰਦੇ ਹਾਂ। ਇਹ ਸੱਚੀ ਗੱਲ ਹੈ ਨਾ, ਜਿਹੜਾ ਟਾਈਮ ਬਚਦਾ ਹੀ ਉਹ ਹੀ ਲਾਉਂਦੇ ਹਾਂ ਨਾ, ਬਾਕੀ ਤਾਂ ਨਹੀਂ ਲਾਉਂਦੇ। ਆਪਣੀ ਡਾਇਰੀ 'ਤੇ ਤਾਂ ਨਹੀਂ ਲਿਖਿਆ ਵੀ ਇਹ ਅਸੀਂ ਕਰਨਾ, ਜੋ ਚੀਜ਼ਾਂ ਜ਼ਰੂਰੀ ਨੇ ਉਹ ਡਾਇਰੀ 'ਤੇ ਨੋਟ ਕੀਤੀਆਂ ਜਾਂਦੀਆਂ, ਉਹਨਾਂ ਨੂੰ ਬਕਾਇਦਾ ਲਿਖਿਆ ਜਾਂਦਾ। ਇਸ ਲਈ ਅਸੀਂ ਵਾਰ ਵੀ ਬਣਾਏ ਨੇ, ਇਹ ਵਾਰ ਅਸਲ ਵਿੱਚ ਹੈ ਨਹੀਂ, ਕੋਈ ਵਾਰ ਨਹੀਂ ਹੈ, ਕੋਈ ਸਾਲ ਨਹੀਂ ਹੈ, ਕੋਈ ਮਹੀਨਾ ਨਹੀਂ ਹੈ, ਕੁਦਰਤ ਇਹਨੂੰ ਨਹੀਂ ਮੰਨਦੀ। ਇਹ ਸਾਲ ਬੰਦੇ ਨੇ ਬਣਾਏ ਨੇ, ਮਹੀਨੇ ਦਿਨ ਬੰਦੇ ਨੇ ਬਣਾਏ ਨੇ ਜਿਉਣ ਵਾਸਤੇ, ਮਿੱਥੇ ਹੋਏ ਤਾਂ ਉਹਦੇ ਵਿੱਚ ਅਸੀਂ ਇੱਕ ਦਿਨ ਰੱਬ ਵਾਸਤੇ ਰੱਖਿਆ ਹੋਇਆ ਵੀ ਐਤਵਾਰ ਮੱਥਾ ਟੇਕ ਆਵਾਂਗੇ। ਇਹਦਾ ਮਤਲਬ ਧਰਮ ਬਾਹਰ ਬਾਹਰ ਹੀ ਹੈ, ਅੰਦਰ ਸੰਸਾਰ ਚੱਲ ਰਿਹਾ। ਇਹ ਸਭ ਤੋਂ ਵੱਡੀ ਗਲਤੀ ਹੈ ਜੀਵਨ ਦੀ। ਗੁਰੂ ਸਾਹਿਬ ਕਹਿੰਦੇ ਮੈਂ ਤੈਨੂੰ ਸੰਸਾਰ ਤੋਂ ਕੱਢਣਾ ਨਹੀਂ, ਤੇਰੇ ਸੰਸਾਰ ਨੂੰ ਤੋਂ ਤੈਨੂੰ ਛਡਾਉਣਾ ਨਹੀਂ, ਬਸ ਮੈਂ ਸੰਸਾਰ ਤੇਰੇ ਬਾਹਰਲੇ ਪਾਸੇ ਕਰ ਦੇਣਾ ਤੇ ਧਰਮ ਤੇਰੇ ਅੰਦਰ ਲੈ ਆਉਣਾ। ਦੋਵੇਂ ਫਿਰ ਵੀ ਇਕੱਠੇ ਰਹਿਣਗੇ, ਬਸ ਤਬਦੀਲੀ ਕਰ ਦੇਣੀ ਹੈ। ਧਰਮ ਇਹੀ ਸਿੱਖੀ ਇਹ ਤਬਦੀਲੀ ਕਰਦੀ ਹੈ, ਕੰਮ ਬਾਹਰ ਧਰਮ ਅੰਦਰ, ਨਾਮ ਅੰਦਰ। ਕੰਮ ਤੇ ਭਗਤ ਵੀ ਕਰਦੇ ਰਹੇ। ਭਗਤ ਜੀ ਕਹਿੰਦੇ ਨੇ ਰਾਂਗਣ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਕਹਿੰਦੇ ਕੱਪੜੇ ਤਾਂ ਮੈਂ ਵੀ ਰੰਗਣਾ, ਕੱਪੜੇ ਤਾਂ ਮੈਂ ਵੀ ਸਿਉਂਦਾ, ਪਰ ਹੁਣ ਹੱਥ ਬਾਹਰ ਕੰਮ ਕਰੀ ਜਾਂਦੇ ਨੇ, ਅੰਦਰ ਨਾਮ ਸਿਮਰਨ ਬੰਦਗੀ ਵਾਹਿਗੁਰੂ ਦੀ ਯਾਦ ਸੁਰਤੀ ਵਿੱਚ ਬਣੀ ਹੋਈ ਹੈ। ਇਹ ਸਹੀ ਜ਼ਿੰਦਗੀ ਜਿਉਣ ਦਾ ਢੰਗ ਹੈ, ਸਹੀ ਜ਼ਿੰਦਗੀ ਜਿਉਣ ਦਾ ਢੰਗ ਕਿ ਅੰਦਰ ਸੁਰਤ ਵਿੱਚ ਲਗਾਤਾਰ। ਪਰ ਇਵੇਂ ਸੋਚਿਆ ਨਹੀਂ ਹੋਏਗਾ ਸਾਧ ਸੰਗਤ ਜੀ, ਇਹਦੇ ਵਾਸਤੇ ਸਾਨੂੰ ਕੁਝ ਸਮਾਂ ਕੱਢਣਾ ਪਏਗਾ। ਕੋਈ ਵੀ ਕੰਮ ਹੈ ਉਹਦੇ ਵਾਸਤੇ ਸਾਨੂੰ ਸਮਾਂ ਕੱਢਣਾ ਪੈਂਦਾ, ਵਕਤ ਕੱਢਣਾ ਪੈਂਦਾ ਹੈ। ਅੰਦਰ ਜਿਹਨੂੰ ਲੈ ਕੇ ਜਾਣਾ ਉਹਨੂੰ ਚੇਤੇ ਕਰਨਾ ਪੈਂਦਾ ਵਾਰ ਵਾਰ। ਹੁਣ ਪਰਮੇਸ਼ਰ ਜਿਹੜਾ ਉਹ ਨਜ਼ਰ ਨਹੀਂ ਆਉਂਦਾ, ਮਨੁੱਖ ਵਿਚਾਰਾ ਇੱਥੇ ਹੈ ਤੇ ਜੇ ਕਹਿ ਲਈਏ ਵੀ ਹੈ ਤੇ ਇਹਦੇ ਨਾਲ ਨਜਾਇਜ਼ ਹੀ ਹੋਈ ਹੈ ਨਾ। ਜਿਹੜਾ ਦਿਸਦਾ ਨਹੀਂ ਕਹਿੰਦੇ ਉਹਨੂੰ ਯਾਦ ਕਰ, ਤੇ ਜੋ ਦਿਸਦਾ ਉਹਨੂੰ ਕਹਿੰਦੇ ਇਹ ਤੇਰਾ ਮਿੱਤਰ ਕੋਈ ਨਹੀਂ, ਫਸ ਗਿਆ ਵਿੱਚ। ਬੰਦਾ ਕਰੇ ਵੀ ਕੀ, ਜਿਹੜੀ ਚੀਜ਼ ਸੰਗ ਸਹਾਈ ਨਹੀਂ ਉਹ ਤੇ ਸਾਰੇ ਪਾਸੇ ਨੱਚ ਰਹੀ ਹੈ ਸਾਡੇ, ਤੇ ਜੋ ਯਾਦ ਕਰਨਾ ਹੈ ਉਹ ਦਿਸਦਾ ਨਹੀਂ। ਫਿਰ ਗੁਰੂ ਸਾਹਿਬ ਨੂੰ ਤਰਸ ਆਇਆ ਸਾਡੇ ਤੇ, ਪਰਮੇਸ਼ਰ ਨੂੰ ਤਰਸ ਆਇਆ ਤੇ ਗੁਰੂ ਰੂਪ ਧਾਰ ਕੇ ਇਸ ਧਰਤੀ ਤੇ ਆਏ, ਗੁਰੂ ਨਾਨਕ ਸਾਹਿਬ ਜੀ ਲੈ ਕੇ ਕਲਗੀਧਰ ਪਾਤਸ਼ਾਹ, ਵੀ ਇਹਨੂੰ ਸੌਖਾ ਕਰ ਦਈਏ। ਔਖਾ ਬਹੁਤ ਹੈ, ਕਠਿਨ ਹੈ। ਐਵੇਂ ਮੈਂ ਕਹੀ ਜਾ ਰੱਬ ਨੂੰ ਚੇਤੇ ਕਰੋ, ਰੱਬ ਨੂੰ ਚੇਤੇ, ਨਾ ਕੋਈ ਸਾਹਮਣੇ ਹੈ, ਨਾ ਕੋਈ ਗੱਲਬਾਤ, ਨਾ ਇਹ ਤਾਂ ਜਾਂ ਤੇ ਫਿਰ ਮਨੌਤ ਪੈਦਾ ਹੋ ਜਾਏ ਨਾ ਬੰਦੇ ਦੇ ਅੰਦਰ, ਮਨੌਤ ਬੜੀ ਔਖੀ ਪੈਦਾ ਹੁੰਦੀ। ਜੇ ਮਨੌਤ ਪੈਦਾ ਹੋ ਜਾਏ ਫਿਰ ਉਹ ਸਬੂਤ ਨਹੀਂ ਮੰਗਦਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਬੰਦਾ ਮਨੌਤ ਦੇ ਆਧਾਰ ਤੇ ਪਰਮੇਸ਼ਰ ਨੂੰ ਮੰਨ ਲੈਂਦਾ ਉਹਦੀ ਅਵਸਥਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੌਤ ਦੇ ਆਧਾਰ ਤੇ ਜਿਹੜਾ ਬਿਲੀਫ ਵਿੱਚ ਲੈ ਆਉਂਦਾ,
ਯਾਨੀ ਕਿ ਨਹੀਂ ਦਿਸਦਾ ਕੋਈ ਗੱਲ ਨਹੀਂ ਹੈ ਵੇ ਮੇਰੇ ਗੁਰੂ ਨੇ ਕਿਹਾ। ਤਾਂ ਉਹਨੂੰ ਪਾਤਸ਼ਾਹ ਨੇ ਕਿਹਾ ਮੰਨੇ ਕੀ ਗੱਤ ਕਹੀ ਨਾ ਜਾਏ। ਮੰਨੇ ਦਾ ਮਤਲਬ ਇੱਥੇ ਇਹੀ ਹੈ ਜਿਹਨੇ ਗੁਰੂ ਦੀ ਗੱਲ ਦੱਸੀ ਜਿਹੜੀ ਹੈ ਦੱਸੀ ਹੈ ਗੱਲ ਉਹਦੇ ਤੇ ਮਨੌਤ ਆਪਣੀ ਖੜੀ ਕਰ ਦਿੱਤੀ ਹੈ। ਅਜੇ ਉਹਨੂੰ ਦਿਸਿਆ ਨਹੀਂ ਪਰ ਉਹਨੇ ਗੁਰੂ ਦੀ ਗੱਲ ਨੂੰ ਮੰਨ ਲਿਆ ਵੀ ਹੈ ਤੋ ਸਹੀ ਲਖੈ ਜੋ ਕੋਈ ਹੈ ਤੇ ਸਹੀ ਸਾਰੇ ਪਾਸੇ ਕਬੀਰ ਜੀ ਕਹਿੰਦੇ ਪਰ ਕੋਈ ਵੇਖਣ ਵਾਲਾ ਹੋਵੇ ਤੇ ਤਾਂ ਹੀ ਦਿਸੇ ਨਾ। ਹੁਣ ਉਹ ਸੁਰਤੀ ਨਾਲ ਦਿਸਦਾ ਸੁਰਤੀ ਅਜੇ ਬੰਦ ਪਈ ਹੋਈ ਹੈ। ਸੁਰਤੀ ਸੰਸਾਰ ਲਈ ਕੰਮ ਕਰ ਰਹੀ ਹੈ ਨਿਰੰਕਾਰ ਲਈ ਕੰਮ ਹੀ ਨਹੀਂ ਕਰ ਰਹੀ। ਹੈ ਤੋ ਸਹੀ ਲਖ ਹੈ ਜੋ ਕੋਈ ਉਹਨਾਂ ਨੂੰ ਤੇ ਹੁਣ ਦਿਸ ਪਿਆ ਉਹ ਕਹਿੰਦੇ ਹੈ ਨਜ਼ਰ ਆ ਰਿਹਾ ਦਿਸ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਕਹਿੰਦੇ ਨੇੜੇ ਹੀ ਹੈ। ਰਵਿਦਾਸ ਜੀ ਵੀ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਬਿਲਕੁਲ ਨੇੜੇ ਹੈ ਕੋਲ ਹੀ ਹੈ। ਇਹ ਉਹਨਾਂ ਦੀ ਅਵਸਥਾ ਗੁਰੂ ਦਾ ਕੰਮ ਹੀ ਇਹ ਹੁੰਦਾ ਜਿਹੜਾ ਬੰਦੇ ਦੀ ਉਂਗਲ ਫੜ ਕੇ ਉਹਨੂੰ ਆਪਣੇ ਹਾਣ ਦਾ ਕਰਕੇ ਰੱਬ ਦਿਖਾਦਾ ਹੈ। ਗੁਰੂ ਦਾ ਇਹੀ ਕੰਮ ਹੁੰਦਾ ਹੈ ਕਿਉਂਕਿ ਜਿੱਥੇ ਅਸੀਂ ਜੀ ਰਹੇ ਹਾਂ ਇੱਥੇ ਪਰਮੇਸ਼ਰ ਨਹੀਂ ਦਿਸਦਾ। ਅਸੀਂ ਸਰੀਰ ਦੇ ਤਲ 'ਤੇ ਜੀ ਰਹੇ ਹਾਂ ਗੁਰੂ ਆਤਮਾ ਦੇ ਤਲ 'ਤੇ ਜੀ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੀ ਮੂਰਤੀ ਪੂਜਾ ਨਾਲ ਤੁਲਨਾ ਨਾ ਦੇਣਾ। ਉਹ ਇੱਕ ਸਿੰਬਲ ਹੈ ਉਹਨਾਂ ਦਾ। ਕੱਲ੍ਹ ਵੀ ਵਿਚਾਰ ਹੋਈ ਸੀ ਰਾਤ ਦੇ ਦੀਵਾਨ ਇਹ ਗੁਰੂ ਜਿਉਂਦੇ ਨੇ ਪਾਤਸ਼ਾਹ ਜਿਉਂਦੇ ਨੇ। ਸ਼ਬਦ ਜਿੰਦਾ ਹੈ ਸ਼ਬਦ ਜੀਵਤ ਹੈ। ਕੋਈ ਜ਼ਰੂਰਤ ਨਹੀਂ ਕਿ ਭਾਰਤ ਦਾ ਸੁਪਰੀਮ ਕੋਰਟ ਇਹ ਸਟੇਟਮੈਂਟ ਦਿੰਦਾ ਵੀ ਗੁਰੂ ਗ੍ਰੰਥ ਸਾਹਿਬ ਇਜ਼ ਲਿਵਿੰਗ ਗੁਰੂ ਨੇ। ਉਹ ਤਾਂ ਉਹਨੇ ਕਹਿ ਦਿੱਤਾ ਵੈਸੇ ਚੰਗੀ ਗੱਲ ਕੀਤੀ ਇੱਕ ਗੱਲ ਚੰਗੀ ਕੀਤੀ ਬਾਕੀ ਕਈ ਨਹੀਂ ਕੀਤੀਆਂ। ਪਰ ਸਾਨੂੰ ਉਹਨਾਂ ਦੇ ਪ੍ਰਮਾਣ ਦੀ ਕੋਈ ਲੋੜ ਨਹੀਂ ਹੈ। ਸਾਨੂੰ ਆਪ ਹੀ ਪਤਾ ਹੈ ਕਿ ਸਾਡਾ ਗੁਰੂ ਜਿਉਂਦਾ ਹੈ। ਜ਼ਰੂਰੀ ਨਹੀਂ ਹਾਈ ਕੋਰਟ ਕਹੇਗਾ ਕੱਲ੍ਹ ਨੂੰ ਹਾਈ ਕੋਰਟ ਕਹਿ ਦੇਗਾ ਨਹੀਂ ਤੇ ਇਹ ਤਾਂ ਨਹੀਂ ਜਿਉਂਦਾ ਫਿਰ ਕੀ ਕਰੋਗੇ। ਆਪਣੇ ਆਧਾਰ ਤੇ ਮੰਨੋ ਆਪਣੇ ਪੈਰਾਂ ਤੇ ਮੰਨੋ ਗੁਰੂ। ਸ਼ਬਦ ਜਿਉਂਦਾ ਹੈ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ ਉਹ ਆਲੇ ਦੁਆਲੇ ਹੈ ਅੱਖੀ ਅੰਦਰ ਵੇਖਦਾ ਦਰਸ਼ਨ ਵਿੱਚ ਦਿਸੈ ਸ਼ਬਦ ਦੇ ਵਿੱਚ ਵਖਾਣੀ ਹੈ ਸੁਰਤੀ ਵਿੱਚ ਰਿਸੈ। ਭਾਈ ਗੁਰਦਾਸ ਜੀ ਜੋ ਅਸੀਂ ਅੱਖਾਂ ਦੇ ਰਾਹੀਂ ਵੇਖ ਰਹੇ ਹਾਂ ਇਹ ਪਰਮੇਸ਼ਰ ਹੀ ਵੇਖ ਰਿਹਾ ਹੈ। ਇਹ ਪਰਮੇਸ਼ਰ ਅਕਾਲ ਪੁਰਖ ਸਾਡੀਆਂ ਅੱਖਾਂ ਦੇ ਰਾਹੀਂ ਬਾਹਰ ਦੇਖ ਰਿਹਾ ਹੈ ਬਾਹਰ ਨਜ਼ਰ ਆ ਰਿਹਾ। ਸੁਰਤੀ ਸ਼ਬਦ ਵਿੱਚ ਵਿਖਾਣੀ ਹੈ ਸੁਰਤੀ ਵਿੱਚ ਰਿਸ ਹੈ। ਜਿਹੜੇ ਸਾਡੇ ਸ਼ਬਦ ਬੋਲੇ ਜਾ ਰਹੇ ਨੇ ਇਹਦੇ ਵਿੱਚ ਉਹਦੀ ਆਵਾਜ਼ ਹੈ। ਹੁਣ ਪਤਾ ਨਹੀਂ ਲੱਗਦਾ ਵੀ ਉਹਦੀ ਆਵਾਜ਼ ਹੈ ਨਹੀਂ। ਕਦੀ ਕਦੀ ਕਿਸੇ ਭਾਗਾਂ ਵਾਲੇ ਬੰਦੇ ਦੀ ਸੁਰਤੀ ਫਿਲਟਰ ਹੋ ਜਾਂਦੀ ਛਾਣੀ ਜਾਂਦੀ ਸ਼ਬਦ ਨਾਲ ਕਿਉਂਕਿ ਇਸ ਆਵਾਜ਼ ਦੇ ਵਿੱਚ ਹੋਰ ਬਹੁਤ ਸਾਰੀਆਂ ਆਵਾਜ਼ਾਂ ਰਲ ਗਈਆਂ ਪਿਛਲੇ ਜਨਮਾਂ ਦੇ ਵਿੱਚੋਂ। ਕਿੰਨੇ ਕਿੰਨੇ ਕਿੰਨੇ ਲੋਕ ਕਿੰਨੇ ਜਨਮ ਕਿੰਨੇ ਮਨੁੱਖ ਸਾਨੂੰ ਮਿਲੇ ਕਿੰਨੇ ਸਾਨੂੰ ਦੋਸਤ ਮਿਲੇ ਕਿੰਨੇ ਸਾਨੂੰ ਦੁਸ਼ਮਣ ਮਿਲੇ ਕਿੰਨੇ ਤਜਰਬੇ ਹੋਏ ਸਾਡੇ ਉਹ ਸਾਰੇ ਦੇ ਸਾਰੇ ਉਹਨਾਂ ਦਾ ਜਿਹੜਾ ਡਾਟਾ ਹੈ ਉਹ ਸਾਡੀ ਆਵਾਜ਼ ਵਿੱਚ ਹੀ ਹੈ। ਆਵਾਜ਼ ਹੀ ਹੈ ਸਭ ਕੁਝ ਸ਼ਬਦ ਹੀ ਹੈ ਸਭ ਕੁਝ। ਸ਼ਬਦ ਵਿੱਚ ਹੀ ਮਨੁੱਖ ਦੀ ਆਤਮਾ ਹੈ ਹੋਰ ਕਿਤੇ ਨਹੀਂ ਹੈ। ਤਾਂ ਉਹਦੇ ਵਿੱਚ ਕਈ ਆਵਾਜ਼ਾਂ ਰਲ ਗਈਆਂ ਕਈ ਆਵਾਜ਼ਾਂ ਆਉਂਦੀਆਂ। ਏਦਾਂ ਕਈ ਸਿੰਘ ਕਹਿੰਦੇ ਨਾ ਵੀ ਸਿਮਰਨ ਕਰਨ ਲੱਗਾ ਸੀ ਆਵਾਜ਼ਾਂ ਆਉਂਦੀਆਂ ਕਦੀ ਕਿਸੇ ਚੀਜ਼ ਦੀਆਂ ਕਦੀ ਕਿਸੇ ਦੀਆਂ ਆਉਂਦੀਆਂ। ਏਦਾਂ ਮੈਨੂੰ ਇੱਕ ਸਿੰਘ ਮਿਲੇ ਬੜਾ ਕਾਫੀ ਸਮਾਂ ਹੋ ਗਿਆ ਕਹਿੰਦੇ ਜਦੋਂ ਸਿਮਰਨ ਕਰਨਾ ਬਹੁਤ ਸਾਰੇ ਜਾਨਵਰ ਬਿੱਲੇ ਕੁੱਕੜ ਬੋਲਦੇ ਨੇ। ਮੈਂ ਕਿਹਾ ਵੀ ਉਹ ਹੋਰ ਤਾਂ ਨਹੀਂ ਹੋ ਸਕਦੇ ਉਹ ਕਿਤੇ ਆਪਾਂ ਪਿਛਲੇ ਜਨਮਾਂ ਵਿੱਚ ਰਹੇ ਹਾਂ ਉਹ ਆਵਾਜ਼ਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ। ਜਦੋਂ ਸਿਮਰਨ ਨਾਲ ਉਹਨਾਂ ਦੀ ਸਫਾਈ ਹੁੰਦੀ ਹੈ ਤਾਂ ਉਹ ਬੋਲਣਗੇ ਫਿਰ ਉਹ ਆਵਾਜ਼ਾਂ ਪੁਰਾਣੀਆਂ ਸੁਰਤੀ ਦੇ ਵਿੱਚ ਹੀ ਬੈਠੀਆਂ ਹੋਈਆਂ। ਜਦੋਂ ਸੁਰਤੀ ਸਾਡੀ ਹੌਲੀ ਹੌਲੀ ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਿੱਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮੱਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਜਦੋਂ ਸਾਡੀ ਸੁਰਤ ਧੁੱਪਦੀ ਹੈ ਜਦੋਂ ਸਾਡੀ ਆਵਾਜ਼ ਧੁੱਪਦੀ ਹੈ ਇਸ ਆਵਾਜ਼ ਨੂੰ ਮਲਿਆ ਜਾਂਦਾ ਹੈ
ਇਸ ਆਵਾਜ਼ ਵਿੱਚ ਸ਼ਬਦ ਪਾ ਕੇ ਜਪਿਆ ਜਾਂਦਾ ਤਾਂ ਸ਼ਬਦ ਇਸ ਆਵਾਜ਼ ਨੂੰ ਸ਼ੁੱਧ ਕਰਨਾ ਸ਼ੁਰੂ ਕਰ ਦਿੰਦਾ। ਸ਼ੁੱਧ ਜਿਹੜੇ ਭਗਤ ਨੇ, ਭਗਤਾਂ ਦੀ ਬਾਣੀ ਕੀ ਹੈ? ਆਵਾਜ਼ ਤੇ ਦੂਜਿਆਂ ਬੰਦਿਆਂ ਕੋਲ ਵੀ ਹੈ ਨਾ, ਕਿੰਨੇ ਆਦਮੀਆਂ ਕੋਲ ਆਵਾਜ਼ ਸੀ, ਪਰ ਭਗਤਾਂ ਦੀ ਬਾਣੀ ਜਦੋਂ ਉਹ ਬਾਣੀ ਕਹਿੰਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਵੀ ਇਹ ਖਸਮ ਕੀ ਬਾਣੀ ਹੈ, ਖਸਮ ਦੀ ਬਾਣੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਪਰਮਾਤਮਾ ਦੀ ਆਵਾਜ਼ ਹੈ, ਗੁਰੂ ਦੀ ਕਿਰਪਾ ਹੁੰਦੀ ਹੈ ਜਿਸ ਮਨੁੱਖ ਦੇ ਉੱਤੇ, ਉਹਦੀ ਆਵਾਜ਼ ਦੇ ਵਿੱਚੋਂ ਹੋਰ ਆਵਾਜ਼ਾਂ ਖੰਭ ਲਾ ਕੇ ਉੱਡ ਜਾਂਦੀਆਂ ਤੇ ਕੱਲਾ ਰੱਬ ਹੀ ਉੱਥੇ ਬੋਲਣਾ ਸ਼ੁਰੂ ਕਰ ਦਿੰਦਾ। ਉਹਨੂੰ ਕਹਿੰਦੇ ਨੇ ਫਿਰ ਇਹ ਗਿਆਨ ਹੈ, ਗਿਆਨ ਪਰਮਾਤਮਾ ਦਾ ਆ ਰਿਹਾ, ਇਹਦੇ ਵਿੱਚੋਂ ਆਵਾਜ਼ ਆ ਰਹੀ ਪਰਮੇਸ਼ਰ ਦੀ, ਪਰਮਾਤਮਾ ਦੀ ਆਵਾਜ਼ ਆ ਰਹੀ। ਸੋ ਇਹ ਸਾਡੀ ਆਵਾਜ਼ ਦੇ ਵਿੱਚ ਹੈ, ਹੈ ਉਹ ਨੇੜੇ। ਆਪਾਂ ਇਹ ਵਿਸ਼ਾ ਲੈ ਰਹੇ ਸੀ, ਕਿੱਥੇ ਦੇ ਕਿੱਥੇ ਨਿਕਲ ਗਿਆ, ਅਤੇ ਹੁਣ ਨਾਲ ਮੈਨੂੰ ਯਾਦ ਆ ਪਿੱਛੇ ਵੀ ਕੋਈ ਬੈਠਾ ਹੋਇਆ ਮੈਨੂੰ ਲੱਗਦਾ, ਅਤੇ ਉਹ ਤੁਹਾਨੂੰ ਕੱਢ ਕੱਢ ਕੇ ਵਿਖਾਈ ਜਾਂਦਾ ਸਾਰੇ ਸ਼ਬਦ। ਚਲੋ ਮੈਨੂੰ ਤਾਂ ਫਾਇਦਾ ਹੀ ਹੈ, ਮੇਰੇ ਸਾਹਮਣੇ ਵੀ ਆਈ ਜਾਂਦੇ ਹੈ ਤਾਂ ਲਾਭ। ਵੈਸੇ ਇਹ ਕਲਾਸ ਲਾਉਣ ਦਾ ਇੱਕ ਤਰੀਕਾ ਵੀ ਗੁਰਬਾਣੀ ਕੀ ਕਹਿ ਰਹੀ ਹੈ, ਕੀ ਦੱਸ ਰਹੀ ਹੈ। ਇੱਕ ਸ਼ਬਦ ਪਿੱਛੇ ਆਪਾਂ ਛੱਡਿਆ, ਤੁਹਾਨੂੰ ਬੈਕ ਜਾਣਾ ਪਏਗਾ, 6-7 ਸ਼ਬਦ ਅੱਗੇ ਆ ਗਿਆ। ਉਹ ਸ਼ਬਦ ਹੈ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਨੇੜੇ ਤਾਂ ਉਹ ਹੀ ਹੈ, ਬਾਕੀ ਤੇ ਸਾਰੇ ਦੂਰ ਨਹੀਂ, ਪਰ ਲੱਗਦੇ ਨੇੜੇ ਨੇ, ਰੱਬ ਦੂਰ ਲੱਗਦਾ। ਇਹ ਅਗਿਆਨ ਕਰਕੇ ਲੱਗਦਾ, ਭਰਮ ਕਰਕੇ ਲੱਗਦਾ, ਸਾਨੂੰ ਲੱਗਦਾ ਵੀ ਰੱਬ ਤੇ ਪਤਾ ਨਹੀਂ ਕਿਤੇ। ਤਾਂ ਹੀ ਕਹਿੰਦੇ ਹੁੰਦੇ ਸੀ ਉੱਤੇ ਰੱਬ ਆਕਾਸ਼ ਵਿੱਚ, ਵੀ ਦੂਰ ਹੀ ਹੈ। ਜਿਹੜੇ ਸਾਨੂੰ ਨੇੜੇ ਲੱਗਦੇ ਨੇ, ਤੁਸੀਂ ਵੇਖਿਆ ਹੋਣਾ ਵੀ ਪਿਛਲੇ ਸਾਲ ਇੱਥੇ ਕਈ ਸਰੀਰ ਤੁਹਾਡੇ ਨੇੜੇ ਬਹਿੰਦੇ ਸੀ, ਉਹ ਕਿੰਨੀ ਦੂਰ ਚਲੇ ਗਏ, ਕਿੰਨੀ ਦੂਰ ਚਲੇ ਗਏ, ਇੰਨੀ ਦੂਰ ਚਲੇ ਗਏ ਅਸੀਂ ਉਹਨਾਂ ਤੱਕ ਜਾ ਨਹੀਂ ਸਕਦੇ। ਇਹ ਸਭ ਦੂਰ ਹੈ, ਵੇਖਣ ਵਿੱਚ ਨੇੜੇ ਨੇੜੇ ਲੱਗਦਾ ਸਭ ਕੁਝ, ਇਹ ਸਭ ਕੁਝ ਅਗਿਆਨ ਕਰਕੇ ਨੇੜੇ ਲੱਗਦਾ, ਇਹਨਾਂ ਦੀ ਕੋਈ ਨੇੜਤਾ ਨਹੀਂ ਹੈ, ਇਹ ਸਭ ਦੂਰ ਨੇ। ਬਸ ਥੋੜ੍ਹੇ ਜਿਹੇ ਸਮੇਂ ਦਾ ਫਰਕ ਲੱਗ ਸਕਦਾ। ਇੱਕ ਜੋ ਲੋਕ ਪਰਲੋਕ ਦਾ ਸਹਾਈ ਹੈ, ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ, ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਦੁਕਾਲੰਗ ਪਰਨਾਸੀ, ਦੋ ਕਾਲੰਗ, ਦੋ ਕਾਲ, ਦੋ ਸਮੇਂ। ਕਲਗੀਧਰ ਪਾਤਸ਼ਾਹ ਦੀ ਬਾਣੀ ਜਿਹੜੀ ਹੈ, ਇਹ ਜਿਹੜੀ ਹੈ ਲਾਈਵ ਜ਼ਿਆਦਾ ਹੈ, ਜ਼ਿਆਦਾ ਬਿਲਕੁਲ ਗੱਲ ਨੂੰ ਸਾਹਮਣੇ ਕਰਕੇ ਰੱਖਦੇ। ਕਹਿੰਦੇ ਵੀ ਦੋ ਕਾਲਾਂ ਨੂੰ ਜਦੋਂ ਰੱਬ ਦੀ ਕਿਰਪਾ ਹੁੰਦੀ ਹੈ ਤੇ ਦੋ ਕਾਲਾਂ ਵਿੱਚੋਂ ਬੰਦੇ ਦਾ ਮਨ ਨਿਕਲ ਜਾਂਦਾ ਹੈ। ਦੋ ਕਾਲ ਕਿਹੜੇ ਨੇ? ਲੰਘਿਆ ਹੋਇਆ ਕਾਲ ਤੇ ਆਉਣ ਵਾਲਾ ਭਵਿੱਖ, ਤੇ ਲੰਘਿਆ ਹੋਇਆ ਗੁਜ਼ਰਿਆ ਹੋਇਆ ਵਕਤ। ਆਮ ਅਸੀਂ ਲੰਘੇ ਵਿੱਚ ਜਾਂ ਆਉਣ ਵਾਲੇ ਵਿੱਚ ਰਹਿੰਦੇ ਹਾਂ, ਤੇ ਇੱਕ ਤੀਜਾ ਸਮਾਂ ਹੈ ਜਿਹਨੂੰ ਵਰਤਮਾਨ ਕਹਿੰਦੇ ਨੇ, ਜੋ ਇਸੇ ਪਲ ਸਾਡੇ ਸਾਹਮਣੇ ਹੈ। ਕਹਿੰਦੇ ਜਦੋਂ ਨਾਮ ਜਿਹੜਾ ਕੀ ਕਰਦਾ ਹੈ, ਜੇ ਕੋਈ ਬੰਦਾ ਅੱਗੇ ਪਿੱਛੇ ਜਾਣਾ ਬੰਦ ਕਰਦਾ, ਸਿਮਰਨ ਕਰਦਿਆਂ ਕਰਦਿਆਂ ਵਰਤਮਾਨ ਦੇ ਵਿੱਚ ਰਹਿਣਾ, ਅਸਲ ਵਿੱਚ ਉਹ ਦੋਵੇਂ ਕਾਲ ਜਾਲੀ ਨੇ, ਉਹਨਾਂ ਦੀ ਆਪਣੀ ਕੋਈ ਹੋਂਦ ਨਹੀਂ ਹੈ। ਉਹ ਸਾਡਾ ਆਕਾਰ ਵਿੱਚ ਆਉਣ ਕਰਕੇ ਹੋਂਦ ਵਿੱਚ ਆ ਜਾਂਦੇ ਨੇ, ਜਾਂ ਮਨ ਵਿੱਚ ਆਉਣ ਕਰਕੇ ਲੱਗਦਾ ਕਿ ਜੋ ਲੰਘ ਗਿਆ। ਮਨ ਤੋਂ ਯਾਦ ਹੁੰਦਾ ਨਾ, ਜਿਹਦੀ ਸਿਮਰਤੀ ਗਵਾਚਿਆ ਉਹ ਕਹਿੰਦਾ ਪਤਾ ਨਹੀਂ ਕੌਣ ਸੀ, ਤੂੰ ਕੌਣ ਹੈ, ਬੰਦਾ ਪਛਾਣ ਨਹੀਂ ਹੁੰਦਾ। ਤੁਸੀਂ ਜਾਓ ਕਿਤੇ ਮੈਂਟਲੀ ਹੋਸਪਿਟਲ ਦੇ ਵਿੱਚ, ਉੱਥੇ ਤੁਹਾਨੂੰ ਕਈ ਬੰਦੇ ਮਿਲਣਗੇ, ਉਹ ਪਤੀ ਦੇ ਕੋਲ ਪਤਨੀ ਬੈਠੀ ਹੋਵੇਗੀ, ਉਹ ਮੈਂਟਲੀ ਡਿਸਟਰਬ ਹੋ ਗਿਆ, ਸਿਮਰਤੀ ਯਾਦਾਸ਼ਤ ਖਤਮ ਹੋ ਗਈ। ਉਹ ਕਹਿੰਦੇ ਡਾਕਟਰ ਸਾਹਿਬ ਇਹ ਕਹਿੰਦੀ ਹੈ ਵੀ ਤੂੰ ਪਤਾ ਨਹੀਂ ਕੌਣ ਹੈ, ਤੂੰ ਕੌਣ ਹੈ, ਕਿਉਂਕਿ ਉਹ ਬੈਕ ਜਿਹੜੀ ਜਾ ਰਹੀ ਸੀ ਸਿਸਟਮ ਉਹ ਖਤਮ ਹੋ ਗਈ। ਇਸ ਲਈ ਜਿਹੜੇ ਨਾਮ ਜਪ ਕੇ ਜਦੋਂ ਇਕਾਗਰਤਾ ਵਿੱਚ ਆਏ, ਉਹ ਲੱਛਣ ਉਹ ਹੀ ਪ੍ਰਗਟ ਹੋਏ, ਤਾਂ ਹੀ ਲੋਕਾਂ ਨੇ ਕਹਿਣਾ ਤਾਂ ਪਾਗਲ ਹੋ ਗਿਆ ਬੰਦਾ। ਅੱਜ ਵੀ ਕਈ ਬੰਦੇ ਹੋਸਪਿਟਲ ਵਿੱਚ ਚੁੱਕ ਕੇ ਲੈ ਜਾਂਦੇ ਜਦੋਂ ਇਹ ਚੀਜ਼ ਆਉਂਦੀ ਕਿਸੇ ਸਿਮਰਨ ਕਰ। ਜੇ ਗੁਰੂ ਸਾਹਿਬ ਨੂੰ ਕਿਤੇ ਉਹਨਾਂ ਨੇ ਕਹਿ ਦਿੱਤਾ, ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਇਹ ਹੁੰਦਾ,
ਪਰ ਉਹ ਕਿਸੇ ਰੋਗ ਕਰਕੇ ਉਹਨਾਂ ਦਾ ਸਾਰਾ ਜਾਮ ਹੋ ਗਿਆ ਸਿਸਟਮ ਮਾਇੰਡ ਦਾ ਦਿਮਾਗ ਦਾ ਉਹ ਹੋਰ ਤਰ੍ਹਾਂ ਨਾਲ ਭੁੱਲੇ ਨੇ। ਇਹ ਅਵੇਅਰਨੈਸ ਵਿੱਚ ਜਾਗਰਤ ਅਵਸਥਾ ਵਿੱਚ ਵਰਤਮਾਨ ਆਉਂਦਾ ਸੰਤ ਜਿਹੜਾ ਉਹਦੇ ਦੋਵੇਂ ਕਾਲ ਖਤਮ ਹੋ ਜਾਂਦੇ ਤੇ ਜਿੱਦਣ ਦੋਵੇਂ ਕਾਲਾਂ ਚੋਂ ਸੁਰਤੀ ਇਕੱਠੀ ਇਕਾਗਰ ਹੋ ਜਾਂਦੀ ਹੈ ਵਰਤਮਾਨ ਦੇ ਵਿੱਚ ਇੱਕ ਛਿੰਨ ਵਿੱਚ ਆ ਜਾਂਦੀ ਹੈ ਤੇ ਉਹ ਫਿਰ ਪਰਤ ਕੇ ਜਮਾਂ ਦੀ ਫਾਹੀ ਵਿੱਚ ਨਹੀਂ ਆਉਂਦਾ। ਉਹਨੂੰ ਵੀ ਪਾਤਸ਼ਾਹ ਕਹਿੰਦੇ ਇੱਕ ਚਿੱਤ ਜਿਹੇ ਇੱਕ ਛਿੰਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ। ਮਹਾਰਾਜ ਦੀ ਬਾਣੀ ਬੜੀ ਹੀ ਬੇਅੰਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ। ਮੈਂ ਇਹਦੇ ਪਿੱਛੇ ਕਿਹਾ ਸੀ ਵੀ ਆਪਾਂ ਗੱਲਾਂ ਕਰਨੇ ਆ ਮਹਾਰਾਜ ਦੀ ਬਾਣੀ ਹੈ ਕਿ ਨਹੀਂ ਹੈ। ਮੈਨੂੰ ਲੱਗਦਾ ਵੀ ਅਸੀਂ ਹਜ਼ਾਰ ਵਾਰੀ ਮਰ ਕੇ ਜੰਮੀਏ ਤੇ ਹਜ਼ਾਰ ਜਨਮ ਪੜੀਏ ਤੇ ਤਾਂ ਪਤਾ ਲੱਗਣਾ ਗੁਰੂ ਗੋਬਿੰਦ ਸਿੰਘ ਕੀ ਕਹਿ ਰਹੇ, ਕਿਉਂਕਿ ਇੱਥੇ ਕਾਲ ਨੂੰ ਕਹਿ ਰਹੇ ਨੇ ਮੌਤ। ਏਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ, ਤੇ ਦੂਜੇ ਥਾਂ ਤੇ ਕਾਲ ਨੂੰ ਕਹਿ ਰਹੇ ਨੇ ਸ਼ਬਦ ਜੋ ਸਦਾ ਪਰਮਾਤਮਾ ਦਾ ਸਰੂਪ ਹੈ। ਉਹ ਇੱਕੋ ਦੋ ਹਸਤੀਆਂ ਨੂੰ ਇੱਕੋ ਲਫ਼ਜ਼ ਨਾਲ ਸਾਡੇ ਸਾਹਮਣੇ ਰੱਖ ਰਹੇ ਨੇ। ਇਹ ਉਹਨਾਂ ਦੀ ਵਿਦਵਤਾ ਹੈ, ਉਹਨਾਂ ਦੀ ਵਿਸ਼ੇਸ਼ਤਾ ਹੈ। ਤੁਸੀਂ ਬਾਣੀ ਪੜ੍ਹ ਕੇ ਚੌਪੀ ਸਾਹਿਬ ਪੜ੍ਹ ਕੇ ਵੇਖੋ, ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਇਹ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ। ਇੱਥੇ ਕਾਲ ਨੂੰ ਗੁਰੂ ਨੇ ਕਿਹਾ ਸ਼ਬਦ ਸ਼ਕਤੀ ਗੁਰੂ ਸਾਹਿਬ ਨੇ। ਇੱਥੇ ਕਾਲ ਦੇ ਅਰਥ ਇਸ ਲਈ ਸਾਡੇ ਸਮਝ ਵਿੱਚ ਆ ਜਾਏ, ਮੈਨੂੰ ਤਾਂ ਨਹੀਂ ਲੱਗਦਾ ਵੀ ਕਿਤੇ ਕੋਈ ਕਹੇ ਮੈਂ ਤਾਂ PhD ਕੀਤੀ ਹੈ ਤੇ ਮੈਨੂੰ ਤਾਂ ਹੁਣ ਸਾਰੀ ਸਿੱਖੀ ਦਾ ਪਤਾ ਲੱਗ ਗਿਆ। ਕਰੇ PhD ਚੰਗੀ ਚੀਜ਼ ਹੈ, ਮੈਂ ਤਾਂ ਫਲਾਣੀ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਰਿਹਾ ਮੈਨੂੰ ਸਿੱਖੀ ਦਾ ਪਤਾ ਲੱਗ ਗਿਆ। ਲੱਗ ਸਕਦਾ ਪਰ ਯੂਨੀਵਰਸਿਟੀ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਆਪਣੇ ਥਾਂ ਤੇ ਹੈ, ਉਹ ਸੰਸਾਰ ਵਾਸਤੇ ਹੈ, ਸੰਸਾਰ ਦੀ ਪੜ੍ਹਾਈ ਹੈ। ਇਹ ਤਾਂ ਅਸੀਂ ਘਸੋੜ ਦਿੱਤਾ ਵਿੱਚ ਲਿਆ ਕੇ ਧਰਮ ਦੇ ਸਾਰਾ ਕੁਝ। ਇਹਦਾ ਮਤਲਬ ਕੱਲ੍ਹ ਨੂੰ ਜਹਾਜ਼ ਚਲਾਉਣ ਵਾਲਾ ਪਾਇਲਟ ਕਹੇਗਾ ਵੀ ਮੈਂ ਤਾਂ ਜਹਾਜ਼ ਚਲਾ ਲੈਣਾ, ਮੈਨੂੰ ਪਾਠ ਕਰਨ ਵਿੱਚ ਕੀ ਫਰਕ ਪੈਣ ਲੱਗਾ, ਬਹਿ ਜਾਏਗਾ ਉਹ ਵੀ ਕਰ ਲਏਗਾ। ਉਹ ਕੰਮ ਉਹਦਾ ਆਪਣਾ, ਇੱਥੇ ਆਪਣਾ ਕੰਮ, ਇਹ ਕੰਮ ਵੱਖਰਾ। ਇੱਥੇ ਗਲਤੀ ਹੋ ਗਈ ਸਾਡੇ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਇੱਕ ਲਫ਼ਜ਼ ਨਾਲ ਕਈ ਕਈ ਤੀਰ ਸ਼ਿਕਾਰ ਮਾਰਦੇ ਨੇ ਇੱਕ ਤੀਰ ਨਾਲ। ਉਹੀ ਸੁਭਾਅ ਉਹਨਾਂ ਦਾ ਜੰਗ ਵਿੱਚ ਹੈ, ਉਹੀ ਸੁਭਾਅ ਉਹਨਾਂ ਦੀ ਬਾਣੀ ਵਿੱਚ ਹੈ। ਉਹਨਾਂ ਦੇ ਇੱਕ ਤੀਰ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੱਤ ਬੰਦਿਆਂ ਦੇ ਵਿੱਚੋਂ ਇੱਕ ਤੀਰ ਇੱਕੋ ਵਕਤ ਪਾਰ ਹੋ ਜਾਂਦਾ ਸੀ, ਸੱਤ ਬੰਦਿਆਂ ਵਿੱਚੋਂ। ਇੰਨੀ ਸਪੀਡ ਹੁੰਦੀ ਸੀ ਉਸ ਤੀਰ ਦੀ, ਇੰਨੀ ਉਹ ਜ਼ਿਆਦਾ ਸਪੀਡ ਵਿੱਚ ਨਿਕਲਦਾ ਸੀ ਤੰਦ ਦੇ ਵਿੱਚੋਂ। ਤਾਂ ਮੈਂ ਕਈ ਵਾਰੀ ਸੋਚਦਾ ਵੀ ਇਕੱਲੇ ਸੱਤ ਬੰਦੇ ਨਹੀਂ ਇੱਕ ਤੀਰ ਨਾਲ ਮਾਰੇ, ਇੱਕ ਲਫ਼ਜ਼ ਦੇ ਨਾਲ ਕਈ ਚੀਜ਼ਾਂ ਨੂੰ ਜੋੜਤਾ ਕਲਗੀਧਰ ਪਾਤਸ਼ਾਹ, ਪਤਾ ਹੀ ਨਹੀਂ ਲੱਗਣਾ, ਸਮਝ ਨਹੀਂ ਆਉਣੀ। ਇਸ ਕਰਕੇ ਉਹ ਕਹਿੰਦੇ ਏਕ ਚਿੱਤ ਜੇ ਇੱਕ ਛਿਣ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ, ਉਹ ਨਹੀਂ ਫਿਰ ਪਰਤ ਕੇ ਆਉਂਦਾ ਜਿਹੜਾ ਉਸ ਇੱਕ ਚਿੱਤ ਦੇ ਵਿੱਚ ਪਿਆਰ ਦੇ ਵਿੱਚ ਜੁੜੋ ਸਾਰੇ, ਤਾਂ ਕਿ ਸੁਰਤੀ ਇਕਾਗਰ ਸਮੇਂ ਤੋਂ ਪਾਰ ਚਲੀ ਜਾਏ। ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਚੌਂਕੜਾ ਲਾ ਕੇ ਸਾਰੇ ਜਪੋ ਪਿਆਰ ਦੇ ਨਾਲ।

ਇਹ ਸਿੱਖੀ ਦੀ ਮੂਲ ਆਧਾਰ ਸ਼ੀਲਾ ਜਿਹਨੂੰ ਕਹਿੰਦੇ, ਬੇਸਿਕ ਸਿੱਖੀ ਜਿਹਨੂੰ ਕਹਿੰਦੇ ਆਧਾਰ, ਇਹਦੇ ਉੱਤੇ ਸਾਰੀ ਸਿੱਖੀ ਖਲੋਤੀ ਹੈ ਕਿ ਬੰਦਾ ਦੋ ਕਾਲਾਂ ਵਿੱਚੋਂ ਇੱਕ ਕਾਲ ਵਿੱਚ ਆਵੇ। ਦੁਕਾਲੰ ਪਰਨਾਸੀ, ਪਰਨਾਸੀ ਦਾ ਮਤਲਬ ਹੁੰਦਾ ਨਾਸ਼ ਹੋ ਜਾਣਾ, ਜਿੱਥੇ ਦੋ ਕਾਲਾਂ ਦਾ ਨਾਸ਼ ਹੋ ਜਾਂਦਾ, ਖਤਮ ਹੋ ਜਾਂਦੇ ਨੇ ਦੋ ਕਾਲ। ਦੁਕਾਲੰ ਪਰਨਾਸੀ, ਦਯਾਲੰ ਸਰੂਪੇ, ਉਹਦਾ ਸਰੂਪ ਕੀ ਹੈ? ਵਾਹਿਗੁਰੂ ਦਾ ਸਰੂਪ ਦਇਆ ਵਾਲਾ ਹੈ, ਉਹਦੇ ਤੋਂ ਪਹਿਚਾਨਿਆ ਜਾਂਦਾ ਕਿ ਇਹ ਅਕਾਲ ਪੁਰਖ ਹੈ। ਉਹਦੇ ਵਿੱਚ ਸਦਾ ਦਇਆ ਹੈ, ਸਦਾ ਹੀ ਉਹ ਦਇਆ ਕਰਦਾ, ਉਹ ਲਗਾਤਾਰ ਦਇਆ ਵਿੱਚ ਰਹਿੰਦਾ। ਇਸ ਲਈ ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਠੀਕ ਹੈ ਚੰਗਿਆਈ ਇੱਕ ਚੰਗੀ ਚੀਜ਼ ਹੈ ਅਤੇ ਬੁਰਿਆਈ ਇੱਕ ਮਾੜੀ ਚੀਜ਼ ਹੈ, ਜੇ ਇਵੇਂ ਖੁੱਲ੍ਹ ਦੇ ਦਿੱਤੀ ਜਾਏ ਤਾਂ ਸਾਰੇ ਲੋਕ ਬੁਰਿਆਈ ਨੂੰ ਚੁਣ ਲੈਣਗੇ, ਪਰ ਸਮਾਜ ਦੇ ਪੱਧਰ 'ਤੇ ਇਹ ਨਿਯਮ ਲਾਗੂ ਹੁੰਦਾ। ਸਮਾਜ, ਸੰਸਾਰ ਇਹ ਕਹਿੰਦਾ ਕਿ ਜਿੰਨੇ ਚੰਗੇ ਲੋਕ ਨੇ ਉਹ ਇੱਕ ਸਮੂਹ ਵਿੱਚ, ਉਹਨਾਂ ਨਾਲ ਤੁਸੀਂ ਤੁਰੋ ਚੰਗੇ ਬੰਦਿਆਂ ਨਾਲ, ਅਤੇ ਜਿਹੜੇ ਡਿੱਗ ਪਏ ਉਹਨਾਂ ਨੂੰ ਹੋਰ ਡੇਗ ਦਿਓ। ਇਹ ਸੰਸਾਰ ਦੀ ਖੋਜ ਹੈ, ਉਹਦਾ ਗਿਆਨ, ਪਰਮਾਤਮਾ ਦਾ ਗਿਆਨ ਇਵੇਂ ਦਾ ਨਹੀਂ ਹੈ। ਉਹ ਕਹਿੰਦਾ ਵੀ ਜਿਹੜੇ ਤੁਰ ਰਹੇ ਨੇ ਉਹਨਾਂ ਨੂੰ ਤੁਰਨ ਦਿਓ, ਜੋ ਡਿੱਗੇ ਹੋਏ ਨੇ ਉਹਨਾਂ ਨੂੰ ਚੁੱਕੋ। ਇਹ ਧਰਮ ਦੀ ਪਰਿਭਾਸ਼ਾ ਹੈ, ਜੋ ਤਿਲਕ ਗਏ ਨੇ, ਜੋ ਡਿੱਗ ਪਏ ਨੇ, ਤੁਸੀਂ ਉਹਨਾਂ ਦੀ ਸਹਾਇਤਾ ਕਰੋ, ਉਹਨਾਂ ਨੂੰ ਚੁੱਕੋ। ਸਾਰੀ ਬਾਣੀ ਡਿੱਗੇ ਹੋਏ ਲੋਕਾਂ ਲਈ ਹੈ, ਅਤੇ ਬਾਣੀ ਤੋਂ ਬਿਨਾਂ ਸਾਰੇ ਡਿੱਗੇ ਹੋਏ ਨੇ, ਇਸ ਲਈ ਬਾਣੀ ਸਾਰਿਆਂ ਲਈ ਹੈ। ਡਿੱਗਣ ਦਾ ਮਤਲਬ ਹੁੰਦਾ ਹੈ ਪਤਿਤ, ਪਤਿਤ ਮਤਲਬ ਡਿੱਗਿਆ ਹੋਇਆ, ਯਾਨੀ ਕਿ ਜੋ ਆਪਣੇ ਮੂਲ ਨਾਲੋਂ ਟੁੱਟ ਗਿਆ ਉਹ ਡਿੱਗਿਆ ਹੋਇਆ ਗਿਣਿਆ ਜਾਂਦਾ, ਜੋ ਆਪਣੀ ਜੜ ਤੋਂ ਪਾਸੇ ਹੋ ਗਿਆ ਉਹ ਟਹਿਣੀ ਥੋੜ੍ਹੇ ਦਿਨ ਹਰੀ ਰਹਿੰਦੀ ਹੈ, ਉਹ ਮੁਰਝਾ ਜਾਂਦੀ ਹੈ। ਭਾਵੇਂ ਬੰਦੇ ਨੇ ਬਹੁਤ ਪ੍ਰਬੰਧ ਕੀਤਾ ਵੀ ਜੜ ਤੋਂ ਬਿਨਾਂ ਹਰਾ ਰਹਿ ਜਾ ਸਾਰਾ, ਰੈਡੀਮੇਡ ਸਭ। ਹਾਂ, ਤੁਸੀਂ ਘਰਾਂ ਵਿੱਚ ਜਾਓ, ਇਵੇਂ ਦੇ ਪੱਤੇ ਨੇ, ਪਛਾਣ ਹੀ ਨਹੀਂ ਆਉਂਦੀ, ਬਾਕੀ ਜੜ ਹੋਵੇਗੀ ਮਿੱਟੀ ਵਿੱਚ, ਕਿਤੇ ਮਿੱਟੀ ਵਿੱਚ ਨਹੀਂ ਲੱਗੇ, ਸਗੋਂ ਜੜ੍ਹਾਂ ਵਾਲਿਆਂ ਨਾਲੋਂ ਵੀ ਹਰੇ ਨੇ, ਜੜ੍ਹਾਂ ਵਾਲਿਆਂ ਨਾਲੋਂ ਵੀ ਹਰੇ ਨੇ, ਉਹ ਰੈਡੀਮੇਡ ਨੇ, ਬਣੇ ਹੋਏ ਨੇ, ਮਨੁੱਖ ਦੀ ਕਿਰਤ ਨੇ, ਉਹ ਪਰਮਾਤਮਾ ਦੀ ਕੁਦਰਤ ਦੀ ਕਿਰਤ ਨਹੀਂ ਹਨ, ਪਰ ਉਹ ਜਾਲੀ ਹਨ, ਉਹਨਾਂ ਦੇ ਵਿੱਚ ਖੁਸ਼ਬੂ ਨਹੀਂ ਹੈ, ਉਹ ਤੁਹਾਨੂੰ ਆਕਸੀਜਨ ਨਹੀਂ ਦੇ ਸਕਦੇ, ਉਹ ਤੁਹਾਨੂੰ ਜੜ੍ਹ ਵਾਲਾ ਹੀ ਦਏਗਾ, ਭਾਵੇਂ ਉਹ ਡਿੰਗਾ ਸਿੱਧਾ ਜਿਵੇਂ ਦਾ ਹੋਇਆ, ਬਨਾਵਟ ਰੱਬ ਦੇ ਘਰ ਵਿੱਚ ਨਹੀਂ ਚੱਲਦੀ। ਅੱਜ ਮਨੁੱਖ ਨੇ ਆਪਣੀ ਜ਼ਿੰਦਗੀ ਵਾਸਤੇ ਸਭ ਕੁਝ ਖੜਾ ਕਰ ਲਿਆ, ਸਭ ਕੁਝ ਬਣਾ ਲਿਆ, ਉਹਨੇ ਰੁੱਖ ਵੀ ਹਰੇ ਕਰ ਲਏ ਨੇ ਜੋ ਆਨ ਡੋਰ ਅੰਦਰ ਰਹਿਣ ਅਤੇ ਹਰੇ ਰਹਿਣ ਅਤੇ ਲੱਗਣ ਵੀ ਇਹ ਸਹੀ ਰੁੱਖ ਨੇ। ਇਵੇਂ ਹੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ, ਧਰਮ ਵੀ ਜਾਲੀ ਸਾਡੀ ਜੇਬ ਵਿੱਚ ਆ ਜਾਏ, ਉਹ ਜਾਲੀ ਹੁੰਦਾ ਹੈ, ਜੋ ਅਸਲੀਅਤ ਨਾਮ ਤੋਂ ਬਿਨਾਂ ਹੈ, ਨਾਮ ਤੋਂ ਬਾਕੀ ਹੈ। ਜਿਹੜਾ ਨਾਮ ਤੋਂ ਬਿਨਾਂ ਹੈ ਉਹ ਸਾਰਾ ਮਨੁੱਖ ਦੀ ਕਿਰਤ ਹੈ, ਉਹ ਪਰਮਾਤਮਾ ਦੀ ਕਿਰਤ ਨਹੀਂ ਹੈ। ਇਸ ਕਰਕੇ ਸਿੱਖੀ ਦੇ ਵਿੱਚ ਪਰਮਾਤਮਾ ਦੇ ਮਿਲਣ ਦਾ ਤਰੀਕਾ ਗੁਰਪ੍ਰਸਾਦ ਹੀ ਦੱਸਿਆ। ਮਨੁੱਖ ਦੀ ਕੋਸ਼ਿਸ਼ ਇੱਕ ਹੱਦ 'ਤੇ ਜਾ ਕੇ ਖਤਮ ਹੋ ਜਾਂਦੀ, ਉਦੋਂ ਅੱਗੇ ਨਹੀਂ ਹੋ ਜਾ ਸਕਦਾ। ਇਸ ਕਰਕੇ ਇਹ ਮਹਾਰਾਜ ਕਹਿੰਦੇ ਵੀ ਜਿੱਥੇ ਉਹਦਾ ਦਿਆਲੂ ਸਰੂਪ ਹੈ, ਉਹ ਡਿੱਗਿਆਂ ਹੋਇਆਂ ਨੂੰ ਚੁੱਕਦਾ ਹੈ, ਉਹਦੇ ਅੰਦਰ ਬਖਸ਼ਿਸ਼ ਹੈ। ਕਮਾਲੇ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ ਰਾਜ ਕਰਿਹਾ ਕੁਨ ਰਹੀਮ। ਉਹ ਇਹਨਾਂ ਰਜਾ ਬਖਸ਼, ਉਹਦੀ ਰਜਾ ਵਿੱਚ ਆਨੰਦ ਹੈ, ਉਹਦੀ ਰਜਾ ਦੇ ਵਿੱਚ ਖੁਸ਼ੀ ਹੈ, ਉਹ ਰਿਜਕ ਦੇਣ ਵਾਲਾ ਹੈ, ਉਹ ਹਰ ਇੱਕ ਦੀ ਪਾਲਣਾ ਕਰਨ ਵਾਲਾ ਹੈ, ਹਰ ਇੱਕ ਦੀ ਸਹਾਇਤਾ ਕਰਨ ਵਾਲਾ ਹੈ। ਇਸ ਲਈ ਗੁਰੂ ਦਾ ਕੰਮ ਡਿੱਗੇ ਹੋਏ ਬੰਦਿਆਂ ਨਾਲ। ਗੁਰੂ ਰਾਮਦਾਸ ਵੀ ਪਾਤਸ਼ਾਹ ਜੀ ਕਹਿੰਦੇ, ਜਦੋਂ ਗੁਰੂ ਰਾਮਦਾਸ ਜੀ ਗੁਰੂ ਬਣੇ ਨੇ, ਬੜਾ ਕਲੇਸ਼ ਸੀ ਉਦੋਂ ਇਸ ਗੱਲ ਦਾ, ਸਾਨੂੰ ਤਾਂ ਉਹ, ਸਾਡਾ ਤਾਂ ਕਲੇਸ਼ ਉਹ ਅੱਜ ਵੀ ਮਿਟਾ ਰਹੇ ਨੇ,
ਪਰ ਉਹ ਪਾਤਸ਼ਾਹ ਧੰਨ ਨੇ ਕਿ ਜਿਹੜੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਅਮਰਦਾਸ ਜੀ ਦੀ 20-22 ਸਾਲ ਤੱਕ, ਤੇ ਫਿਰ ਉੱਥੇ ਮਾਤਾ ਭਾਨੀ ਜੀ ਨਾਲ ਆਨੰਦ ਕਾਰਜ ਹੋਇਆ, ਤੇ 3 ਸਾਲ ਵਾਹਿਗੁਰੂ 7 ਸਾਲ ਗੁਰਤਗਦੀ ਕੀਤੀ ਗੁਰੂ ਰਾਮਦਾਸ ਜੀ, 7 ਸਾਲ ਤੋਂ ਕੁਝ ਵੱਧ ਹੈ। ਸਾਡਾ ਇਤਿਹਾਸ ਤੇ ਹੋਰ ਵੀ ਇਸ ਤੋਂ ਅੱਗੇ ਦੀ ਗੱਲ ਜਿਹੜੀ ਸੱਚ ਹੈ, ਦੁਨੀਆਂ ਦੇ ਵਿੱਚ ਇੱਕ ਵਾਰੀ ਇਹ ਵੀ ਹੋਇਆ ਵੀ ਗੁਰੂ ਸਿੱਖ ਤੇ ਇੰਨਾ ਖੁਸ਼ ਹੋ ਗਿਆ ਵੀ ਉਹਨੂੰ ਆਪਣੀ ਉਮਰ ਕੱਢ ਕੇ ਦੇ ਦਿੱਤੀ। ਹੁਣ ਗੱਲ ਇਹ ਹੈ ਵੀ ਸਾਡੀ ਆਦਤ ਬਣ ਗਈ ਹੈ ਵੀ ਜਿਹੜੀ ਚੀਜ਼ ਸਾਡਾ ਮਨ ਨਹੀਂ ਮੰਨਦਾ ਸੀ ਕਹਿੰਦੇ ਹੋਈ ਨਹੀਂ, ਕਹਿਣਾ ਤਾਂ ਇਹ ਚਾਹੀਦਾ ਵੀ ਮੈਨੂੰ ਪਤਾ ਨਹੀਂ ਲੱਗਦਾ ਸ਼ਾਇਦ ਹੋਈ ਹੋਵੇਗੀ, ਕੁਦਰਤ ਬੜੀ ਬੇਅੰਤ ਹੈ, ਹੋ ਸਕਦਾ ਅਸੀਂ ਨਹੀਂ ਮੰਨਦੇ, ਕਈ ਚੀਜ਼ਾਂ ਅਸੀਂ ਨਹੀਂ ਸੀ ਮੰਨਦੇ ਅੱਜ ਹੋ ਰਹੀਆਂ। ਇਵੇਂ ਗੁਰੂ ਰਾਮਦਾਸ ਜੀ ਦੇ ਮਹਿਲ ਜਿਹੜੇ ਨੇ, ਬੀਬੀ ਭਾਨੀ ਜੀ ਉਹ ਗੁਰੂ ਅਮਰਦਾਸ ਜੀ ਦੇ ਪੁੱਤਰੀ ਨੇ, ਗੁਰੂ ਅਮਰਦਾਸ ਜੀ ਦੀ ਉਮਰ ਜ਼ਿਆਦਾ ਹੋ ਗਈ, 90 ਤੋਂ ਉੱਤੇ ਹੋ ਗਈ, ਤੇ ਗੁਰੂ ਅਮਰਦਾਸ ਜੀ ਇੱਕ ਦਿਨ ਆਪਣੀ ਦਿਵ ਦ੍ਰਿਸ਼ਟੀ ਨਾਲ ਵੇਖਦੇ ਨੇ ਕਿ ਭਾਈ ਜੇਠਾ ਜੀ ਰਾਮਦਾਸ ਜੀ ਦੀ ਸਵਾਸ ਇੰਨੇ ਕੁ ਰਹਿ ਗਏ ਨੇ ਤੇ ਇੱਧਰ ਬੱਚੀ ਹੈ, ਇਹ ਨਹੀਂ ਕਿ ਉਹ ਆਪਣੇ ਪਰਿਵਾਰਾਂ ਨੂੰ ਜਿਉਂਦੇ ਰੱਖਣ ਵਾਸਤੇ ਕੰਮ ਕਰਦੇ, ਇਹ ਨਹੀਂ ਗੱਲ। ਤੇ ਜਦੋਂ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਇੱਕ ਦਿਨ ਬਾਹਰੋਂ ਆਏ ਤੇ ਅੱਗੇ ਬੀਬੀ ਭਾਨੀ ਨੇ ਆ, ਉਹ ਉਹਨਾਂ ਦੇ ਗੜਵਾਈ ਸੀ, ਤੇ ਇਹਨਾਂ ਦਾ ਹੋਰ ਵੀ ਨਾਮ ਪਹਿਲਾਂ ਕਹਿੰਦੇ ਹੁੰਦਾ ਸੀ, ਬੀਬੀ ਭਾਨੀ ਜੀ ਦਾ ਕੋਈ ਹੋਰ ਨਾਮ ਸੀ, ਇਹ ਭਾਨੀ ਫਿਰ ਗੁਰੂ ਅਮਰਦਾਸ ਜੀ ਨੇ ਰੱਖਿਆ ਸੀ, ਕਈ ਨਾਵਾਂ ਨਾਲ ਜਿਵੇਂ ਆਪਾਂ ਕਿਸੇ ਨੂੰ ਪੁਕਾਰ। ਤੇ ਗੁਰੂ ਅਮਰਦਾਸ ਜੀ ਕਹਿੰਦੇ ਕਿ ਬੀਬੀ ਏ ਭਾਨੀਏ, ਜੇ ਅਕਾਲ ਪੁਰਖ ਦੀ ਰਜਾ ਹੋਵੇ, ਜੇ ਰਾਮਦਾਸ ਗੁਜ਼ਰ ਜਾਏ ਤੇ ਤੂੰ ਕੀ ਕਰੇਗੀ, ਪਤੀ ਹੈ ਤੇ ਗੁਰੂ ਪਿਤਾ ਦੇ ਘਰ ਵਿੱਚ ਸਾਰਾ ਕੁਝ ਹੈ, ਇਹ ਵੀ ਜਾਣਦੀ ਹੈ ਤੇ ਸੇਵਾ ਵੀ ਕਰਦੀ ਹੈ, ਜੇ ਰਾਮਦਾਸ ਗੁਜ਼ਰ ਜਾਏ ਤੇ ਤੂੰ ਕੀ ਕਰੇਗੀ, ਤੇ ਫਿਰ ਇਹ ਸਹਿਣਾ ਬਹੁਤ ਔਖਾ। ਪਰ ਬੀਬੀ ਭਾਨੀ ਨੇ ਸਿਰ ਝੁਕਾ ਦਿੱਤਾ, ਸਿਰ ਝੁਕਾ ਕੇ ਕਿਹਾ ਜੋ ਆਪ ਜੀ ਦਾ ਹੁਕਮ ਹੈ ਉਹ ਪ੍ਰਵਾਨ ਹੈ ਪਾਤਸ਼ਾਹ। ਸਤਿਗੁਰੂ ਖੁਸ਼ ਹੋ ਗਿਆ, ਕਹਿੰਦੇ ਭਾਨੀਏ ਵਾਕਈ ਤੇਰਾ ਨਾਮ ਮੈਂ ਭਾਨੀ ਰੱਖਿਆ, ਤੂੰ ਤੇ ਭਾਣੇ ਵਿੱਚ ਰਹਿਣ ਵਾਲੀ ਹੈ, ਤੇਰੀ ਕੁਲ ਦੇ ਵਿੱਚ ਬੜੇ ਬੜੇ ਯੋਧੇ ਤੇ ਭਾਣੇ ਵਿੱਚ ਰਹਿਣ ਵਾਲੇ ਹੋਣਗੇ ਤੇਰੀ ਕੁਲ ਵਿੱਚ। ਤਾਂ ਹੀ ਬੀਬੀ ਭਾਨੀ ਨੇ ਕਿਹਾ ਸੀ ਜਾਨ ਨਾ ਦੇਸਾਂ ਸੋਢੀਓ ਹੋਰਸ ਅਜਰ ਨਾ ਜਰਿਆ ਜਾਵੇ, ਘਰ ਹੀ ਕੀ ਵੱਤ ਘਰੇ ਰਹਾਵੇ। ਇਹ ਜਿਹੜੀ ਵਸਤੂ ਹੈ ਗੁਰਗੱਦੀ, ਇਹ ਸਾਡੇ ਖਾਨਦਾਨ ਵਿੱਚ ਰਹੇ। ਤੇ ਪੁੱਛਿਆ ਵੀ ਇਹ ਫਿਰ ਤੁਸੀਂ ਪਹਿਲਿਆਂ ਵੀ ਇਹ ਲੜਾਈ ਕੀਤੀ ਸੀ ਕਿ ਸਾਨੂੰ ਗੱਦੀ ਚਾਹੀਦੀ, ਦਾਤੂ ਦਾਸੂ ਤੇ ਮੋਹ, ਜਿਹੜਾ ਬਾਬਾ ਮੋਹਨ ਇਹ ਸਾਰੇ ਇਦੋਂ ਹੀ ਲੜਦੇ ਝਗੜਦੇ ਸੀ ਵੀ ਅਸੀਂ ਗੁਰੂ ਬਣਨਾ। ਪਹਿਲੇ ਵੀ ਬਾਬਾ ਸ੍ਰੀ ਚੰਦ ਹੋਰਾਂ ਵੀ ਇਹ ਕੰਮ ਕੀਤਾ ਸੀ, ਤੇ ਇਹ ਤੁਸੀਂ ਵੀ ਕਰ ਲਿਆ। ਉਹਨਾਂ ਨੇ ਕਿਹਾ ਪਾਤਸ਼ਾਹ ਮੈਂ ਲਾਲਚ ਵਿੱਚ ਆ ਕੇ ਨਹੀਂ ਮੰਗ ਰਹੀ, ਮੈਂ ਇਹ ਕਹਿ ਰਹੀ ਹਾਂ ਇਸ ਗੱਦੀ ਦਾ ਭਾਰ ਕੁਰਬਾਨੀਆਂ ਹੋਰ ਕਿਸੇ ਪਰਿਵਾਰ ਤੋਂ ਸਹੀਆਂ ਨਹੀਂ ਜਾਣੀਆਂ, ਇਹ ਇਸੇ ਪਰਿਵਾਰ ਨਹੀਂ ਸਹਿਣੀਆਂ, ਇਹਦੇ ਪਰਿਵਾਰ ਵਿੱਚ ਗੁਰੂ ਅਰਜਨ ਦੇਵ ਜੀ ਪੈਦਾ ਹੋਣਗੇ, ਗੁਰੂ ਹਰਗੋਬਿੰਦ ਸਾਹਿਬ ਜੀ 9ਵੇਂ ਪਾਤਸ਼ਾਹ, 4ੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਇਸੇ ਪਰਿਵਾਰ ਵਿੱਚ ਪੈਦਾ ਹੋਣ। ਇਸ ਲਈ ਉਹਨਾਂ ਨੇ ਕਿਹਾ ਜਾਨ ਨਾ ਦੇਸਾਂ ਸੋਢੀਓ ਹੋਰਸ ਅਜਰ ਨਾ ਜਰਿਆ ਜਾਵੇ, ਹੋਰ ਕਿਸੇ ਤੋਂ ਇਹ ਜਰੇ ਨਹੀਂ ਜਾਣਾ, ਹੋਰ ਕਿਸੇ ਤੋਂ ਇਹ ਸਹਿਣ ਹੀ ਨਹੀਂ ਹੋਣਾ ਗੁਰਤਾ ਗੱਦੀ ਦਾ ਭਾਰ ਹੈ ਜਿਹੜਾ। ਤੇ ਗੁਰੂ ਅਮਰਦਾਸ ਜੀ ਨੇ ਜਦੋਂ ਕਿਹਾ ਨਾ ਤੇ ਬੀਬੀ ਭਾਨੀ ਜੀ ਨੇ ਸਿਰ ਝੁਕਾ ਦਿੱਤਾ ਵੀ ਜੋ ਆਪ ਜੀ ਦਾ ਭਾਣਾ ਪਾਤਸ਼ਾਹ, ਕੋਈ ਗੱਲ ਨਹੀਂ, ਜਿਵੇਂ ਆਪ ਰੱਖੋਗੇ ਆਪ ਜੀ ਧੀਰਜ ਦੇਣਾ, ਜੇ ਰਾਮਦਾਸ ਮੇਰਾ ਪਤੀ ਜਾਨੀ ਕਿ ਜਾਂਦਾ ਹੈ ਤੇ ਹੁਕਮ ਹੈ ਤੁਹਾਡਾ ਤੇ ਕੋਈ ਹਰਜ ਨਹੀਂ ਹੈ।
ਪਾਤਸ਼ਾਹ ਖੁਸ਼ ਹੋ ਗਿਆ, ਕਹਿੰਦੇ ਭਾਨੀਏ ਤੇਰੀ ਇਸ ਭਾਣਾ ਮੰਨਣ ਦੀ ਬਿਰਤੀ ਨੇ ਸਾਡਾ ਮਨ ਬਹੁਤ ਖੁਸ਼ ਕਰ ਦਿੱਤਾ। ਉਮਰ ਤਾਂ ਰਾਮਦਾਸ ਜੀ ਦੀ ਹੁਣ ਨਹੀਂ ਸੀ, ਪਰ ਹੁਣ ਅਸੀਂ ਆਪਣੀ ਉਮਰ ਵਿੱਚੋਂ 7 ਸਾਲ ਕੱਢ ਕੇ ਰਾਮਦਾਸ ਜੀ ਨੂੰ ਦਿੰਦੇ ਹਾਂ। ਉਹ ਹੀ 7 ਸਾਲ ਉਹ ਗੱਦੀ 'ਤੇ ਰਹੇ। ਇਹ ਗੱਦੀ ਅਸਲ ਵਿੱਚ ਗੁਰੂ ਅਮਰਦਾਸ ਜੀ ਨੇ ਕੀਤੀ ਹੈ। ਗੁਰੂ ਰਾਮਦਾਸ ਜੀ ਦੀ ਉਮਰ ਵਿੱਚ ਤਾਂ ਕਿਹਾ ਗਿਆ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰ ਹੈ ਤਾਰਿਆ। ਗੁਰਬਾਣੀ ਵਿੱਚ ਕੁਝ ਗੱਲਾਂ ਇਤਿਹਾਸ ਦੇ ਤੌਰ 'ਤੇ ਗੁਪਤ ਲਿਖੀਆਂ ਹੋਈਆਂ ਨੇ, ਖੋਲ ਕੇ ਨਹੀਂ ਲਿਖੀਆਂ। ਇਹ ਕਰਾਮਾਤ ਸੀ ਬਹੁਤ ਵੱਡੀ। ਗੁਰੂ ਇਹ ਇੱਕ ਗੁਰੂ ਅਤੇ ਸਿੱਖ ਦਾ ਪਿਆਰ ਸੀ, ਜਿਵੇਂ ਆਪਾਂ ਕੱਲ ਪਰਸੋਂ ਵਿਚਾਰਿਆ ਸੀ ਵੀ ਜਦੋਂ ਗੁਰੂ ਨਾਨਕ ਦੇਵ ਜੀ ਇੱਕ ਸਿੱਖ ਦੇ ਪਿੱਛੇ ਪਿੱਛੇ ਪਾਠ ਸੁਣਦੇ ਹੋਏ ਤੁਰਦੇ ਸੀ। ਇਹ ਪਿਆਰ ਹੀ ਬੜਾ ਹੈ ਗੁਰੂ ਅਤੇ ਸਿੱਖ। ਸਿੱਖ ਬਚਨ ਕਰਦਾ ਅਤੇ ਗੁਰੂ ਕਹਿੰਦਾ ਇਹਦਾ ਬਚਨ ਨਹੀਂ ਮੈਂ ਮੋੜਨਾ, ਪਿਆਰ ਕਰਕੇ ਹੁੰਦਾ। ਇਹ ਵੀ ਇੱਕ ਪਿਆਰ ਦੀ ਹੀ ਦਾਸਤਾਨ ਹੈ ਜਿਹਦੇ ਵਿੱਚ ਗੁਰੂ ਨੇ ਆਪਣੇ ਸਿੱਖ ਨੂੰ ਆਪਣੀ ਜਿੰਦ ਕੱਢ ਕੇ ਦੇ ਦਿੱਤੀ, ਆਪਣੇ ਸਵਾਸ ਕੱਢ ਕੇ ਦੇ ਦਿੱਤੀ। ਹੋਰ ਇਸ ਤੋਂ ਵੱਧ ਗੁਰੂ ਕੀ ਕਰ ਸਕਦਾ। ਇਸ ਲਈ ਤੁਸੀਂ ਕੀਰਤਨ ਵਿੱਚ ਸੁਣ ਰਹੇ ਸੀ ਵੀ ਗੁਰ ਜੈਸਾ ਨਾ ਹੀ ਕੋ ਦੇਵ, ਗੁਰੂ ਵਰਗਾ ਕੋਈ ਦੇਵਤਾ ਨਹੀਂ ਹੈ। ਉਹ ਦੇਵਤੇ ਹਨ, ਪਰ ਉਹ ਦੇਵਤੇ ਵੀ ਹਨ ਅਤੇ ਉਹ ਲੇਵਤੇ ਵੀ ਹਨ। ਇਹ ਸਿਰਫ ਦਿੰਦਾ ਹੀ ਹੈ। ਦੇਵਤੇ ਹੋਰ ਵੀ ਨੇ ਜਿਹਨਾਂ ਨੂੰ ਲੋਕ ਪੂਜਦੇ ਫਿਰਦੇ ਨੇ, ਉਹਨਾਂ ਤੋਂ ਤੁਸੀਂ ਇੱਕ ਵਾਰੀ ਇੱਕ ਬਸ ਇਹੀ ਮੰਗ ਲਿਆ ਨਾ ਵੀ ਸਾਡੀ ਮੱਝ ਕੱਟੀ ਦੇ ਦੇ, ਬਸ ਨਹੀਂ ਛੱਡਦੇ ਤੁਹਾਡੀਆਂ ਪੀੜ੍ਹੀਆਂ ਤੱਕ ਉਹ ਜਾਣ ਵੀ ਬਾਲ ਇੱਥੇ ਦੀਵਾ ਮੇਰੀਆਂ ਮੜੀਆਂ 'ਤੇ। ਇਹ ਗੁਰੂ ਨਹੀਂ ਐਵੇਂ ਕਰਦਾ। ਵਾਪਸ ਜ਼ਰੂਰ ਲਿਆਉਂਦਾ ਜੇ ਭੁੱਲ ਜਾਏ, ਉਹਨੂੰ ਯਾਦ ਕਰਾ ਦਿੰਦਾ, ਪਰ ਭਲਾ ਕਰਦੇ ਪਾਤਸ਼ਾਹ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਵਰਗਾ ਕੋਈ ਦੇਵਤਾ ਨਹੀਂ ਹੈ, ਉਹ ਸਿਰਫ ਦੇਈ ਜਾਂਦਾ ਹੈ। ਦੇਵ ਦਾ ਮਤਲਬ ਦੇਣ ਵਾਲਾ, ਉਹ ਦੇਵ ਪ੍ਰਕਾਸ਼ ਰੂਪ, ਚੰਨ ਰੂਪ, ਗਿਆਨ ਦਿੰਦਾ ਸਿੱਖ ਨੂੰ, ਨਾਮ ਦਿੰਦਾ, ਬੰਦਗੀ ਦਿੰਦਾ, ਸੰਸਾਰ ਦੇ ਪਦਾਰਥ ਦਿੰਦਾ ਹੈ। ਉਹ ਇੱਕੋ ਜੋਤ ਰੂਪ ਪਾਤਸ਼ਾਹ ਨੂੰ ਕਹਿੰਦੇ ਨੇ। ਇਸ ਕਰਕੇ ਪਾਤਸ਼ਾਹ ਨੇ ਆਪਣੀ ਉਮਰ ਵਿੱਚੋਂ, ਅਤੇ ਮੈਂ ਇਹ ਗੱਲ ਸੁਣਾ ਰਿਹਾ ਅਤੇ ਇੱਥੇ ਹੁਣ ਕਿਉਂਕਿ ਆਵਾਜ਼ ਦੂਰ ਦੂਰ ਹੋਣ ਜਾਂਦੀ ਹੈ, ਅਤੇ ਇਹ ਅੱਜ ਕੱਲ੍ਹ ਬੜਾ ਚੱਲਦਾ ਵੀ ਇਹ ਚੈੱਕ ਕਰੋ ਵੀ ਕੀ ਬੋਲ ਰਹੇ ਨੇ, ਕੀ ਕਰ ਰਹੇ ਨੇ। ਬੜੀ ਦੁਨੀਆ ਖਰਾਬ ਹੋ ਰਹੀ ਹੈ, ਬਹੁਤ ਜ਼ਿਆਦਾ ਸ਼ੰਕਿਆਂ ਵਿੱਚ ਪਾ ਕੇ, ਬਹੁਤ ਜ਼ਿਆਦਾ। ਇੱਥੋਂ ਵਿੱਚੋਂ ਕਈ ਸਰੀਰ ਉੱਠ ਕੇ ਤੁਰ ਜਾਂਦੇ ਨੇ। ਸਾਰੀ ਕਥਾ ਕਹਿੰਦੇ, ਕਥਾ ਤਾਂ ਬੜੀ ਚੰਗੀ ਲੱਗੀ, ਪਰ ਇੱਕ ਗੱਲ ਫਿੱਟ ਨਹੀਂ ਬੈਠੀ ਦਸਮ ਪਾਤਸ਼ਾਹ ਵਾਲੀ ਬਾਣੀ ਦੀ, ਉੱਠ ਕੇ ਵਿੱਚੋਂ ਤੁਰ ਗਏ। ਇਹ ਜਿਨ੍ਹਾਂ ਨੇ ਕੀਤਾ ਨਾ ਐਵੇਂ ਸ਼ੰਕੇ ਪਾਏ ਨੇ, ਉਹਨੂੰ ਕਈ ਜਨਮ ਨਹੀਂ ਛੁੱਟਣਾ ਸਾਧ ਸੰਗਤ ਨੇ। ਗੁਰੂ ਤੋਂ ਤੋੜਿਆ ਨਾ, ਗੁਰੂ ਤੋਂ ਦੂਰ ਕਰ ਦਿੱਤਾ। ਸੋ ਇਹ ਗੁਰੂ ਦੇਵਤਾ ਹੈ, ਦੇਈ ਜਾਂਦਾ ਹੈ। ਕਈ ਕਹਿਣਗੇ ਗੁਰੂ ਨਾਲ, ਗੁਰੂ ਨੂੰ ਦੇਵਤਿਆਂ ਨਾਲ ਜੋੜ ਰਹੇ ਨੇ ਗੁਰੂ, ਕਈ ਗੱਲਾਂ ਨੇ, ਬੱਚਿਆਂ ਵਾਲੀਆਂ ਖੇਡਾਂ ਖੇਡ ਰਹੇ ਨੇ ਸਿੱਖੀ ਦੇ ਵਿਹੜੇ ਵਿੱਚ। ਮੈਂ ਪਹਿਲਾਂ ਕਿਹਾ ਵੀ ਪਹਿਲਾਂ ਪੜ੍ਹੋ, ਪਹਿਲਾਂ ਤੁਸੀਂ ਵਿੱਦਿਆ ਸਿੱਖੋ, ਫਿਰ ਸਿੱਖੀ ਦੀ ਗੱਲ ਕਰਿਆ। ਜੇ ਅਜੇ ਵਿੱਦਿਆ ਸਿੱਖ ਲਓ, ਅਧਿਆਤਮ ਤੇ ਅੱਗੇ ਬਹੁਤ ਜ਼ਿਆਦਾ। ਵਿੱਦਿਆ ਦੇ ਖੇਤਰ ਦੇ ਵਿੱਚ ਇੱਕ ਇੱਕ ਚੀਜ਼ ਦੇ ਕਈ ਕਈ ਨਾਂ ਹੁੰਦੇ ਨੇ, ਕਈ ਨਾਵਾਂ ਨਾਲ ਉਹਨੂੰ ਵਰਤਿਆ ਜਾਂਦਾ ਹੈ। ਪਿੱਛੇ ਜੀ ਇੱਕ ਬੜਾ ਰੌਲਾ ਪਿਆ, ਗੁਰੂ ਨਾਨਕ ਦੇਵ ਜੀ ਦੇ ਨਾਲ ਦੇਵ ਸ਼ਬਦ ਨਹੀਂ ਲਾਉਣਾ, ਇਹ ਤੇ ਬ੍ਰਾਹਮਣਵਾਦ ਹੈ। ਮੈਂ ਸੋਚਦਾ ਵੀ ਕਿੰਨੇ ਨਾਰੇ ਆਪਾਂ ਲਾਉਂਦੇ ਹਾਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਇੱਕੋ ਗੁਰੂ ਨੂੰ ਮੰਨਦੇ। ਗੁਰੂ ਗ੍ਰੰਥ ਸਾਹਿਬ ਜੇ ਪੜ੍ਹਿਆ ਹੁੰਦਾ ਤਾਂ ਕਿੰਨੇ ਥਾਵਾਂ 'ਤੇ ਹੁੰਦਾ ਦੇਵ ਸ਼ਬਦ, ਗੁਰ ਜੈਸਾ ਨਾਹੀ ਕੋ ਦੇਵ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਕਿੰਨੇ ਥਾਵਾਂ 'ਤੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ, ਕਿੰਨੇ ਨੇ ਸ਼ਬਦ। ਇਹ ਕਿੱਥੋਂ ਪੜੀ ਆਉਂਦੇ ਨੇ, ਕਿੱਥੋਂ ਸੁਣਾਈ ਆਉਂਦੇ ਚੀਜ਼ਾਂ ਨੂੰ। ਅਸੀਂ ਤਾਂ ਬਹੁਤ ਚੰਗੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਇਹਦੀ ਤਾਂ ਵੱਡੀ ਗੱਲ ਕੋਈ ਨਹੀਂ, ਪਰ ਪੜ੍ਹ ਤਾਂ ਲਾਉਣਾ ਇੱਕ ਵਾਰੀ। ਸੋ ਗੁਰੂ ਸਿਰਫ ਉਹ ਦੇਵਤਾ ਹੈ ਜੋ ਦਿਵਿਆ ਗਿਆਨ ਪ੍ਰਕਾਸ਼ ਰੂਪ ਦਿੰਦਾ, ਸਿੱਖ ਨੂੰ ਗਿਆਨ ਦਿੰਦਾ। ਸੋ ਜ਼ਿਆਦਾ ਮੈਂ ਵਿਸਤਾਰ ਵਿੱਚ, ਅਤੇ ਜਿਹੜਾ ਸ਼ਬਦ ਸੀ ਵੀ
ਅਸੀਂ ਇਸ ਭਰਮ ਕਰਕੇ ਜੋ ਸਾਡੇ ਨੇੜੇ ਆ ਉਹਨੂੰ ਦੂਰ ਸਮਝ ਰਹੇ ਹਾਂ, ਜੋ ਦੂਰ ਹੈ ਉਹਨੂੰ ਨੇੜੇ ਸਮਝ ਰਹੇ। ਇਹ ਭਰਮ ਕਰਕੇ ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਜ ਤਾਂ ਸਿਓ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ। ਬਲੂਆ ਕਹਿੰਦੇ ਨੇ ਰੇਤ ਦੀ ਕੰਧ, ਬਲੂਆ ਰੇਤ ਇੱਕ ਖਾਸ ਤਰ੍ਹਾਂ ਦੀ ਰੇਤ ਹੁੰਦੀ ਹੈ, ਇਹ ਸਰੀਰ ਰੇਤ ਦੀ ਕੰਧ ਵਰਗਾ ਹੈ। ਗ੍ਰਹਿ ਮੈਨੇ ਘਰ, ਬਲੂਆ ਕੇ ਗ੍ਰਹਿ ਪੀਤਰ ਬਸੈ, ਤੇ ਵਿੱਚ ਬੜਾ ਖੁਸ਼ ਹੋਈ ਜਾਂਦਾ। ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ। ਫਿਰ ਕਹਿੰਦੇ ਇਵੇਂ ਨਹੀਂ ਰਹਿੰਦਾ, ਕਹਿੰਦੇ ਪੱਕਾ ਹੀ ਬਣਾਈ ਬੈਠਾ ਵੀ ਇੱਥੇ ਪੱਕੇ ਰਹੀ ਜਾਣਾ, ਇਹ ਨਹੀਂ ਪਤਾ ਕਾਲ ਨਾ ਆਵੇ ਮੂੜੇ ਚੀਤ। ਹੁਣ ਇੱਥੇ ਕਾਲ ਦੇ ਅਰਥ ਮੌਤ ਆ ਗਿਆ, ਫਿਰ ਇਹ ਭੇਦ ਨੇ ਵਿਦਿਆ ਦੇ। ਕਾਲ ਨਾ ਆਵੇ ਮੂੜੇ ਚੀਤ, ਕੀ ਕਰਦਾ ਸਾਰੀ ਉਮਰ ਬੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ। ਇਹ ਕਰਦਾ ਰਹਿੰਦਾ ਚੌਵੀ ਘੰਟੇ, ਇਹ ਸਾਰੇ ਅਵਗਣ ਕਰਦਾ,

ਜਿੰਨਾ ਜ਼ਿਆਦਾ ਬਾਣੀ ਦਾ ਅਭਿਆਸ ਹੋਵੇਗਾ ਨਾਮ ਦਾ ਵਿਚਾਰ ਦਾ, ਉਹ ਆਦ ਅਤ ਪਿਛਲਾ ਪ੍ਰੈਸ਼ਰ ਪਏਗਾ, ਮਨ ਲਗਾਤਾਰ ਨਾਮ ਵਿੱਚ ਰਹਿ। ਇਹ ਜਿਹੜਾ ਸੰਸਾਰੀ ਮਨੁੱਖ ਹੈ ਉਹਨੂੰ ਸੰਸਾਰ ਛੱਡਣਾ ਔਖਾ ਹੈ, ਜੋ ਨਿਰੰਕਾਰੀ ਨਿਰੰਕਾਰ ਨਾਲ ਜੁੜਿਆ ਹੋਇਆ ਉਹਨੂੰ ਨਾਮ ਛੱਡਣਾ ਔਖਾ ਹੋ ਜਾਂਦਾ ਹੈ, ਉਹ ਕੋਸ਼ਿਸ਼ ਵੀ ਕਰੇ ਨਹੀਂ ਛੁੱਟਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹੋ ਜੁਗਤ ਬਿਹਾਨੇ ਕਈ ਜਨਮ। ਮਹਾਰਾਜ ਫਿਰ ਜਾਣ ਕਿਵੇਂ ਛੁੱਟੇਗੀ, ਕਹਿਣ ਲੱਗੇ ਇੱਦਾਂ ਕਿਹਾ ਕਰ ਨਾਨਕ ਰਾਖ ਦੇਹੋ ਆਪਣ ਕਰ ਕਰਮ। ਇਹ ਕਰਮ ਮੁਕਤਾ ਹੈ, ਇਹਦਾ ਮਤਲਬ ਹੈ ਬਖਸ਼ਿਸ਼। ਇੱਥੇ ਕਰਮ ਦੇ ਅਰਥ ਕੰਮ ਨਹੀਂ ਹੈ, ਕਰਮ ਦੇ ਅਰਥ ਨੇ ਬਖਸ਼ਿਸ਼। ਸੋ ਇਹਦੇ ਵਿੱਚ ਸਾਧ ਸੰਗਤ ਜੀ ਇਹ ਭਰਮ ਹੈ, ਇਹ ਜਿਹੜਾ ਪਤਾ ਸੁਖਮਣੀ ਸਾਹਿਬ ਦਾ ਏਡੇ ਕਠਿਨ ਅਰਥ ਨੂੰ ਖੋਲਦਾ ਹੈ। ਜੇ ਤੁਸੀਂ ਵਿਦਵਾਨਾਂ ਦੀ ਦੁਨੀਆਂ ਵਿੱਚ ਜਾਓ ਤੇ ਉਹ ਅੱਗੇ ਹੋਰ ਕਈ ਸੁਣਾਉਣਗੇ ਤੁਹਾਨੂੰ ਗ੍ਰੰਥਾਂ ਦੇ ਵਿੱਚੋਂ ਬਈ ਅਗਿਆਨ ਇੰਨੀ ਤਰ੍ਹਾਂ ਦਾ ਹੁੰਦਾ ਹੈ, ਫਿਰ ਅੱਗੋਂ ਗਿਆਨ ਦੇ ਕਈ ਭਾਗ ਨੇ, ਬੜਾ ਲੰਮਾ ਚੌੜਾ। ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ ਵੀ ਆਮ ਬੰਦੇ ਵਿਚਾਰੇ ਕੀ ਸਮਝਣਗੇ, ਇਹਨਾਂ ਨੂੰ ਸਿੱਧਾ ਜਿਹਾ ਸਮਝੋ ਵੀ ਜੋ ਦਿਸਦਾ ਹੈ ਉਹ ਅਸਲ ਵਿੱਚ ਨਹੀਂ ਹੁੰਦਾ, ਜੋ ਨਹੀਂ ਦਿਸਦਾ ਉਹ ਹੁੰਦਾ, ਇਹਨੂੰ ਭਰਮ ਕਹਿੰਦੇ। ਤਾਂ ਮਹਾਰਾਜ ਕਹਿੰਦੇ ਜੋ ਹੈ ਤੇਰੇ ਕੋਲ ਹੈ ਤੋ ਸਹੀ, ਲਖੈ ਜੋ ਕੋਈ ਹੈ ਤਾਂ ਸਹੀ, ਕੋਲ ਹੀ ਹੈ, ਲਖੈ ਜੋ ਕੋਈ, ਜੇ ਕੋਈ ਵੇਖ ਲਵੇ ਤਾਂ, ਜੇ ਕਿਸੇ ਨੂੰ ਵਾਹਿਗੁਰੂ ਅੱਖ ਦੇ ਦੇ ਫਿਰ ਮਾੜਾ ਮੋਟਾ ਨਹੀਂ ਦਿਸਦਾ ਉਹਨੂੰ ਜਿਹਨੂੰ ਦਿਸਣ ਲੱਗੇ। ਕਬੀਰ ਸਾਹਿਬ ਕਹਿੰਦੇ ਵੀ ਕੋਲ ਉਹਨਾਂ ਦੇ ਸੰਗੀ ਬੈਠੇ ਸੀ ਵੀ ਕੋਈ ਰੱਬ ਮਾੜਾ ਮੋਟਾ ਦਿਸ ਰਿਹਾ ਵੀ ਇੱਕ ਥਾਂ ਤੇ, ਕਹਿੰਦੇ ਮਾੜਾ ਮੋਟਾ ਨਹੀਂ, 12 ਸੂਰਜ ਚੜ ਗਏ ਨੇ ਉਹਦੇ, 12 ਏਦਾਂ ਲਿਖਿਆ, 12 ਬਾਰ ਹੈ ਉਗਵਤ ਸੂਰ, ਇੱਥੇ ਹੁਣ ਕੱਢ ਦੇਣਾ ਤੁਹਾਨੂੰ ਵਿਖਾ ਦੇਣਗੇ, 12 ਬਾਰ ਹੈ ਉਗਵਤ ਉਗਵੈ ਸੂਰ। 12ਵੀਂ ਦੇ ਆਧਾਰ ਨਾਲ ਉਪਦੇਸ਼ ਦਿੰਦੇ ਨੇ, ਕਹਿੰਦੇ ਇੰਜ ਲੱਗਦਾ ਜਿਵੇਂ ਇੱਕ ਸੂਰਜ ਨਹੀਂ ਚੱਲਿਆ ਜਾਂਦਾ, ਜੇ 12 ਚੜ ਪੈਣ ਤੇ ਕਿੰਨਾ ਚਾਨਣ ਹੋਏਗਾ, ਇੰਨਾ ਪ੍ਰਕਾਸ਼ ਅੰਦਰ ਵੀ ਬਾਹਰ ਵੀ ਸਾਰੇ ਪਾਸੇ। ਐਨ ਇਸ ਬਾਜੇ ਅਨਹਦ ਤੂਰ, ਦਿਨ ਰਾਤ ਅਨਾਹਦ ਨਾਦ ਪਰਮਾਤਮਾ ਦਾ ਵੱਜ ਰਿਹਾ ਅੰਦਰ। ਅਚਰਜ ਭਇਆ ਵਾਹਿਗੁਰੂ, ਦੇਖਿਆ ਤਿਹੂੰ ਲੋਕਾ ਪੀਓ। ਕਬੀਰ ਸਾਹਿਬ ਇਵੇਂ ਦੇ ਭਗਤ ਨੇ ਜਿਹੜੇ ਦਾਵਾ ਕਰਕੇ ਕਹਿੰਦੇ ਨੇ ਮੈਂ ਵੇਖਿਆ, ਸਿੱਧਾ ਕਿਹਾ, ਕਹਿੰਦੇ ਵੇਖਿਆ ਮੈਂ, ਬਹੁਤ ਬੇਪਰਵਾਹ ਭਗਤ ਨੇ, ਪੂਰਾ ਖੰਡਾ ਖੜਕਾਉਂਦੇ ਨੇ ਬਾਣੀ ਵਿੱਚ। ਦੇਖਿਆ ਤਿਹੂੰ ਲੋਕ ਕਾ ਪੀਓ, ਤਿੰਨ ਲੋਕਾਂ ਦਾ ਪੀਓ ਮੈਨੇ ਪਤੀ ਵੇਖਿਆ ਪਰਮੇਸ਼ਰ, ਕੀ ਹੋਇਆ, ਅਚਰਜ ਭਇਆ ਜੀਵ ਤੇ ਸੀਓ। ਜੀਵ ਦਾ ਮਤਲਬ ਹੈ ਜੀਵ ਆਤਮਾ, ਸੀਓ ਦਾ ਮਤਲਬ ਹੈ ਪਰਮਾਤਮਾ, ਸੀਓ ਸਿਵ, ਸਿਵ ਮੈਨੇ ਪਰਮੇਸ਼ਰ ਅਕਾਲ ਪੁਰਖ ਦੇਖ ਲਿਆ। ਹੁਣ ਫਿਰ ਉਹ ਗੱਲ ਆ ਗਈ, ਸ਼ਿਵ ਦੇ ਅਰਥ ਸ਼ਿਵ ਜੀ ਵੀ ਨੇ, ਗੁਰਬਾਣੀ ਵਿੱਚ ਬਹੁਤੇ ਥਾਵਾਂ ਤੇ ਸ਼ਿਵ ਦੇ ਅਰਥ ਨੇ ਪਰਮਾਤਮਾ, ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ, ਆਨੰਦ ਸਾਹਿਬ। ਸੋ ਇਹ ਭੇਦ ਨੇ, ਇਹ ਹੁਣ ਤੁਹਾਨੂੰ ਸੁਣਨਾ ਪੈਣਾ, ਕਿਉਂਕਿ ਇਹ ਭੁਲੇਖੇ ਪਾਉਣ ਲਈ ਇਹ ਯਤਨ ਕੀਤਾ ਗਿਆ ਹੈ ਕਿ ਇਹ ਜੋ ਖਜ਼ਾਨਾ ਐਡਾ ਵੱਡਾ ਹੈ, ਜਿਹਨੇ ਐਡੀ ਵੱਡੀ ਕ੍ਰਾਂਤੀ ਲਿਆਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ, ਦਸਮ ਪਾਤਸ਼ਾਹ ਦੀ ਬਾਣੀ ਦਾ ਖਜ਼ਾਨਾ, ਜਿਹਨੇ ਉਹ ਬੰਦੇ ਜਿਹੜੇ ਰਾਕਸ਼ਸ ਜਿਹੜੇ ਅਬਦਾਲੀ ਦੇ ਨਾਲ ਆਉਂਦੇ ਸੀ, ਤੈਮੂਰ ਦੇ ਨਾਲ, ਜਿਹੜੇ ਤਾਲੀਬਾਨ, ਤੁਹਾਡੇ ਵਾਲਿਆਂ ਤੋਂ ਵੀ ਨਹੀਂ, ਉੱਥੋਂ ਭੱਜਣਾ ਪਿਆ ਇਹਨਾਂ ਨੂੰ, ਇਹਨਾਂ ਦੇ ਵੀ ਕਾਬੂ ਨਹੀਂ ਆਏ, ਉਹ ਖਾਲਸੇ ਨੇ ਕਾਬੂ ਕਰ ਦਿੱਤੇ, ਜਿਹੜਾ ਸਾਰੇ ਭਾਰਤ ਨੂੰ ਲਿਤਾੜਦੇ ਸੀ, ਜਿਹੜਾ ਸਾਰੇ ਦੇਸ਼ ਨੂੰ ਲੁੱਟ ਕੇ ਉੱਥੋਂ ਦੀ ਇੱਜ਼ਤ ਨੱਥ ਪਾ ਕੇ ਤੋਰ ਦਿੱਤੇ ਜਮਰੌਦ ਵਾਲੇ ਪਾਸੇ ਨੂੰ, ਉੱਥੇ ਧੌਣ ਦੇ ਉੱਤੇ ਕਿਲ੍ਹਾ ਬਣਾਇਆ ਹਰੀ ਸਾਰੀ ਸਿੰਘ ਨਲਵੇ ਨੇ, ਉਹਦੀ ਬੈਕ ਦੇ ਵਿੱਚ ਗੁਰੂ ਦੀ ਬਾਣੀ ਕੰਮ ਕਰਦੀ ਸੀ, ਤਾਂ ਬਣਿਆ ਸੀ ਉਹ। ਇਸ ਲਈ ਹੁਣ ਇਹ ਹੁਣ ਵਾਲਿਆਂ ਨੇ ਸੋਚਿਆ ਬਈ ਇਹ ਨਹੀਂ ਜੇ ਇਵੇਂ ਜਿੱਤੇ ਜਾਂਦੇ, ਇਹਨਾਂ ਦੀ ਜਿਹੜੀ ਜੜ ਹੈ ਉਹਦੇ 'ਚ ਫਰਕ ਪਾਓ, ਇਹਨਾਂ ਵਰਗੇ ਕੱਪੜੇ ਪਾ ਕੇ ਬੰਦੇ ਵਾੜ ਦਿਓ, ਇਹਨਾਂ ਦੀਆਂ ਸਟੇਜਾਂ 'ਤੇ ਬੋਲਣ, ਨਹੀਂ ਆਹ ਵੀ ਕੋਈ ਨਹੀਂ ਹੋਇਆ, ਐਵੇਂ ਲਿਖਿਆ ਸੀ, ਆਹ ਵੀ ਨਹੀਂ ਹੋਇਆ, ਆਹ ਵੀ ਨਹੀਂ ਹੋਇਆ, ਇੱਦਾਂ ਇਹ ਤਾਂ ਹੋਇਆ। ਇਹ ਤੁਹਾਨੂੰ ਹੁਣ ਆਪ ਪੜ੍ਹਨਾ ਪੈਣਾ, ਘੱਟੋ ਘੱਟ ਜਿਹੜੀ ਅਗਲੀ ਪੰਕਤੀ ਦੇ ਸਿੰਘ ਨੇ, ਜਿਹੜੇ ਬੀਬੀਆਂ ਨੇ ਜਿਹੜੀਆਂ ਪ੍ਰਬੰਧ ਕਰ ਰਹੀਆਂ ਨੇ ਗੁਰਦੁਆਰਿਆਂ ਦਾ, ਤੁਹਾਨੂੰ ਘੱਟੋ ਘੱਟ ਇਹ ਗੱਲਾਂ ਪੜ੍ਹਨੀਆਂ।

ਬਣੀਆਂ ਬਈ ਇਹ ਕੀ ਹੈ ਬਾਣੀ ਦੇ ਵਿੱਚ, ਕਿੰਨਾ ਚੀਜ਼ਾਂ ਤੇ ਸ਼ੰਕੇ ਖੜੇ ਕਰਦੇ। ਚਲੋ ਹੁਣ ਤਾਂ ਵੈਸੇ ਹੋ ਗਿਆ ਕੰਮ ਜਿਹੜਾ ਆਉਣਾ ਸੀ, ਹੁਣ ਕੋਈ ਐਡੀ ਗੱਲ ਨਹੀਂ, ਪਰ ਹੁਣ ਚੀਜ਼ਾਂ ਬਾਣੀ ਤੋਂ ਕਲਰ ਸਪਸ਼ਟ ਹੁੰਦੀਆਂ ਰਹਿਣੀਆਂ ਚਾਹੀਦੀਆਂ, ਤਾਂ ਕਿ ਪਰਤ ਕੇ ਜਿਵੇਂ ਉਹ ਕਹਿੰਦੇ ਨਾ ਵੀ ਅਜੇ ਕਿਤੇ ਪਰਤ ਕੇ ਨਾ ਫਿਰ ਬੰਦਾ ਬਿਮਾਰ ਹੋ ਜਾਏ, ਟਾਈਫਾਇਡ ਫਿਰ ਵੀ ਹੋ ਜਾਂਦਾ ਕਈ ਵਾਰੀ, ਚੰਗੀ ਤਰ੍ਹਾਂ ਸਫਾਈ ਕਰ ਦਿਓ ਇੱਕ ਵਾਰੀ। ਇਸ ਕਰਕੇ ਇਹ ਤਿੰਨ ਲੋਕਾਂ ਦਾ ਪਤੀ ਪਰਮੇਸ਼ਰ ਜਿਹੜਾ ਵੇਖਿਆ, ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਵੇਖਿਆ, ਅਤੇ ਉਹਨਾਂ ਨੂੰ ਜਦੋਂ ਸੇਵਾ ਕਰਦੇ ਸੀ ਨਾ ਉਸ ਸਮੇਂ ਕਹਿੰਦੇ ਨੇ ਕੋਈ ਵੈਦ ਆਇਆ, ਗੁਰੂ ਰਾਮਦਾਸ ਜੀ ਸੇਵਾ ਕਰਦੇ ਸੀ ਅਤੇ ਉਹ ਉਦੋਂ ਵੈਦ ਹੁੰਦੇ ਸੀ ਇੱਦਾਂ ਦਵਾਈ ਵੇਚਣ ਵਾਸਤੇ, ਕੋਈ ਇੱਦਾਂ ਹੋਸਪਿਟਲ ਤਾਂ ਹੁੰਦੇ ਨਹੀਂ ਸੀ। ਉਹ ਸਾਰੇ ਜਣੇ ਉਹਨੂੰ ਨਬਜ਼ ਵਿਖਾਉਣ ਉੱਥੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦਰਬਾਰ ਵਿੱਚ, ਅਤੇ ਮਹਾਰਾਜ ਕਹਿੰਦੇ ਬਈ ਇਹਦੇ ਤੋਂ ਦਵਾਈ ਬੱਟੀ ਲੈ ਲਓ ਭਾਈ ਕੰਮ ਆਉਂਦੀ ਹੈ, ਕੋਲ ਰੱਖਦੇ ਸੀ ਲੋਕੀ ਇੱਦਾਂ ਚੂਰਨ ਵਗੈਰਾ। ਉਹ ਇੱਕ ਸਿੱਖ ਕਹਿੰਦਾ ਮਹਾਰਾਜ ਜਿਹੜੇ ਰਾਮਦਾਸ ਨੇ ਭਾਈ ਜੇਠਾ ਜੀ ਨੇ ਉਹ ਕਿੱਥੇ ਨੇ, ਉਹਨਾਂ ਸੱਦੋ ਦਵਾਈ ਦਵਾਉਣੀ। ਕਹਿੰਦੇ ਕਾਹਦੇ ਵਾਸਤੇ, ਕਹਿੰਦੇ ਉਹਨਾਂ ਦੀ ਅੱਖਾਂ 'ਚ ਕੋਈ ਖਰਾਬੀ ਹੈ। ਅਤੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਅੱਛਾ, ਮਹਾਰਾਜ ਨੂੰ ਪਤਾ ਵੀ ਖਰਾਬੀ ਕਾਹਦੀ ਹੈ। ਕਹਿੰਦੇ ਖਰਾਬੀ ਕਾਹਦੀ, ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਰਹਿੰਦਾ ਹੈ। ਇਹ ਤੁਸੀਂ ਉਹਨਾਂ ਦੀ ਬਾਣੀ 'ਚ ਪੜ੍ਹ ਲਓ, ਮੈਂ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀ, ਅੱਖਾਂ 'ਚੋਂ ਪਾਣੀ ਵਗ ਜਾਂਦਾ। ਵਿਰਾਗ ਦੀਆਂ ਕਈ ਸਟੇਜਾਂ ਨੇ, ਜਦੋਂ ਵਿਰਾਗ ਆਪਣੇ ਥਾਂ 'ਤੇ ਆਉਂਦਾ ਪੂਰੇ ਤਾਂ ਉਹ ਜਾਣ ਕੇ ਨਹੀਂ ਬੰਦਾ ਕਰਦਾ। ਹਾਂ ਉਹਨਾਂ ਦੀ ਨਕਲ ਕੋਈ ਕਰੇ ਉਹ ਵੱਖਰੀ ਗੱਲ ਹੈ, ਪਰ ਉਹ ਰੋਕ ਨਹੀਂ ਸਕਦਾ। ਉਹ ਇੱਕ ਪਹਿਲੀ ਸਟੇਜ ਹੈ ਵਿਰਾਗ ਦੀ, ਉਹਦੇ ਵਿੱਚੋਂ ਲੰਘ ਰਹੇ ਸਨ ਗੁਰੂ ਰਾਮਦਾਸ। ਅਤੇ ਜਦੋਂ ਜਾ ਕੇ ਕਿਸੇ ਨੇ ਕਿਹਾ ਤੇ ਭਾਈ ਜੇਠਾ ਜੀ ਕਹਿੰਦੇ ਨਹੀਂ ਮੈਂ ਦਵਾਈ ਨਹੀਂ ਲੈਣੀ, ਕਹਿੰਦੇ ਤੇਰੀਆਂ ਅੱਖਾਂ ਵਿੱਚੋਂ ਪਾਣੀ ਵਗਦਾ। ਉਹ ਕਹਿੰਦੇ ਕਈ ਸਮੇਂ ਤੋਂ ਬਾਅਦ ਗੁਰੂ ਨੇ ਕਿਰਪਾ ਕੀਤੀ ਹੈ ਕਿ ਰੱਬ ਦੇ ਗੁਰੂ ਦੇ ਪਿਆਰ ਵਿੱਚ ਪਾਣੀ ਵਗਣ ਲੱਗਾ, ਹੁਣ ਫਿਰ ਬੰਦ ਕਰਾਉਣਾ ਚਾਹੁੰਦਾ ਤੂੰ, ਇਹ ਬੜੀ ਮੁਸ਼ਕਲ ਨਾਲ ਮਿਲਿਆ। ਫਿਰ ਮਹਾਰਾਜ ਨੇ ਬਾਅਦ ਵਿੱਚ ਆਸਾ ਰਾਗ ਵਿੱਚ ਸ਼ੰਤ ਉਚਾਰੇ, ਤੁਸੀਂ ਸਵੇਰੇ ਪੜ੍ਹਦੇ ਹੋ, ਹਰ ਅੰਮ੍ਰਿਤ ਭਿੰਨੇ ਲੋਇਣਾ, ਇਹ ਸਵੇਰੇ ਆਸਾ ਦੀ ਵਾਰ ਦਾ ਸ਼ੰਤ ਹੈ, ਪਹਿਲਾ ਸ਼ੰਤ। ਕਹਿੰਦੇ ਪਾਣੀ ਨਹੀਂ ਇਹ ਬਿਮਾਰੀ ਦਾ, ਇਹ ਅੰਮ੍ਰਿਤ ਵਗ ਰਿਹਾ ਗੁਰੂ ਦੇ ਪਿਆਰ ਦੇ ਵਿੱਚ। ਹਰ ਅੰਮ੍ਰਿਤ ਭਿੰਨੇ ਲੋਇਣਾ, ਲੋਇਣਾ ਮੈਨੇ ਅੱਖਾਂ, ਲੋਇਣ ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਪ੍ਰੇਮ ਰੂਪੀ ਰਤਨ ਬਣ ਗਿਆ। ਰਤਨ ਦਾ ਮਤਲਬ ਹੁੰਦਾ ਉਹਦੇ ਵਿੱਚ ਖੋਟ ਨਹੀਂ ਹੁੰਦਾ ਕੋਈ, ਯਾਨੀ ਕਿ ਮਨ ਵਿੱਚ ਸੰਸਾਰ ਦੀ ਕੋਈ ਇੱਛਾ ਨਹੀਂ। ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਬਿਨਾ, ਰੱਬ ਦੇ ਨਾਮ ਦੀ ਕਸਵੱਟੀ ਤੇ ਲਾ ਕੇ 100 ਬੰਨੀਆਂ ਦਾ ਕੰਚਨ ਬਣ ਗਿਆ, ਯਾਨੀ ਕਿ ਸ਼ੁੱਧ, 100% ਸ਼ੁੱਧ। ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋਂ ਭਿੰਨਾ, ਗੁਰੂ ਦੀ ਕਿਰਪਾ ਨਾਲ ਮੇਰਾ ਮਨ ਤਨ ਭਿੱਜ ਗਿਆ ਉਸ ਅੰਮ੍ਰਿਤ ਵਿੱਚ, ਨਾਮ ਵਿੱਚ। ਜਨ ਨਾਨਕ ਮੁਸ਼ਕ ਚਕੋਲਿਆ ਸਭ ਜਨਮ ਧਨ ਧੰਨਾ, ਮੁਸ਼ਕ ਦਾ ਅਰਥ ਹੁੰਦਾ ਸੁਗੰਧੀ, ਜਿਵੇਂ ਕੋਈ ਸੈਂਟ ਲਾਉਂਦਾ। ਸਰੀਰ ਇੱਕ ਐਵੇਂ ਦੀ ਚੀਜ਼ ਹੈ ਤੇ ਇਹਦੇ ਆਪਾਂ ਕਹਿੰਦੇ ਦੁਰਗੰਧੀ ਹੈ। ਇੱਕ ਖਾਸ ਸਮੇਂ ਤੇ ਆ ਕੇ ਸੁਰਤ ਜਦੋਂ ਸ਼ਬਦ ਨਾਲ ਅਟੈਚ ਕਰ ਦਿੰਦੀ ਹੈ, ਇਹਦੇ ਵਿੱਚ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਬੰਦੇ ਦੇ ਸਰੀਰ ਦੇ ਵਿੱਚੋਂ। ਇਹ ਬੜਾ ਵੱਖਰਾ ਲੰਬਾ ਵਿਸ਼ਾ। ਸੋ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ। ਤੇ ਅੱਜ ਆਪਾਂ ਉਹ ਵਿਚਾਰ ਕੀਤੀ, ਹੁਣ ਆਉਣ ਵਾਲੇ 3 ਦਿਨ ਜਿਹੜੇ ਆਪਣੇ ਸੋਹਲਾ ਸਾਹਿਬ ਦੇ 3 ਸ਼ਬਦ ਰਹਿੰਦੇ ਨੇ, ਜਿਨ੍ਹਾਂ ਨੇ ਸਾਰੀ ਕਥਾ ਸੁਣੀ ਹੈ ਪਿਛਲੇ 2 ਦਿਨ, ਉਹ 3 ਸ਼ਬਦ ਹੁਣ ਅਗਲੇ ਸੋਮਵਾਰ ਸ਼ਾਮ ਨੂੰ, ਮੰਗਲਵਾਰ ਤੇ ਬੁੱਧਵਾਰ ਸ਼ਾਮ ਦੇ 8:15 ਤੋਂ 9:15 ਵਜੇ ਤੱਕ ਹੋਏਗਾ। ਅੱਜ ਦਾ ਸ਼ਾਮ ਦਾ ਦੀਵਾਨ ਨਹੀਂ ਹੈ, ਇਹ ਸਮਾਂ ਅਖੀਰ ਲਈ ਸੀ ਸਾਰਾ, ਪਰ ਵੇਖੋ ਕਿਵੇਂ ਮਹਾਰਾਜ ਦੀ ਕਿਰਪਾ, ਸਾਰੀਆਂ ਸੰਗਤਾਂ ਇੰਨਾ ਲੰਮੇ ਸਮੇਂ ਤੁਸੀਂ ਬੈਠੇ ਹੋਏ, ਪਿਛਲੇ ਵੀ ਬੁਲਾਰੇ ਸੁਣੇ ਨੇ ਤੇ 3 ਵਜਣ ਦੇ ਨੇੜੇ ਆ ਗਏ ਨੇ, ਤੇ ਹੁਣ ਸਮਾਪਤੀ ਕਰਨੀ ਚਾਹੀਦੀ। ਇੱਕ ਬੇਨਤੀ ਹੈ ਬਈ, ਉੱਥੇ ਪੰਜਾਬ ਦੇ ਵਿੱਚ ਇੱਕ ਵਿਦਿਆਲਿਆ ਸਿੰਘਾਂ ਨੇ ਦਾਸ ਵੱਲੋਂ ਖੋਲਿਆ ਗਿਆ ਸਰਹੰਦ ਦੇ ਵਿੱਚ, ਉਹ ਬਾਹਰ ਸਾਰੀ ਜਾਣਕਾਰੀ ਹੈ, ਖਾਸ ਕਰਕੇ ਉਹ ਪੰਜਾਬ ਦੇ ਗ੍ਰੰਥੀ ਸਿੰਘਾਂ ਵਾਸਤੇ ਹੈ। ਜੇ ਕੋਈ ਪੰਜਾਬ ਦੇ ਵਿੱਚ ਤੁਹਾਡੇ ਪਿੰਡ ਦਾ ਗ੍ਰੰਥੀ ਸਿੰਘ ਕਥਾ ਸਿੱਖਣਾ ਚਾਹੁੰਦਾ,
ਉਹਦੇ ਲਈ ਖੋਲਿਆ ਗਿਆ। ਉਹ ਮਹੀਨੇ ਵਿੱਚ ਇੱਕ ਵਾਰੀ ਉਹਨੂੰ ਉੱਥੇ ਭੇਜ ਦਿਓ ਤੁਸੀਂ ਕਹਿ ਕੇ, ਕਿਉਂਕਿ ਅਸੀਂ ਉਹਨੂੰ 3000 ਰੁਪਈਆ ਵਜ਼ੀਫਾ ਦਿੰਦੇ ਮਹੀਨੇ ਦਾ, ਆਉਣ ਜਾਣ ਦਾ ਖਰਚਾ ਆਦਿ। ਤੁਸੀਂ ਆਪਣੇ ਵੱਲੋਂ ਉਹਨੂੰ ਦੇਣਾ, ਤੁਸੀਂ ਵੀ ਦੇ ਸਕਦੇ ਹੋ ਅਤੇ ਉਹਨੂੰ ਭੇਜ ਸਕਦੇ ਹੋ ਆਪਣੇ ਪਿੰਡ ਵਿੱਚੋਂ ਵੀ ਤੁਸੀਂ ਕਥਾ ਸਿੱਖ ਲਓ। ਇਕੱਲੇ ਪੈਸੇ ਉਹਨਾਂ ਦਾ ਹੱਲ ਨਹੀਂ ਹੈ, ਪੈਸੇ ਇੱਕ ਵਾਰੀ ਦੇਣੇ ਉਹ ਦਿਓਗੇ ਅਗਲੀ ਵਾਰੀ ਮੁੱਕ ਜਾਣੇ ਨੇ। ਉਹਨਾਂ ਨੂੰ ਕਥਾ ਦਈਏ ਆਪਾਂ, ਕਥਾ ਦੇ ਨਾਲ ਪ੍ਰਚਾਰ ਕਰਨਗੇ ਪਿੰਡਾਂ ਵਿੱਚ, ਪ੍ਰਚਾਰ ਹੋਵੇਗਾ ਅਤੇ ਪੈਸਾ ਵੀ ਮਿਲੇਗਾ ਅਤੇ ਇੱਜ਼ਤ ਵੀ ਮਿਲੇਗੀ। ਦੋ ਚੀਜ਼ਾਂ ਦੀ ਲੋੜ ਹੈ ਉਹਨਾਂ ਨੂੰ। ਇਕੱਲੇ ਪੈਸੇ ਜਦੋਂ ਅਸੀਂ ਦਿੰਦੇ ਹਾਂ ਅਤੇ ਉਹ ਆਪਣੇ ਆਪ ਨੂੰ ਹੀਣ ਸਮਝਦੇ ਨੇ ਵੀ ਅਸੀਂ ਕੋਈ ਮੰਗਣ ਵਾਲੇ ਹਾਂ, ਕਿਉਂ ਨਾ ਪੈਸੇ ਉਹ ਹੀ ਕਮਾਉਣ ਆਪਣੇ। ਉਹ ਬੜੇ ਵੱਡਾ ਅਹੁਦਾ, ਬਾਬੇ ਬੁੱਢੇ ਸਾਹਿਬ ਦੀ ਗੱਦੀ ਹੈ ਉਹਤੇ ਬੈਠੇ ਹੋਏ, ਇਸ ਕਰਕੇ ਉਹ ਤੁਸੀਂ ਬਾਹਰੋਂ ਜਾਣਕਾਰੀ ਲੈ ਸਕਦੇ ਹੋ ਜੇ ਕੋਈ ਸੇਵਾ ਕਰਨਾ ਚਾਹੁੰਦਾ ਗ੍ਰੰਥੀ ਸਿੰਘ ਦੀ ਭੇਜ ਕੇ ਉੱਥੇ। ਸੋ ਹੁਣ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਫਿਰ ਜੁੜਾਂਗੇ ਇੱਕ ਦੋ ਮਿੰਟ ਵਾਸਤੇ, ਨਾਮ ਵਿੱਚ ਚੌਂਕੜਾ ਲਾਓ ਪਿਆਰ ਦੇ ਨਾਲ, ਸਮਾਪਤੀ ਕਰੀਏ।

0: ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਿਚਾਰਾਂ ਕਰਦਿਆਂ ਪੁੰਨਾ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਹਫ਼ਤਾਵਾਰੀ ਸਜੇ ਹੋਏ ਦੀਵਾਨਾਂ ਵਿੱਚ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਤਿੰਨ ਦੀਵਾਨ ਉਹਨਾਂ ਦੇ ਹੋਰ ਬਾਕੀ ਹਨ ਸ਼ਾਮ ਦੇ, ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਸ਼ਾਮ ਨੂੰ 8:15 ਤੋਂ ਲੈ ਕੇ 9:15 ਤੱਕ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਪਹੁੰਚ ਕੇ ਲਾਹਾ ਲੈਣਾ ਜੀ। ਸੋ ਹੁਣ 6 ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਣਗੇ, ਉਪਰੰਤ ਜੋ ਦੀਵਾਨ ਦੀ ਸਮਾਪਤੀ ਹੋਵੇਗੀ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸਿੱਧੀ, ਮਨ ਵਜੀਆਂ ਵਾਧਾਈਆਂ, ਰਾਗ ਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆ, ਸਬਦੋ ਤਾਂ ਗਾਵੂ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾ।

ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਧਿਆਇ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਹੁ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੇ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਖ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਵੀ ਸਰਬੱਤ

ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ। ਬੋਲਣਾ ਜੀ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ ਆ ਅਕਾਲ ਪੁਰਖ ਵਾਹਿਗੁਰੂ।

ਸੰਗਤਾਂ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀਆਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਅਤੇ ਆਪ ਜੀਆਂ ਦਰੋਂ ਕਰ ਵਰਸਾਏ ਮਹਾਨ ਸੂਰਬੀਰ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਦੁਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਕਥਾ ਵਿਚਾਰ ਇਤਿਹਾਸਕ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਗੁਰਮਤਿ ਵਿਚਾਰਾਂ ਇਤਿਹਾਸ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ

ਦਰਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਭਾਈ ਜਤਿੰਦਰ ਸਿੰਘ ਵੱਲੋਂ ਤੰਦਰੁਸਤੀ ਦੀਆਂ ਦਾਤਾਂ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਦੀਵਾਨਾਂ ਦੀ ਸੰਪੂਰਨਤਾ ਹੈ, ਸ਼ਾਮਾਂ ਦੇ ਦੀਵਾਨਾਂ ਵਿੱਚ ਫਿਰ ਇਸ ਤਰ੍ਹਾਂ ਆਪ ਜੀਆਂ ਨੇ ਹਾਜ਼ਰੀ ਭਰਨੀ ਜੀ। ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਨਾਲ ਕੁਝ ਸਮੇਂ ਵਾਸਤੇ ਸਤਨਾਮ ਵਾਹਿਗੁਰੂ ਦੇ ਜਾਪ ਕਰੀਏ ਜੀ।

ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦ ਸਾਹਿਬ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦ ਸਾਹਿਬ